0: 99 ਸੋ ਗਾਰਾ ਹੋਏ ਅਪਰਾਧੀ 99 ਜੋਂਤਾ ਮਿਰਗਾ ਹੈ ਸੀਸ ਨਵਾਇ ਕਿਆ ਥੀ ਹੈ ਜਦ ਦੇਵ ਸੁਦੇ ਜਾਈ ਮਨ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਬਕੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮ ਸਾ ਫੋਗਟ ਨਿਹਚੋ ਕਰਮ ਕਹੋ ਨਾਨਕ ਨਿਹਚੋ ਧਿਆਵ ਬਿਨ ਸਤਿਗੁਰ ਵਾਟ ਨ ਪਾਏ ਪੌੜੇ ਕੱਪੜ।

ਕੌੜੀ ਕੱਪ ਰੂਪ ਸੁਹਾਵਨਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਵਦੇ ਰਾਹੀਂ ਪੀੜੇ ਅੱਗੇ ਜਾਵਣਾ ਚੰਗਾ ਦੋਜ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਸਾਰੇ ਔਗਣ ਪੁੱਛੋ ਤਾਵਣਾ ਸਾਰੇ ਔਗਣ ਪੁੱਛੋ ਤਾਵਣਾ।

0: ਧਨ ਸੁਮਨ ਸੁਨਾਨ ਕਾ ਜੁਗਾ ਚੱਲੇ ਪਾਈ ਚੌਕੜ ਮੁਲਣ ਪੈ ਚੌਕੇ ਪਾਇਆ ਸਿੱਖਾ ਕਣ ਚੜਾਈਆਂ ਗੁਰ ਬ੍ਰਹਮ ਦਿਆ ਉਹ ਮੁਆ ਝੜ ਪਿਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈ ਨਾਮੀਆਂ ਰਾਹ ਦਿਲਸੀ ਨਾਲ ਤੱਕ ਪਾਉ ਕੱਤੀਆਂ ਬਾਹਮਣ ਵੱਟਿਆ ਕੋ ਬੱਕਰਾ ਰਿਲਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ ਪੈਦਾ ਜਾਏ

0: ਅੰਤਰ ਪੂਜਾ ਪੜੈ ਕਿਤੇ ਬਾ ਸੰਜਮ ਤੁਰਕਾ ਭਾਈ ਛੋੜੇ ਪਾਖੰਡਾ ਨਾ ਲੈ ਜਾਏ ਤਰੰਗਾ ਮਹਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ੍ਰੀ ਵਿਗਾਹ ਤਨਗਲ ਤਾਗ ਤਿਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੇ ਸਾਧ ਕੁੜੀ ਰਾਸ ਕੂੜਾ ਵਾ ਪਾਰ ਕੂੜ ਬੋਲ ਕਰੇ ਆਹਾਰ ਸਰਮ ਸਰਮ ਕਾ ਡੇਰਾ ਦੂ ਨਾਨਕੂੜ ਰਹਿਆ ਭਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹਾਂ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਿਲੇ ਧਾਨ ਲੈ ਪੁੱਜੇ ਭਰਾ ਭਾਠਾ ਕੋਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮੱਤ ਪਿੱਟੇ ਮੱਤ ਪਿੱਟਿਆ ਨਾ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਣ ਮੰਜ ਉੱਠੀ ਚਲ ਪ੍ਰੇ ਉਹ ਨਾਨਕ ਸੱਚ ਧਿਆਈ ਹੈ।

0: ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇਵੜਿਆਈ ਆਪੇ ਹੀ ਕਰਮ ਕਰਾਏਂਦਾ ਵੱਡੇ ਵੱਡਾ ਵਡਮੇਦ ਨੀ ਸਰੈ ਸਿਰ ਧੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ, ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀ ਪ੍ਰਤਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿੱਧ ਆਵੇ ਤਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਗਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟਾ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸੋਬ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਸਿੱਖਲੇ ਰਹਿਣਾ ਰੱਬ ਦੇ ਰੰਗ ਵਿੱਚ, ਨਾ ਕਰ ਤੂੰ ਚਤੁਰਾਈਆਂ। ਸਿੱਖਲੇ ਰਹਿਣਾ ਰੱਬ ਦੇ ਰੰਗ ਵਿੱਚ, ਨਾ ਕਰ ਤੂੰ ਚਤੁਰਾਈਆਂ। ਸਾਰੀ ਦੁਨੀਆਂ ਤੇਰੀ ਏ ਜੇ ਮਨ ਦੇ ਵਿੱਚ ਚੰਗਿਆਈਆਂ।

ਤੇ ਦੁੱਖ ਨੂੰ ਕੱਟਦਾ ਏ, ਸਿਮਰਨ ਦੇਹ ਨੂੰ ਵੀ ਅਰੋਗ ਕਰਦਾ ਏ ਤੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹਦੇ ਨੇੜੇ ਲੈ ਜਾਂਦਾ ਹੈ। ਇਸ ਨਾਲ ਅਸੀਂ ਅੰਤਰਮੁਖ ਹੁੰਦੇ ਜਾਂਦੇ ਹਾਂ।

ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਦੂਜੇ ਨੂੰ ਦਿੱਤਾ ਗਿਆ ਦੁੱਖ ਅਨੰਤ ਗੁਣੀ ਹੋ ਕੇ ਵਾਪਸ ਮੁੜਦਾ ਹੈ ਤੇ ਇਹੀ ਨਿਯਮ ਸੁੱਖ ਉੱਤੇ ਵੀ ਲਾਗੂ ਹੁੰਦਾ ਹੈ। ਇਸ ਕਰਕੇ ਅਜਿਹੇ ਕਰਮ ਜ਼ਰੂਰ ਕਰੋ ਜਿਸ ਨਾਲ ਦੁਆ ਮਿਲੇ, ਕਿਉਂਕਿ ਉਹ ਪਰਮਾਤਮਾ ਕੇਵਲ ਕਰਮਾਂ ਦੀ ਵਸੀਹਤ ਨੂੰ ਹੀ ਵੇਖਦਾ ਹੈ।

0: ਪਰਮਾਤਮਾ ਦੇ ਗਿਆਨ ਕਰਕੇ ਕੋਈ ਵੀ ਉਸਦੇ ਮਾਰਗ 'ਤੇ ਨਹੀਂ ਚੱਲਦਾ। ਜਿਹੜਾ ਦੁੱਖ ਦਾ ਗਿਆਨ ਹੈ ਉਹੀ ਮਨੁੱਖ ਨੂੰ ਪਰਮਾਤਮਾ ਦੇ ਮਾਰਗ 'ਤੇ ਚਲਾਉਂਦਾ ਹੈ। ਕਹਿੰਦੇ ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ਪਰ ਗੁਰੂ ਦੇ ਮੰਨਣ ਵਾਲੇ ਬਹੁਤ ਘੱਟ ਨੇ। ਇਸ ਕਰਕੇ ਜ਼ਿੰਦਗੀ ਦਾ ਮਨੋਰਥ ਸਿਰਫ ਉਹੀ ਪਾ ਸਕਦਾ ਹੈ ਜੋ ਗੁਰੂ ਦੀ ਹਮੇਸ਼ਾ ਮੰਨਦਾ ਹੈ, ਹੈ ਨਾ। ਇਸੇ ਕਰਕੇ ਕਹਿੰਦੇ ਨੇ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣੇ ਗੋਬਿੰਦ ਦਿਓ ਬਤਾਏ। ਤੁਸੀਂ ਸਰਵਨ ਕਹਿ ਰਹੇ ਸੀ ਜੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: 343.6 ਮੀਟਰ ਯਾਨੀ 873 ਕਿਲੋਹਰਟਜ਼, DRM 864 ਕਿਲੋਹਰਟਜ਼, FM 100.8 ਮੈਗਾਹਰਟਜ਼ ਤੇ FM 100.9 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਵਿਕਾਸ ਠੀਕ ਹੁੰਦਾ
1: ਜੀ,
0: ਹੈ ਕਿ ਨਹੀਂ, ਠੰਡ ਤੋਂ ਬਚਿਆ ਰਹਿੰਦਾ। ਦੂਜਾ ਇਹ ਹੈ ਕਿ ਸਾਨੂੰ ਬੈਠੇ ਬਿਠਾਏ ਜਿਹੜਾ ਹੈ ਦੂਜੀਆਂ ਫਸਲਾਂ ਦਾ ਝਾੜ ਮਿਲ ਜਾਂਦਾ ਹੈ।
1: ਬਿਲਕੁਲ, ਤੁਹਾਡਾ ਕਹਿਣ ਦਾ ਮਤਲਬ ਮੈਂ ਸਮਝ ਗਿਆ। ਹੁਣ ਵੇਖੋ, ਆ ਪਿਆਜ਼ਾਂ ਦੀ ਗੱਲ ਲਾ ਲਓ, ਮਟਰਾਂ ਦੀ ਗੱਲ ਲਾ ਲਓ, ਹੈ ਨਾ,
0: ਬੜੀਆਂ ਫਸਲਾਂ ਜੀ। ਅੰਤਰ ਫਸਲਾਂ ਤਾਂ ਜਿਹੜੀਆਂ ਰੰਗਾ ਸਿੰਘ ਜੀ ਸਾਨੂੰ ਬਾਹਰਾਂ ਵੱਲੋਂ ਸਿਫਾਰਿਸ਼ ਕੀਤੀਆਂ ਜਾਂਦੀਆਂ, ਤੁਸੀਂ ਜ਼ਿਕਰ ਕੀਤਾ ਹੀ ਹੈ। ਤੇਲ ਬੀਜਾਂ ਦੇ ਵਿੱਚ ਦੇਖੋ ਆਪਣੇ ਕੋਲ ਰਾਇਆ ਹੈ, ਗੋਭੀ ਸਰੋਂ ਹੈ
1: ਜੀ,
0: ਇਹ ਦੋ ਫਸਲਾਂ ਬੜੀ ਆਸਾਨੀ ਨਾਲ ਆਪਾਂ ਲੈ ਸਕਦੇ ਹਾਂ। ਇਸੇ ਤਰ੍ਹਾਂ ਜਿੱਦਾਂ ਸਬਜ਼ੀਆਂ ਦੇ ਵਿੱਚ ਲਸਣ ਹੈ ਜਾਂ ਮਟਰ ਹੈ, ਇਹਨਾਂ ਨੂੰ ਆਪਾਂ ਬੜੀ ਆਸਾਨੀ ਨਾਲ ਲੈ ਸਕਦੇ, ਪਿਆਜ਼ ਵੀ ਆਪਾਂ ਲੈ ਸਕਦੇ ਹਾਂ।
1: ਬਿਲਕੁਲ,
0: ਅਤੇ ਇਸੇ ਤਰ੍ਹਾਂ ਦੇਖੋ ਕਣਕ ਹੈ, ਬਹੁਤ ਸਾਡੇ ਸਾਰੇ ਵੀਰ ਸਾਡੇ ਐਸੇ ਨੇ ਜਿਹੜੇ ਕਣਕ ਦੀ ਕਾਸ਼ਤ ਵੀ ਕਰ ਜਾਂਦੇ ਨੇ।
1: ਅੱਛਾ ਜੀ,
0: ਅਤੇ ਕਣਕ ਦੀ ਫਸਲ ਵੀ ਲਈ ਜਾ ਸਕਦੀ ਹੈ, ਅਤੇ ਟਮਾਟਰਾਂ ਦੀ ਫਸਲ ਵੀ ਆਪਾਂ ਲੈ ਲੈਂਦੇ ਹਾਂ, ਸਰੋਂ ਜਿਹੜੀ ਹੈ ਇਹ ਲਈ ਜਾ ਸਕਦੀ ਹੈ, ਛੋਲੇ ਜਿਹੜੇ ਲਏ ਜਾ ਸਕਦੇ ਹੈ। ਸੋ ਇਹ ਵੱਖ ਵੱਖ ਫਸਲਾਂ ਹੈ ਰੰਗਾ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਕਮਾਦ ਦੇ ਵਿੱਚ ਅੰਤਰ ਫਸਲਾਂ ਦੇ ਤੌਰ ਦੇ ਉੱਤੇ ਲੈ ਸਕਦੇ ਹਾਂ। ਹੁਣ ਦੇਖੋ ਵੀ ਜਦੋਂ ਆਪਾਂ ਤੇਲ ਬੀਜਾਂ ਦੀ ਗੱਲ ਕਰਦੇ ਹਾਂ, ਤੇਲ ਬੀਜਾਂ ਦੀ ਇੱਕ ਤਾਂ ਰੰਗਾ ਸਿੰਘ ਜੀ ਸਾਡੇ ਕੋਲ ਅਹਿਮੀਅਤ ਹੀ ਵੱਧ ਜਾਂਦੀ ਹੈ ਕਿ ਸਾਡੇ ਕੋਲ ਓਨਾ ਤੇਲ ਉਪਲਬਧ ਹੈ ਨਹੀਂ ਜਿੰਨੀ ਸਾਨੂੰ ਲੋੜ ਹੈ।
1: ਲੋੜ ਆ, ਸਹੀ ਗੱਲ,
0: ਕਿੰਨਾ ਜਿਹੜਾ ਟਣਾਂ ਦੇ ਟਣ ਤੇਲ ਹੈ ਜਿਹੜਾ ਅਸੀਂ ਬਾਹਰਲੇ ਦੇਸ਼ਾਂ ਤੋਂ ਮੰਗਵਾ ਰਹੇ ਹਾਂ, ਅਤੇ ਕਿੱਥੇ ਰੰਗਾ ਸਿੰਘ ਜੀ ਤੁਸੀਂ ਆਪਣਾ ਤੇਲ ਘਰ ਦਾ, ਅੱਗੇ ਲੋਕ ਖੇਚਲ ਕਰਦੇ ਸੀ, ਮਿਹਨਤ ਕਰਦੇ ਸੀ, ਸਰੋਂ ਦਾ ਤੇਲ ਵੀ ਘਰ ਦਾ ਹੁੰਦਾ ਸੀ। ਹੁਣ ਤਾਂ ਦੇਖੋ ਇਹ 'ਚ ਇੰਨੀਆਂ ਉੱਨਤ ਕਿਸਮਾਂ, ਕਨੋਲਾ ਆ ਗਈ ਹੈ, ਕਨੋਲਾ ਜਿਹੜਾ ਐਸਾ ਤੇਲ ਹੈ ਜਿਹਨੂੰ ਅਸੀਂ ਦਵਾਈ ਕਹਿ ਸਕਦੇ ਹਾਂ।
1: ਸਹੀ ਗੱਲ
0: ਹੈ ਕਿ ਨਹੀਂ?
1: ਬਿਲਕੁਲ।
0: ਸੋ ਤੁਸੀਂ ਘਰ ਦਾ ਪੈਦਾ ਕਰੋ, ਅਤੇ ਕਮਾਦ ਦੀ ਫਸਲ ਹੈਗੀ ਹੈ ਉਹਦੇ 'ਚ ਤੁਸੀਂ ਦੇਖੋ ਤੇਲ ਬੀਜਾਂ ਦੀ, ਤਾਂ ਆਪਾਂ ਰਾਇਆ ਦੀ ਗੱਲ ਕਰਦੇ ਹਾਂ, ਗੋਭੀ ਸਰੋਂ ਦੀ, ਹੁਣ ਗੋਭੀ ਸਰੋਂ ਦੀ ਆਪਾਂ ਇੱਕ ਲਾਈਨ ਲਾ ਸਕਦੇ ਹਾਂ ਕਿਉਂਕਿ ਆਕਾਰ ਦੇ ਲਿਹਾਜ਼ ਦੇ ਨਾਲ ਗੋਭੀ ਸਰੋਂ ਫੈਲਣ ਦਾ ਆਕਾਰ ਉਸ ਲਿਹਾਜ਼ ਨਾਲ ਆਪਾਂ ਇੱਕ ਲਾਈਨ ਲਾ ਸਕਦੇ ਹਾਂ, ਰਾਇਆ ਦੀ ਆਪਾਂ ਦੋ ਲਾਈਨਾਂ ਲਾ ਸਕਦੇ ਹਾਂ ਵਿਸ਼ਾਲ। ਸੋ ਇਸੇ ਕਰਕੇ ਰੰਗਾ ਸਿੰਘ ਜੀ, ਜਿੱਦਾਂ ਹੁਣ ਆਪਾਂ ਗੱਲ ਕਰੀਏ ਕਣਕ ਹੈ, ਕਣਕ ਦੀਆਂ ਵੀ ਦੋ ਲਾਈਨਾਂ ਲੱਗ ਜਾਂਦੀਆਂ ਨੇ, ਛੋਲਿਆਂ ਦੀਆਂ ਵੀ ਦੋ ਲਾਈਨਾਂ ਲੱਗ ਜਾਂਦੀਆਂ ਨੇ, ਮਟਰ ਦੀਆਂ ਵੀ ਦੋ ਲਾਈਨਾਂ ਲੱਗ ਜਾਂਦੀਆਂ ਨੇ, ਪਿਆਜ਼ ਇੱਕ ਐਸੀ ਫਸਲ ਹੈ ਹੁਣੇ ਸਿਫਾਰਿਸ਼ ਕੀਤੀ 5 ਲਾਈਨ ਆਪਾਂ ਪਿਆਜ਼ ਦੇ ਲਾ ਲੈਂਦੇ।
1: ਵਾਹ ਜੀ ਵਾਹ, ਬੱਲੇ ਬੱਲੇ,
0: ਹੈ ਕਿ ਨਹੀਂ? ਤੋ ਇਸ ਕਰਕੇ ਟਮਾਟਰ ਜਿਹੜੇ ਹੈ ਇਹਨਾਂ ਦੀ ਵੀ ਇੱਕ ਲਾਈਨ ਆਪਾਂ ਲਾ ਸਕਦੇ ਹਾਂ,
1: ਲਾ ਸਕਦੇ।
0: ਸੋ ਇਹ ਦੇਖੋ ਰੰਗਾ ਸਿੰਘ ਜੀ, ਦੋ ਤਿੰਨ ਚੀਜ਼ਾਂ ਦੇਖਣੀਆਂ ਹੁੰਦੀਆਂ। ਇੱਕ ਤਾਂ ਸਭ ਤੋਂ ਪਹਿਲਾਂ ਅੰਤਰ ਫਸਲ ਕਿਹੜੀ ਤੁਹਾਡੇ ਘਰੇਲੂ, ਮੇਰੇ ਲਿਹਾਜ਼ ਦੇ ਨਾਲ ਜਾਂ ਆਪਣੇ ਆਮ ਯੂਨੀਵਰਸਿਟੀ ਵੀ ਇਹੀ ਕਹਿੰਦੀ ਹੈ ਕਿ ਸਾਨੂੰ ਉਸੇ ਫਸਲ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਹੜੀ ਤੁਹਾਡੀ ਘਰੇਲੂ ਲੋੜ ਹੈ, ਘਰੇਲੂ ਖਪਤ ਹੈ, ਉਹਨੂੰ ਤਰਜੀਹ ਦਿਓ। ਹੁਣ ਸਬਜ਼ੀਆਂ ਹੈ, ਸਬਜ਼ੀ ਕਿਹੜੇ ਘਰ 'ਚ ਨਹੀਂ ਲੱਗਦੀ?
1: ਬਿਲਕੁਲ ਜੀ,
0: ਹੈ ਕਿ ਨਹੀਂ? ਗਰਮੀ ਹੈ, ਸਰਦੀ ਹੈ, ਅਤੇ ਹੁਣ ਤਾਂ ਸਰਦੀਆਂ ਦੀ ਤੁਹਾਨੂੰ ਪਤਾ ਵੀ ਸਬਜ਼ੀਆਂ ਦੀ ਜਿਹੜੀ ਮੌਜ ਹੀ ਐਸੀ ਹੁੰਦੀ ਹੈ ਕਿ ਹਰ ਸਬਜ਼ੀ ਜਿਹੜੀ ਹੈ ਬੜੀ ਵਧੀਆ ਸਬਜ਼ੀਆਂ ਗਰਮੀਆਂ ਦੇ ਆ ਸਰਦੀਆਂ ਦੇ ਵਿੱਚ ਮੰਨੀਆਂ ਜਾਂਦੀਆਂ ਹੈ। ਸੋ ਇਸ ਕਰਕੇ ਸਬਜ਼ੀਆਂ ਨੂੰ ਤਰਜੀਹ ਦਿਓ, ਆਪਾਂ ਸਬਜ਼ੀਆਂ ਲਾਈਏ। ਅਤੇ ਇਸੇ ਤਰ੍ਹਾਂ ਦੇਖੋ ਟਮਾਟਰ ਹੈ ਜਿਹੜਾ ਹੈ, ਟਮਾਟਰ ਦੀ ਤਾਂ ਇੰਨੀ ਜ਼ਿਆਦਾ ਇੱਕ ਸਮਰੱਥਾ ਹੈ ਰੰਗਾ ਸਿੰਘ ਜੀ, ਜੇ ਤੁਸੀਂ ਸਿੱਧੀ ਜਿਹੜੀ ਹੈ ਪੈਦਾਵਾਰੀ, ਜੇ ਮਤਲਬ ਸਿੱਧੀ ਪੈਦਾਵਾਰ ਕਰਕੇ ਨਹੀਂ ਖਪਤ ਕਰਨੀ ਤਾਂ ਇਹ ਤੋਂ ਬੜਾ ਕੁਛ ਬਣ ਜਾਂਦਾ।
1: ਬਿਲਕੁਲ ਜੀ, ਵੇਖੋ ਗੱਲ ਇਹ ਹੈ ਕਿ ਨਾਲੇ ਰੋਜ਼ਮਰਾ ਦੀ ਜ਼ਿੰਦਗੀ 'ਚ ਕੰਮ ਆਉਣ ਵਾਲੀ ਚੀਜ਼,
0: ਕੰਮ ਆਉਣ ਵਾਲੀ ਚੀਜ਼ ਹੈ। ਸੋ ਇਸ ਕਰਕੇ ਕੋਈ ਵੀ ਵਿਉਂਤਬੰਦੀ ਕਰਨੀ ਹੈ, ਹੁਣ ਤਾਂ ਰੰਗਾ ਸਿੰਘ ਜੀ ਤਕਨੀਕ ਬਣ ਗਈ ਹੈ, ਪਹਿਲੇ ਤਾਂ ਸਾਡੇ ਕੋਲ ਤਕਨੀਕ ਨਹੀਂ ਸੀ, ਜਾਣਕਾਰੀ ਨਹੀਂ ਸੀ, ਕੋਈ ਆਧਾਰ ਨਹੀਂ ਸੀ। ਕਈ ਜਿਹੜਾ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਮਨ 'ਚ ਇਹ ਵੀ ਖਦਸ਼ਾ ਹੁੰਦਾ ਹੈ ਵੀ ਜੇ ਅਸੀਂ ਦੂਜੀਆਂ ਫਸਲਾਂ ਲਾ ਲਾਂਗੇ ਹੋ ਸਕਦਾ ਇਸ ਫਸਲ 'ਤੇ ਉਹਦਾ ਕੋਈ ਮਾੜਾ ਪ੍ਰਭਾਵ ਪਵੇ। ਯੂਨੀਵਰਸਿਟੀ ਨੇ ਖੋਜ ਕੀਤੀ ਹੈ, ਉਹਨਾਂ ਨੇ ਫਸਲਾਂ ਉਹੀ ਸਿਫਾਰਿਸ਼ ਕੀਤੀਆਂ ਹੈ ਜਿਹੜੀਆਂ ਉਹਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੀਆਂ।
1: ਬਿਲਕੁਲ,
0: ਸਗੋਂ ਉਲਟਾ ਉਹਦਾ ਫਾਇਦਾ ਹੀ ਹੁੰਦਾ ਹੈ ਕਿਉਂਕਿ ਅੱਗੇ ਜਾ ਕੇ ਤੁਹਾਨੂੰ ਪਤਾ ਹੈ ਠੰਡ ਠੋੜ ਦਾ ਟਾਈਮ ਹੈ, ਕਮਾਦ ਦਾ ਤਾਂ ਵੈਸੇ ਹੀ ਦੁਸ਼ਮਣ ਹੈ ਪੂਰਾ, ਠੰਡ ਤਾਂ ਵੈਸੇ ਹੀ ਮਾੜਾ ਅਸਰ ਕਰਦੀ ਹੈ
1: ਜੀ।
0: ਸੋ ਇਹਦੇ ਨਾਲ ਜਦੋਂ ਆਪਾਂ ਅੰਤਰ ਫਸਲਾਂ ਦੀ ਕਾਸ਼ਤ ਕਰ ਦਿੰਦੇ ਹਾਂ, ਜ਼ਮੀਨ ਜਿਹੜੀ ਖਾਲੀ ਪਈ ਹੁੰਦੀ ਹੈ, ਖਾਲੀਆਂ ਸਾਡੀਆਂ ਜਿਹੜੀਆਂ ਖਾਲੀ ਪਈਆਂ ਕਮਾਦ ਦੇ ਵਿੱਚ, ਉਹਨਾਂ ਦੇ ਵਿੱਚ ਜਦੋਂ ਫਸਲ ਹੋਊਗੀ ਉਹ ਇੱਕ ਤਰ੍ਹਾਂ ਦਾ ਸੁਭਾਵਿਕ ਹੈ ਕਿ ਉੱਥੇ ਨਿੱਘਾਪਣ ਆਪਣੇ ਆਪ ਆ ਜਾਂਦਾ ਹੈ।
1: ਬਿਲਕੁਲ ਸਹੀ ਗੱਲ,
0: ਫਿਰ ਨਦੀਨ ਜਿਹੜੇ ਹੈ ਸਾਡੇ ਖਰਾਬ ਕਰਦੇ ਫਸਲਾਂ ਨੂੰ, ਨਦੀਨ ਜਿਹੜੀ ਉਹਨਾਂ ਦੀ ਰੋਕਥਾਮ
1: ਆਪਣੇ ਆਪ ਹੋ ਜਾਂਦੀ
0: ਹੈ ਨਾ। ਸੋ ਇਸ ਕਰਕੇ ਇਹਦੇ ਇੱਕ ਪਾਸੇ ਨਹੀਂ ਰੰਗਾ ਸਿੰਘ ਜੀ, ਬਹੁਤ ਸਾਰੇ ਫਾਇਦੇ ਹੈ, ਅਤੇ ਇਸ ਕਰਕੇ ਤਰਜੀਹ ਦੇਣੀ ਚਾਹੀਦੀ ਹੈ ਕਿ ਕਮਾਦ ਦੀ ਫਸਲ ਦੇ ਵਿੱਚ ਅੰਤਰ ਫਸਲਾਂ ਸਾਡੇ ਕੋਲ ਸਿਫਾਰਿਸ਼ ਜਿਹੜੀਆਂ ਕੀਤੀਆਂ ਹੈ ਉਹਨਾਂ ਨੂੰ ਆਪਾਂ ਨੇ ਹਰ ਹੀਲੇ ਲੈਣਾ, ਕਿਉਂਕਿ ਕਮਾਦ ਨੇ ਜਾ ਕੇ ਅੱਗੇ ਜਦੋਂ ਵਧਣਾ ਹੈ ਉਦੋਂ ਫਸਲ ਚੱਕਰ ਸਾਰਾ ਪੂਰਾ ਹੋ ਜਾਣਾ ਹੈ।
1: ਬਿਲਕੁਲ,
0: ਹੈ ਕਿ ਨਹੀਂ? ਉਹ ਫਸਲ ਸਾਡੇ ਘਰ ਆ ਜਾਣੀ ਹੈ, ਅਤੇ ਆਮਦਨ ਜਦੋਂ ਆਪਾਂ ਆਮਦਨ ਨੂੰ ਵਧਾਉਣ ਦੀ ਗੱਲ ਕਰਦੇ ਹਾਂ ਕਿ ਕਿਸਾਨ ਦੀ ਆਮਦਨ ਦੁੱਗਣੀ, ਦੁੱਗਣੀ ਕੋਈ ਮੰਤਰ ਤਾਂ ਹੈ ਨਹੀਂ ਜਿਹਦੇ ਨਾਲ ਦੁੱਗਣੀ ਹੋ ਜਾਣੀ
1: ਨਾ ਜੀ, ਨਾ ਆਹ ਜਿਹੜੀ ਵੋਟਬੰਦੀ ਆ ਜਿਹੜੀ
0: ਇਹ ਮੰਤਰ ਹੈ ਵੀ ਮੰਤਰ ਤੇ ਅੰਤਰ ਇਹ ਮੰਤਰ ਤੇ ਅੰਤਰ ਫਸਲ ਫਿਰ।
1: ਬਿਲਕੁਲ,
0: ਇਸ ਕਰਕੇ ਤੁਸੀਂ ਅੰਤਰ ਫਸਲਾਂ ਨੂੰ ਜੇ ਆਪਾਂ ਵਿਧੀ ਵਿਧਾਨ ਦੇ ਲਿਹਾਜ਼ ਨਾਲ ਅਪਣਾਵਾਂਗੇ, ਪਰ ਇਹ ਹੈ ਕਿ ਰੰਗਾ ਸਿੰਘ ਜੀ ਧਿਆਨ ਇਹ ਰੱਖਣਾ ਹੈ ਕਿ ਲਾਲਚ ਨਹੀਂ ਕਰਨਾ। ਜੇ ਹੁਣ ਯੂਨੀਵਰਸਿਟੀ ਸਾਨੂੰ ਕਹਿੰਦੇ ਵੀ ਪਿਆਜ਼ਾਂ ਦੀਆਂ 5 ਲਾਈਨਾਂ ਲਾਓ,
1: ਤੁਸੀਂ 10 ਲਾਓ ਆਪਣੇ ਕੋਲ।

0: ਉਸ ਲਿਹਾਜ਼ ਨਾਲ ਹੀ ਜਿਹੜੇ ਆਪਾਂ ਕਾਸ਼ਤਕਾਰੀ ਢੰਗ ਤਰੀਕੇ ਹੈ ਉਸ ਲਿਹਾਜ਼ ਨਾਲ ਹੀ ਕਰਨੇ ਹੈ, ਆਪਣੇ ਵੱਲੋਂ ਕੋਈ ਫਸਲ ਨੀ ਅਪਣਾਉਣੀ, ਜਿਹੜੀ ਸਿਫਾਰਿਸ਼ ਕੀਤੀ ਫਸਲ ਹੈ ਉਹੀ ਲਾਉਣੀ ਹੈ, ਆਪਣੇ ਵੱਲੋਂ ਕੋਈ ਢੰਗ ਤਰੀਕਾ ਨੀ ਅਪਣਾਉਣਾ ਨਹੀਂ। ਸੋ ਰੰਗਾ ਸਿੰਘ ਜੀ ਆਮਦਨ ਵੀ ਆਪਣੀ ਵਧੂਗੀ, ਜਿੱਦਾਂ ਆਮਦਨ ਦੀ ਆਪਾਂ ਗੱਲ ਕਰ, ਕਿਉਂਕਿ ਹੁਣ ਤਾਂ ਸਮਾਂ ਹੀ ਐਸਾ ਆ ਗਿਆ ਕਿ ਸਾਡਾ ਜ਼ੋਰ ਹੀ ਇਸ ਗੱਲ ਤੇ ਹੈ ਕਿ ਆਪਾਂ ਆਪਣੀ ਆਮਦਨ ਨੂੰ ਕਿੱਦਾਂ ਵਧਾਉਣਾ ਹੈ
1: ਜੀ।
0: ਆਮਦਨ ਵੀ ਵਧੂਗੀ ਤੇ ਕਮਾਦ ਦੀ ਫਸਲ ਦਾ ਵਾਧਾ ਵਿਕਾਸ ਵੀ ਹੋਊਗਾ, ਕਮਾਦ ਦਾ ਝਾੜ ਵੀ ਵਧੂਗਾ ਤੇ ਉਹਦੇ ਜਿਹੜੇ ਨੁਕਸਾਨ ਹੋਣ ਵਾਲੇ ਆ ਉਹਨਾਂ ਤੋਂ ਵੀ ਫਾਇਦਾ ਹੋਊਗਾ, ਤੇ ਫਿਰ ਮੇਰੇ ਹਿਸਾਬ ਨਾਲ ਜਿਹੜੀ ਜੱਚ ਹੈ ਸਾਨੂੰ ਇਹ ਕੰਮ ਕਰ ਲੈਣਾ ਚਾਹੀਦਾ।
1: ਬਿਲਕੁਲ ਕਰਨਾ ਚਾਹੀਦਾ।
0: ਚਲੀਏ ਜੀ,
1: ਚਲੀਏ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਿੰਗ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਗਾਨ।

ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਚੋਂ ਮਾਨਸ ਗਾਨ ਦਾ ਲੜੀਵਾਰ ਪਾਠ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਪਰਿਚੇ ਤਹਿਤ ਤੁਹਾਨੂੰ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਦੱਸ ਦਈਏ।

ਸਵੇਰੇ 7:02 ਤੇ ਤੁਸੀਂ ਸੁਣੋਗੇ ਮਨੋਰੰਜਨ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। 8:40 ਤੇ ਤੁਸੀਂ ਸਰਵਣ ਕਰੋਗੇ ਮਸੀਹੀ ਭਜਨ। ਸਵੇਰੇ 9:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੋ ਸਾਧਨਾ ਵਿੱਚ ਤੁਸੀਂ ਸੁਣੋਗੇ ਪੰਡਿਤ ਹਰੀ ਪ੍ਰਸਾਦ ਚੁਰਸੀਆ ਉਹਨਾਂ ਦਾ ਰਾਗ ਅਹੀਰ ਭੈਰਵ ਚ ਬਾਂਸੁਰੀ ਵਾਦਨ। 9:30 ਪ੍ਰੋਗਰਾਮ ਗਿਆਨ ਵਿਗਿਆਨ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ। ਇਸ ਪ੍ਰੋਗਰਾਮ ਚ ਤੁਸੀਂ ਸੁਣੋਗੇ ਡਾਕਟਰ ਅਮਰਜੋਤ ਛਾਬੜਾ ਹੋਣਾ ਤੋਂ ਅਲਜ਼ਾਈਮਰ ਰੋਗ ਬਾਰੇ ਜਾਣਕਾਰੀ, ਵਰਲਡ ਕਲੀਨਅਪ ਡੇ ਤੇ ਵਿਗਿਆਨ ਤੱਤ ਤੇ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਰੋਤਿਆਂ ਦੀ ਫਰਮਾਇਸ਼ ਨੂੰ ਪੂਰਾ ਕੀਤਾ ਜਾਏਗਾ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ ਸਵੇਰੇ 10:02 ਤੇ। 11:05 ਤੇ ਵੇਲਾ ਹੋਏਗਾ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਦਿਨੇ 12:05 ਤੇ ਬੱਚੇ ਆਪਣਾ ਪ੍ਰੋਗਰਾਮ ਬਾਲ ਜਗਤ ਸੁਣਨਗੇ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੌਰਾਨ ਸਮਾਚਾਰ ਆਪੋ ਆਪਣੇ ਸਮੇਂ ਤੇ ਨਿਸ਼ਰ ਕੀਤੇ ਜਾਣਗੇ। ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਸੁਣਾਂਗੇ ਕਵੀ ਸ੍ਰੀ ਗੁਰਦਿਆਲ ਸਿੰਘ ਦਿਆਲ ਕਵੀਸ਼ਰ ਤੇ ਸਾਥੀਆਂ ਕੋਲੋਂ।

6 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਡਾਕਟਰ ਰਾਹੁਲ ਕਪੂਰ ਹਾੜੀ ਲਈ ਹਰੇ ਚਾਰੇ ਬਾਰੇ ਜਾਣਕਾਰੀ ਦੇਣਗੇ। ਸ਼ਾਮ 7:10 ਤੇ ਜਨ ਸੇਵਾ ਸੇ ਦੇਸ਼ ਸੇਵਾ ਵਿਸ਼ੇਸ਼ ਪ੍ਰਸਾਰਣ ਸਾਡੇ ਆਕਾਸ਼ਵਾਣੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ। ਸ਼ਾਮ 7:45 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਵਗਦੇ ਪਾਣੀ ਤਹਿਤ ਕਵਿਤਾ ਪਾਠ ਗੁਰਪਾਲ ਸਿੰਘ ਹੋਣਾ ਕੋਲੋਂ। ਰਾਤ 8 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।

ਸਤਿ ਸ਼੍ਰੀ ਅਕਾਲ, ਨਮਸਕਾਰ, ਕੀ ਹਾਲ ਚਾਲ ਜੀ। ਮੈਂ ਗਣੇਸ਼ਨ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਸੋਹਣ ਸਵੇਰ। ਬਿਲਕੁਲ ਜੀ, ਸਾਰੀ ਦੁਨੀਆ 'ਚੋਂ ਸੋਹਣ ਸਵੇਰ ਜਿਹੜੀ ਹੈ ਉਹ ਸਾਨੂੰ ਹਮੇਸ਼ਾ ਹੀ ਆਪਣੇ ਘਰ ਦੀ ਲੱਗਦੀ ਹੈ, ਆਪਣੇ ਪਿੰਡ ਦੀ ਲੱਗਦੀ ਹੈ, ਆਪਣੇ ਸ਼ਹਿਰ ਦੀ ਲੱਗਦੀ ਹੈ, ਉੱਥੋਂ ਦੀ ਲੱਗਦੀ ਹੈ ਜਿੱਥੋਂ ਅਸੀਂ ਮਾਂ ਬੋਲੀ ਸਿੱਖੀ ਹੈ, ਹੈ ਨਾ। ਇਸੇ ਕਰਕੇ ਜੀ ਸਾਰਿਆਂ ਨੂੰ ਨਿੱਘੀ ਅਤੇ ਮਿੱਠੀ ਸਵੇਰ ਮੁਬਾਰਕ। ਮੇਰੇ ਸਾਰੇ ਹੀ ਪਿਆਰੇ ਸਰੋਤਿਆਂ ਨੂੰ, ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ। ਦੋਸਤੋ, ਇੱਕ ਨਵੀਂ ਸਵੇਰ ਦਾ ਮਤਲਬ ਹੈ ਕੁਦਰਤ ਵੱਲੋਂ ਮਿਲਿਆ ਇੱਕ ਹੋਰ ਨਵਾਂ ਮੌਕਾ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦਾ, ਆਪਣੀ ਜ਼ਿੰਦਗੀ ਨੂੰ ਕਾਮਯਾਬੀ ਦੇ ਰਾਹ ਵੱਲ ਤੋਰਨ ਦਾ, ਔਰ ਇਸ ਮੌਕੇ ਨੂੰ ਗਵਾਉਣਾ ਨਹੀਂ ਹੈ। ਅੱਜ ਦੀ ਸਵੇਰ ਦੀ ਸ਼ੁਰੂਆਤ ਕਰਦੇ ਹਾਂ ਬਾਬਾ ਫਰੀਦ ਜੀ ਦੇ ਇੱਕ ਬਹੁਤ ਹੀ ਪਿਆਰੇ ਸੂਫੀ ਕਲਾਮ ਦੇ ਨਾਲ। ਫਰੀਦਾ, ਜੇ ਤੂੰ ਅਕਲ ਲਤੀਫ ਤਾਂ ਕਾਹਨੂੰ ਲਿਖਣਾ ਲੇਖ, ਆਪ ਨੇ ਗਰੀਬਾਨ ਮੈਂ ਸਿਰਫ ਮੀਨਾ ਕਰਕੇ ਵੇਖ। ਮਤਲਬ ਵੀ ਜੇ ਤੁਸੀਂ ਖੁਦ ਨੂੰ ਸਮਝਦਾਰ ਮੰਨਦੇ ਹੋ ਤਾਂ ਸਾਨੂੰ ਦੂਜਿਆਂ ਦੀਆਂ ਬੁਰਾਈਆਂ ਜਾਂ ਐਬ ਲੱਭਣ ਦੀ ਬਜਾਏ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਜਿਸ ਦਿਨ ਅਸੀਂ ਖੁਦ ਨੂੰ ਸੁਧਾਰ ਲਿਆ, ਉਸ ਦਿਨ ਇਹ ਦੁਨੀਆਂ ਆਪਣੇ ਆਪ ਖੂਬਸੂਰਤ ਹੋ ਜਾਏਗੀ, ਔਰ ਇਹ ਖੂਬਸੂਰਤ ਵੀ ਉੱਦਾਂ ਹੀ ਹੋਏਗੀ ਜਿੱਦਾਂ ਕਿ ਸਾਡੇ ਪਿੰਡ, ਸ਼ਹਿਰ, ਗਿਰਾਂ ਜਾਂ ਜਿੱਥੋਂ ਮਾਂ ਬੋਲੀ ਸਿੱਖੀ ਹੈ ਉੱਥੇ ਦੀ ਸਵੇਰ, ਹੈ ਨਾ ਜੀ। ਤੇ ਬਸ ਇਸੇ ਸਕਾਰਾਤਮਕ ਸੋਚ ਨੂੰ ਆਪਣੇ ਜੀਵਨ ਦੇ ਵਿੱਚ ਅਜ਼ਮਾ ਲਓ। ਬਈ ਕਦੇ ਵੀ ਕਿਸੇ ਵੱਲ ਉਂਗਲ ਨਹੀਂ ਚੱਕਣੀ। ਕਹਿੰਦੇ ਕਿਸੇ ਵੱਲ ਇੱਕ ਉਂਗਲੀ ਕਰਨ ਦੇ ਨਾਲ ਨਾ ਤਿੰਨ ਉਂਗਲਾਂ ਆਪਣੇ ਵੱਲ ਨੂੰ ਇਸ਼ਾਰਾ ਕਰਦੀਆਂ, ਔਰ ਇਨਸਾਨ ਦੂਜਿਆਂ ਦੇ ਵਿੱਚ ਵੀ ਉਹੀ ਲੱਭਦਾ ਹੈ ਜੋ ਉਹ ਖੁਦ ਆਪਣੇ ਅੰਦਰ ਸਮਾਈ ਬੈਠਾ ਹੁੰਦਾ ਹੈ, ਹੈ ਨਾ। ਜੇ ਅਸੀਂ ਆਪਣੇ ਅੰਦਰ ਬੁਰਾਈ ਰੱਖਾਂਗੇ ਤਾਂ ਸਾਨੂੰ ਹਮੇਸ਼ਾ ਬੁਰਾਈ ਹੀ ਨਜ਼ਰ ਆਏਗੀ ਹਰ ਇੱਕ ਦੇ ਵਿੱਚੋਂ, ਤੇ ਜੇ ਅਸੀਂ ਆਪਣੇ ਅੰਦਰ ਚੰਗਿਆਈ ਨੂੰ ਜਗ੍ਹਾ ਦੇਵਾਂਗੇ ਤਾਂ ਸਾਨੂੰ ਸਾਰਾ ਸੰਸਾਰ ਜਿਹੜਾ ਨਾ ਉਹ ਚੰਗਾ ਨਜ਼ਰ ਆਏਗਾ। ਕਹਿੰਦੇ ਨਾ, ਆਪ ਭਲੇ ਸਭ ਜਗ ਭਲਾ, ਤੇ ਆਪ ਜੇ ਮੰਦੇ ਆ ਤੇ ਫਿਰ ਸਾਰਾ ਜਗ ਸਾਨੂੰ ਬੁਰਾ ਵਿਖਦਾ ਹੈ। ਇਸ ਕਰਕੇ ਕੋਸ਼ਿਸ਼ ਇਹੋ ਕਰਨੀ ਹੈ ਵੀ ਆਪਣੇ ਮਨ ਦੇ ਅੰਦਰ ਜੇ ਵਾਸ ਦੇਣਾ ਹੀ ਹੈ ਨਾ ਕਿਸੇ ਨੂੰ, ਤਾਂ ਉਹ ਪਰਮਾਤਮਾ ਨੂੰ ਦੇਣਾ। ਕਿਉਂਕਿ ਜਦੋਂ ਪਰਮਾਤਮਾ ਆਪ ਹਾਜ਼ਰ ਨਾਜ਼ਰ ਹੋ ਜਾਂਦਾ ਨਾ, ਉਦੋਂ ਕਈ ਬੁਰਾਈਆਂ ਦਾ ਅੰਤ ਆਪਣੇ ਆਪ ਹੋ ਜਾਂਦਾ ਹੈ। ਕਈ ਵਾਰੀ ਇੱਦਾਂ ਹੁੰਦਾ ਵੀ ਮਨ ਦੇ ਵਿੱਚ ਕਿਸੇ ਪ੍ਰਤੀ ਬੁਰਾ ਵਿਚਾਰ ਆਉਣ ਲੱਗਦਾ, ਲੇਕਿਨ ਪਰਮਾਤਮਾ ਦੀ ਉੱਥੇ ਹਾਜ਼ਰੀ ਹੋਣ ਕਰਕੇ ਉਹ ਬੁਰਾ ਵਿਚਾਰ ਕਦੋਂ, ਕਿੱਥੇ ਤੇ ਕਿਵੇਂ ਭੱਜ ਜਾਂਦਾ ਹੈ ਸਾਨੂੰ ਆਪ ਨਹੀਂ ਪਤਾ ਲੱਗਦਾ। ਬੜਾ ਔਖਾ ਹੈ ਇੱਕ ਵਾਰੀ ਇਹ ਸਾਰਾ ਕੰਮ ਕਰਨਾ, ਲੇਕਿਨ ਜਦੋਂ ਇੱਕ ਵਾਰੀ ਇਹ ਹੋ ਜਾਂਦਾ ਨਾ, ਉਦੋਂ ਪਰਮਾਤਮਾ ਆਪ ਹੱਥ ਫੜ ਕੇ ਤੁਹਾਨੂੰ ਤੁਹਾਡੀ ਮੰਜ਼ਿਲ ਵੱਲ ਲੈ ਚੱਲਦਾ ਹੈ। ਤੇ ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਸੋਹਣੀ ਸਵੇਰ ਮੇਰੇ ਨਾਲ, ਆਪਣੀ ਹੋਸਟ ਦੇ ਦੋਸਤ ਦੇ ਨਾਲ। ਤੇ ਜਾਣਾ ਕਿਤੇ ਨਹੀਂ, ਕਿਉਂਕਿ ਪ੍ਰੋਗਰਾਮ ਆਪਣੇ ਅੰਦਰ ਬਹੁਤ ਕੁਝ ਸਮਾਈ ਬੈਠਾ ਹੈ, ਤੇ ਇੰਨਾ ਸਾਰਾ ਜਿਹੜਾ ਖਜ਼ਾਨਾ, ਜਿਹੜੀ ਜਾਣਕਾਰੀ, ਤੁਹਾਡਾ ਮਨੋਰੰਜਨ ਅਸੀਂ ਕਰਨਾ ਹੈ, ਤੇ ਉਹਦੇ ਲਈ ਤੁਹਾਨੂੰ ਬਣੇ ਰਹਿਣਾ ਪਏਗਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ।

ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਸੋਹਣੀ ਸਵੇਰ ਅਤੇ ਗੱਲ ਕਰ ਰਹੇ ਹਾਂ ਜੀ ਸੋਹਣੀ ਸਵੇਰ ਚੜ੍ਹੀ ਹੈ ਦਿਨ ਚੜ੍ਹਿਆ ਜੀ 20 ਸਪਤੰਬਰ ਅਤੇ ਕੁਝ ਖਾਸ ਹੈ ਇਸ ਦਿਨ ਦੇ ਅੰਦਰ ਜੀ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ ਇਸ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਤਰੀਕ 20 ਸਤੰਬਰ 2026 ਆਓ ਝਾਤੀ ਮਾਰਦੇ ਹਾਂ ਅੱਜ ਦੇ ਦਿਨ ਇਤਿਹਾਸ ਦੇ ਪੰਨਿਆਂ ਵਿੱਚ ਕੀ ਕੁਝ ਖਾਸ ਦਰਜ ਹੋਇਆ ਸੀ ਜੀ 1519 ਦੇ ਵਿੱਚ ਜੇ ਅਸੀਂ ਗੱਲ ਕਰੀਏ ਉਦੋਂ ਮੈਗਲਨ ਫਰਡੀਨੈਂਡ ਮੈਗਲਨ ਉਹਨਾਂ ਦੀ ਯਾਤਰਾ ਜਿਹੜੀ ਹੈ ਜਿਹੜੀ ਉਹਨਾਂ ਨੇ ਕੀਤੀ ਹੈ ਉਹਦੇ ਬਾਰੇ ਜਾਣਕਾਰੀ ਸਾਨੂੰ ਇਤਿਹਾਸ ਦਿੰਦਾ ਹੈ। ਅੱਜ ਦੇ ਦਿਨ ਹੀ ਮਸ਼ਹੂਰ ਪੁਰਤਗਾਲੀ ਖੋਜੀ ਫਰਡੀਨੈਂਡ ਮੈਗਲਨ 5 ਜਹਾਜ਼ਾਂ ਦੇ ਨਾਲ ਦੁਨੀਆਂ ਦਾ ਚੱਕਰ ਲਗਾਉਣ ਲਈ ਨਿਕਲੇ ਸੀ ਜਿਨ੍ਹਾਂ ਨੇ ਨਕਸ਼ੇ ਬਦਲ ਦਿੱਤੇ। ਤੇ ਜੇ ਗੱਲ ਕਰੀਏ 1932 ਦੇ ਵਿੱਚ ਤੇ ਅੱਜ ਦਾ ਦਿਨ 1932 ਦੇ ਵਿੱਚ ਵੀ ਕੁਝ ਖਾਸ ਲਈ ਬੈਠਾ ਸੀ ਆਪਣੇ ਅੰਦਰ ਮਹਾਤਮਾ ਗਾਂਧੀ ਜੀ ਦੀ ਭੁੱਖ ਹੜਤਾਲ ਜੀ। ਅੱਜ ਦੇ ਦਿਨ ਹੀ ਮਹਾਤਮਾ ਗਾਂਧੀ ਜੀ ਨੇ ਯਰਵਦਾ ਜੇਲ੍ਹ ਵਿੱਚ ਹੋਏ ਵੱਖਰੇ ਚੋਣ ਮੰਡਲ ਦੇ ਫੈਸਲੇ ਖਿਲਾਫ ਆਪਣੀ ਇਤਿਹਾਸਕ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤੇ ਕੌਨਸ ਫਿਲਮ ਫੈਸਟੀਵਲ ਬਾਰੇ ਕਿੱਦਾਂ ਨਹੀਂ ਜਾਣਦਾ ਜੀ ਸਾਰੇ ਜਾਣਦੇ ਨੇ। 1946 ਦੇ ਵਿੱਚ ਦੁਨੀਆਂ ਦਾ ਸਭ ਤੋਂ ਵਕਾਰੀ ਕੌਨਸ ਫਿਲਮ ਫੈਸਟੀਵਲ ਯੈਸ ਪਹਿਲੀ ਵਾਰੀ ਅੱਜ ਦੇ ਦਿਨ ਫਰਾਂਸ ਵਿੱਚ ਸ਼ੁਰੂ ਹੋਇਆ ਸੀ। ਦੇਖੋ ਜੀ ਸੱਚਮੁੱਚ ਸਮਾਂ ਲੰਘ ਜਾਂਦਾ ਲੇਕਿਨ ਇਤਿਹਾਸ ਹਮੇਸ਼ਾ ਜ਼ਿੰਦਾ ਰਹਿੰਦਾ। ਇਸੇ ਕਰਕੇ ਕਿਸੇ ਸ਼ਾਇਰ ਨੇ ਖੂਬ ਕਿਹਾ ਹੈ ਵੀ ਵਕਤ ਦੇ ਵਹਿਣ ਵਿੱਚ ਸਭ ਵਹਿ ਜਾਂਦਾ ਪਰ ਨਾਮ ਇਤਿਹਾਸ 'ਚ ਰਹਿ ਜਾਂਦਾ। ਵਕਤ ਦੇ ਵਹਿਣ ਵਿੱਚ ਸਭ ਵਹਿ ਜਾਂਦਾ ਪਰ ਨਾਮ ਇਤਿਹਾਸ ਵਿੱਚ ਰਹਿ ਜਾਂਦਾ। ਜੋ ਕਰਦੇ ਨੇ ਕੁਝ ਵੱਖਰਾ ਜੱਗ ਤੇ ਉਹਨਾਂ ਦਾ ਕਿੱਸਾ ਹਰ ਜ਼ੁਬਾਨ ਤੇ ਰਹਿ ਜਾਂਦਾ। ਬਿਲਕੁਲ ਜੀ ਇਹ ਅਪਡੇਟ ਤੁਹਾਨੂੰ ਦਿੱਤੀ ਹੈ ਅੱਜ ਦੇ ਦਿਨ ਦੀ ਪਰ ਅੱਜ ਦਾ ਦਿਨ ਆਪਣੇ ਅੰਦਰ ਕਿੰਨਾ ਕੁਝ ਖਾਸ ਜਿਹੜਾ ਉਹ ਲਈ ਬੈਠਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਲੇਕਿਨ ਤੁਹਾਡਾ ਇੰਟਰਟੇਨਮੈਂਟ ਵੀ ਤਾਂ ਬਹੁਤ ਜ਼ਰੂਰੀ ਹੈ ਨਾ ਜੀ।

ਕੀ ਗੱਲ ਹੈ ਜੀ, ਉਮੀਦ ਹੈ ਜੀ ਗੀਤ ਨੇ ਤੁਹਾਡੀ ਸਵੇਰ ਨੂੰ ਹੋਰ ਤਾਜ਼ਾ ਕਰ ਦਿੱਤਾ ਹੋਵੇਗਾ। ਬਿਲਕੁਲ ਜੀ ਇੱਦਾਂ ਹੀ ਹੁੰਦਾ ਜਿਹਦੇ ਨਾਲ ਅਸੀਂ ਪਿਆਰ ਕਰਦੇ ਹਾਂ ਨਾ, ਦਿਲ ਨੂੰ ਪਿਆਰ ਕਰਦੇ ਹਾਂ, ਰੂਹ ਵਾਲਾ ਪਿਆਰ ਕਰਦੇ ਹਾਂ, ਉਹਦੇ ਲਈ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਚਲੋ ਜੀ ਗੱਲ ਕਰਦੇ ਹਾਂ ਅਸੀਂ ਅੱਜ ਦੇ ਦਿਨ ਦੇ ਕੁਝ ਮਹੱਤਵਪੂਰਨ ਜਿਹੜੇ ਕਹਿੰਦੇ ਅਸੀਂ ਇੰਪੋਰਟੈਂਟ ਡੇਜ਼, ਖਾਸ ਦਿਨਾਂ ਬਾਰੇ ਗੱਲ ਕਰਦੇ ਹਾਂ। ਅੱਜ ਜੀ ਡਾਕਟਰ ਐਨੀ ਬੇਸੈਂਟ, ਉਹਨਾਂ ਦੀ ਡੈਥ ਐਨਵਰਸਰੀ ਹੈ ਜੀ, ਇਹਨਾਂ ਦੇ ਬਾਰੇ ਗੱਲ ਕਰਦੇ ਹਾਂ। ਅਤੇ ਦੋਸਤੋ ਇਹਨਾਂ ਦਾ ਜਨਮ ਲੰਡਨ ਵਿੱਚ ਹੋਇਆ ਸੀ, ਪਰ ਉਹਨਾਂ ਨੇ ਭਾਰਤ ਨੂੰ ਹੀ ਆਪਣਾ ਘਰ ਬਣਾਇਆ। ਉਹ ਇੱਕ ਅਜਿਹੀ ਮਹਾਨ ਔਰਤ ਸਨ ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਨੇ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਤਾਂ ਜੋ ਭਾਰਤ ਦੇ ਲੋਕਾਂ ਨੂੰ ਆਪਣੇ ਹੱਕ ਮਿਲ ਸਕਣ। ਇਸ ਤੋਂ ਵੀ ਵੱਡੀ ਗੱਲ, ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ 1917 ਦੇ ਵਿੱਚ ਬਣੇ ਸਨ। ਤੇ ਉਹਨਾਂ ਦਾ ਯੋਗਦਾਨ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਹੀ ਅਦਭੁਤ ਹੈ। ਉਹਨਾਂ ਨੇ ਵਾਰਾਣਸੀ ਵਿੱਚ ਸੈਂਟਰਲ ਹਿੰਦੂ ਕਾਲਜ ਦੀ ਸਥਾਪਨਾ ਕੀਤੀ ਜੋ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਬਨਾਰਸ ਹਿੰਦੂ ਯੂਨੀਵਰਸਿਟੀ BHU ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਰਤ ਦੀ ਸੰਸਕ੍ਰਿਤੀ, ਔਰਤਾਂ ਦੀ ਸਿੱਖਿਆ ਅਤੇ ਆਜ਼ਾਦੀ ਲਈ ਲੜਨ ਵਾਲੀ ਇਸ ਮਹਾਨ ਰੂਹ ਨੂੰ ਅੱਜ ਅਸੀਂ ਦਿਲੋਂ ਪ੍ਰਣਾਮ ਕਰਦੇ ਹਾਂ। ਅੱਜ ਇੱਕ ਹੋਰ ਬੜਾ ਹੀ ਖਾਸ ਦਿਨ ਹੈ ਜੀ, ਅੱਜ ਹੈ ਇੰਟਰਨੈਸ਼ਨਲ ਡੇ ਆਫ ਯੂਨੀਵਰਸਿਟੀ ਸਪੋਰਟਸ। ਇਹ ਦਿਨ ਸਾਡੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਦਿਨ ਹੈ। ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਦੀਆਂ ਨੇ ਅਤੇ ਇਹ ਦਿਨ ਇਸੇ ਬਾਰੇ ਹੀ ਦੱਸਦਾ ਹੈ। ਹਰ ਸਾਲ 20 ਸਤੰਬਰ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ ਇਹ ਦਿਨ। ਯੂਨੈਸਕੋ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀ ਖੇਡ ਸੰਘ FISU ਫੀਸੂ ਵੱਲੋਂ ਸ਼ੁਰੂ ਕੀਤਾ ਗਿਆ ਇਹ ਦਿਨ ਉੱਚ ਸਿੱਖਿਆ ਵਿੱਚ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਦੇ ਮਹੱਤਵ ਨੂੰ ਦਰਸਾਉਂਦਾ ਹੈ। ਜੇਕਰ ਅਸੀਂ ਗੱਲ ਕਰੀਏ ਬਈ ਇਸ ਵਾਰੀ 10 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ, ਕਿਉਂਕਿ ਅੱਜ ਜਿਹੜੀ ਵਿਸ਼ੇਸ਼ ਮੁਹਿੰਮ ਚੱਲੀ ਹੈ 2026 ਦੀ, 20 ਸਤੰਬਰ 2026 ਨੂੰ, ਉਹ ਇਹੀ ਹੈ ਵੀ 10 ਸਾਲ 10 ਕਿਲੋਮੀਟਰ। ਇਸ ਵਾਰ 10 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਫੀਜ਼ੂ ਵੱਲੋਂ ਇੱਕ ਵਿਸ਼ਵ ਪੱਧਰੀ ਚੈਲੰਜ ਸ਼ੁਰੂ ਕੀਤਾ ਗਿਆ। ਉਹ ਚੈਲੰਜ ਕੀ ਹੈ ਵੀ ਯੂਨੀਵਰਸਿਟੀਆਂ, ਕਾਲਜ ਦੇ ਵਿਦਿਆਰਥੀਆਂ ਤੇ ਸਟਾਫ ਨੂੰ 10 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹਦੇ ਦੌਰਾਨ ਕੁਝ ਗਤੀਵਿਧੀਆਂ ਜਿਵੇਂ ਕਿ 10 ਕਿਲੋਮੀਟਰ ਦੀ ਦੂਰੀ ਉਹ ਤੁਸੀਂ ਪੂਰੀ ਕਰਨੀ ਹੈ ਦੌੜ ਕੇ, ਪੈਦਲ ਚੱਲ ਕੇ, ਸਾਈਕਲ ਚਲਾ ਕੇ ਜਾਂ ਕਿਸੇ ਵੀ ਹੋਰ ਖੇਡ ਗਤੀਵਿਧੀ ਰਾਹੀਂ, ਬਸ 10 ਕਿਲੋਮੀਟਰ ਦੂਰੀ ਪੂਰੀ ਹੋਣੀ ਚਾਹੀਦੀ ਹੈ। ਵਿਦਿਆਰਥੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਜਿਹੜੀਆਂ ਨੇ ਉਹ IDUS2026 ਹੈਸ਼ਟੈਗ ਦੇ ਨਾਲ ਇੰਟਰਨੈਟ 'ਤੇ ਸਾਂਝੀਆਂ ਵੀ ਕਰ ਰਹੇ ਨੇ ਅਤੇ ਸ਼ੁਰੂਆਤ ਜਿਹੜੀ ਹੈ 2015 ਦੇ ਵਿੱਚ ਅਧਿਕਾਰਤ ਤੌਰ 'ਤੇ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। ਯੂਨੈਸਕੋ ਨੇ ਐਲਾਨ ਕੀਤਾ ਅਤੇ ਪਹਿਲਾ ਦਿਵਸ 2016 ਵਿੱਚ ਮਨਾਇਆ ਗਿਆ ਸੀ। 20 ਸਤੰਬਰ ਦੀ ਤਰੀਕ ਇਸ ਲਈ ਚੁਣੀ ਗਈ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਸਮੇਂ ਨਵਾਂ ਅਕੈਡਮਿਕ ਈਅਰ ਯਾਨੀ ਕਿ ਅਕਾਦਮਿਕ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਅਤੇ ਇਸ ਤੋਂ ਇਲਾਵਾ 1924 ਵਿੱਚ ਇਸੇ ਦਿਨ ਪਹਿਲੀ ਵਿਸ਼ਵ ਸਟੂਡੈਂਟ ਚੈਂਪੀਅਨਸ਼ਿਪ ਹੋਈ ਸੀ। ਦੇਖੋ ਇਤਿਹਾਸ ਆਪਣੇ ਅੰਦਰ ਕਿੰਨਾ ਕੁਝ ਰੱਖੀ ਬੈਠਾ ਹੈ ਔਰ ਕਈ ਵਾਰੀ ਤਾਂ ਸਾਨੂੰ ਪਤਾ ਹੀ ਨਹੀਂ ਚੱਲਦਾ ਵੀ ਜਿਹੜੇ ਮੁਕਾਬਲੇ ਹੋ ਰਹੇ ਨੇ, ਜਿਹੜੀਆਂ ਖੇਡਾਂ ਜਿਹੜੀਆਂ ਹੋ ਰਹੀਆਂ ਨੇ ਉਹ ਕਿੱਥੋਂ ਦੀ ਆਪਣਾ ਓਰੀਜਨ ਜਾਂ ਉਹਨਾਂ ਦਾ ਤੁਰ ਕਹਿ ਲਓ ਵੀ ਕਿੱਥੇ ਬੈਠਾ ਹੋਇਆ ਉਹ ਸਾਨੂੰ ਪਤਾ ਹੀ ਨਹੀਂ ਹੁੰਦਾ, ਲੇਕਿਨ ਇਤਿਹਾਸ ਜਾਣਨਾ ਔਰ ਇਤਿਹਾਸ ਨੂੰ ਜੀਣਾ ਬਹੁਤ ਹੀ ਚੰਗਾ ਲੱਗਦਾ ਹੈ ਨਾ। We are the sounds of the streets.

0: ਅੱਜ ਦਾ ਦਿਨ ਜੀ ਇੱਕ ਹੋਰ ਬੜਾ ਹੀ ਖਾਸ ਦਿਨ ਹੈ ਸਾਡੇ ਕੋਲ। ਅੱਜ ਪੂਰੀ ਦੁਨੀਆ ਵਿੱਚ ਸਫਾਈ ਦਿਵਸ ਮਨਾਇਆ ਜਾ ਰਿਹਾ ਜੀ, ਵਰਲਡ ਕਲੀਨ ਅਪ ਡੇ। ਬਿਲਕੁਲ, ਔਰ ਵਰਲਡ ਕਲੀਨ ਅਪ ਡੇ ਇਸੇ ਕਰਕੇ ਹੀ ਹੈ ਵੀ ਆਪਣਾ ਫਰਜ਼ ਜਿਹੜਾ ਹੈ ਨਾ ਉਹ ਇਨਸਾਨ ਯਾਦ ਰੱਖੇ ਬਈ ਸਾਨੂੰ ਸਿਰਫ ਆਪਣਾ ਘਰ ਹੀ ਸਾਫ਼ ਨਹੀਂ ਰੱਖਣਾ ਬਲਕਿ ਆਲੇ ਦੁਆਲੇ ਪਾਰਕਾਂ ਅਤੇ ਸੜਕਾਂ ਨੂੰ ਵੀ ਸਾਫ਼ ਰੱਖਣਾ ਹੈ। ਅੱਜ ਪ੍ਰਣ ਲੈ ਲੈਣਾ ਵੀ ਅਸੀਂ ਕੂੜਾ ਸਿਰਫ ਕੂੜੇਦਾਨ ਵਿੱਚ ਹੀ ਪਾਵਾਂਗੇ। ਤੇ ਅੱਜ ਦੇ ਦਿਨ ਬਾਰੇ ਹੀ ਗੱਲਬਾਤ ਲਈ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਤੇ ਲਾਈਵ ਜੁੜੇ ਨੇ ਮਿਊਂਸੀਪਲ ਕਾਰਪੋਰੇਸ਼ਨ ਜਲੰਧਰ ਦੇ ਮਾਣਯੋਗ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਜੀ। ਸਰ, ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹੈਲੋ ਹੈਲੋ ਮੈਨੂੰ ਲੱਗਦਾ ਕਿਸੇ ਤਕਨੀਕੀ ਕਾਰਨਾਂ ਕਰਕੇ ਕੁਛ ਗੜਬੜ ਆ ਰਹੀ ਹੈ। ਤੇ ਦਰਸ਼ਕੋ, ਜੇ ਗੱਲ ਕਰੀਏ ਅਸੀਂ ਕਮਿਸ਼ਨਰ ਸਾਹਿਬ ਦੀ, ਤੇ ਪ੍ਰਸ਼ਾਸਨਿਕ ਤੇ ਦੇਸ਼ ਸੇਵਾ ਦਾ ਤਜਰਬਾ ਇਹਨਾਂ ਦਾ ਬਹੁਤ ਲੰਬਾ ਤੇ ਸ਼ਾਨਦਾਰ ਹੈ। ਇਹਨਾਂ ਦੀ ਭਰਤੀ ਜਿਹੜੀ ਹੈ ਉਹ ਇੰਡੀਅਨ ਏਅਰਫੋਰਸ ਇਸ ਦੇ ਵਿੱਚ ਹੋਈ ਸੀ ਤੇ ਇਹਨਾਂ ਨੇ ਦੇਸ਼ ਦੀ ਸੇਵਾ ਵੀ ਕੀਤੀ ਹੈ। ਪੰਜਾਬ ਦੇ ਕਈ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਅੰਮ੍ਰਿਤਸਰ, ਪਠਾਨਕੋਟ, ਮੋਗਾ ਤੇ ਤਰਨ ਤਾਰਨ ਵਿੱਚ ਐਸ ਡੀ ਐਮ, ਏ ਡੀ ਸੀ ਤੇ ਕਮਿਸ਼ਨਰ ਵਜੋਂ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਨੇ। ਤੇ ਗੱਲ ਅਸੀਂ ਇਹਨਾਂ ਦੇ ਨਾਲ ਕਰ ਰਹੇ ਹਾਂ, ਦੇਖਦੇ ਹਾਂ ਰਾਬਤਾ ਦੁਆਰਾ ਕਾਇਮ ਹੋ ਰਿਹਾ ਕਿ ਨਹੀਂ ਹੋ ਰਿਹਾ। ਤੇ ਤੁਸੀਂ ਬਣੇ ਬਣੇ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਸਾਡੇ ਨਾਲ।
1: ਕੋਠਾ ਕੋਠਾ

0: ਕਮਿਸ਼ਨਰ ਸਾਹਿਬ ਸੋਨੀ ਸਵੇਰ ਪ੍ਰੋਗਰਾਮ ਵਿਚ ਤੁਹਾਡਾ ਸਵਾਗਤ ਹੈ। ਅੱਜ ਪੂਰੀ ਦੁਨੀਆ ਵਰਲਡ ਕਲੀਨਅਪ ਡੇ ਮਨਾ ਰਹੀ ਹੈ। ਜਲੰਧਰ ਨਗਰ ਨਿਗਮ ਵੱਲੋਂ ਅੱਜ ਦੇ ਦਿਨ ਸ਼ਹਿਰ ਨੂੰ ਕੀ ਵੱਡਾ ਸੁਨੇਹਾ ਦਿੱਤਾ ਜਾ ਰਿਹਾ ਹੈ ਤੇ ਅੱਜ ਦੀਆਂ ਮੁੱਖ ਸਰਗਰਮੀਆਂ ਕੀ ਨੇ?
1: ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਮੈਨੂੰ ਇਸ ਪ੍ਰੋਗਰਾਮ ਬੁਲਾਉਣ ਲਈ ਤੇ ਮੈਂ ਸਾਰੇ ਹੀ ਜਿਹੜੇ ਤੁਹਾਡੇ ਲਿਸਨਰ ਨੇ ਤੇ ਸ਼ਹਿਰ ਵਾਸੀਆਂ ਨੂੰ ਵਰਲਡ ਕਲੀਨਅਪ ਡੇ ਦੀਆਂ ਵਧਾਈਆਂ ਦਿੰਦਾ ਹਾਂ। ਤੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਅੱਜ ਦਾ ਜਿਹੜਾ ਵਰਲਡ ਕਲੀਨਅਪ ਡੇ ਹੈ, ਤੋ ਸਾਡੇ ਲਈ ਵੈਸੇ ਦੇਖਿਆ ਜਾਏ ਤਾਂ ਹਰ ਰੋਜ਼ ਹੀ ਕਲੀਨਅਪ ਡੇ ਹੁੰਦਾ ਹੈਗਾ। ਸਾਡੇ ਵਰਕਰ ਜਿਹੜੇ ਹੈਗੇ ਨੇ ਉਹ ਲਗਾਤਾਰ ਕੰਮ ਕਰਦੇ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਜਿਹੜਾ ਹੈਗਾ ਨਗਰ ਨਿਗਮ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ। ਸੋ ਅਸੀਂ ਇਹਨਾਂ ਦਿਨਾਂ ਦੇ ਵਿੱਚ ਇੱਕ ਤਾਂ ਤੁਹਾਡੇ ਧਿਆਨ ਸ਼ਾਇਦ ਹੋਏਗਾ ਕਿ ਪੰਜਾਬ ਸਰਕਾਰ ਵੱਲੋਂ ਸਵੱਛਤਾ ਮੁਹਿੰਮ ਸ਼ੁਰੂ ਕੀਤੀ ਗਈ ਸੀ, ਤੋ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਲਗਾਤਾਰ ਵਾਰਡਾਂ ਦੀ ਜਿਹੜੀ ਸਫਾਈ ਕਰ ਰਹੇ ਸੀ ਤੇ ਹੁਣ ਅਸੀਂ ਜਿਹੜਾ ਹੈਗਾ ਸਪੈਸੀਫਿਕ ਫੋਕਸ ਜਿਹੜਾ ਹੈਗਾ ਅਸੀਂ ਇੱਕ ਡੀਪ ਕਲੀਨਿੰਗ ਕਰ ਰਹੇ ਹਾਂ ਕਿ ਜਿਹੜੇ ਵੀ ਪੁਰਾਣੇ ਢੇਰ ਪਏ ਨੇ ਚਾਹੇ ਉਹ ਮਲਵਾ ਹੈ ਜਾਂ ਹੋਰ ਕੂੜੇ ਦੇ ਢੇਰ ਨੇ, ਅਸੀਂ ਉਹਦੇ ਤੇ ਫੋਕਸ ਜਿਹੜਾ ਹੈਗਾ ਅੱਜ ਕੱਲ੍ਹ ਕਰ ਰਹੇ ਹਾਂ ਤੇ ਉਹਨੂੰ ਕਲੀਅਰ ਕਰ ਰਹੇ ਹਾਂ
0: ਜੀ। ਤੇ ਕਮਿਸ਼ਨਰ ਸਾਹਿਬ, ਇੱਕ ਪ੍ਰਸ਼ਾਸਕ ਦੇ ਤੌਰ ਤੇ ਜਦੋਂ ਤੁਸੀਂ ਸਵੇਰੇ ਜਲੰਧਰ ਸ਼ਹਿਰ ਦਾ ਦੌਰਾ ਕਰਦੇ ਹੋ ਤਾਂ ਸਫਾਈ ਦੇ ਪੱਖੋਂ ਤੁਹਾਨੂੰ ਸਭ ਤੋਂ ਪਹਿਲਾਂ ਕਿਹੜੀ ਵੱਡੀ ਤਬਦੀਲੀ ਲਿਆਉਣ ਦੀ ਲੋੜ ਮਹਿਸੂਸ ਹੁੰਦੀ ਹੈ, ਜਿਸ 'ਚ ਹੋਰ ਚੇਂਜਸ ਕੀਤੇ ਜਾ ਸਕਦੇ ਨੇ?
1: ਦੇਖੋ, ਸਫਾਈ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਚੈਲੰਜ ਹੈ ਜਿਹੜਾ ਸਾਨੂੰ ਫੇਸ ਹੁੰਦਾ ਹੈ
0: ਜੀ,
1: ਦੇਖੋ ਨਗਰ ਨਿਗਮ ਤੇ ਸਫਾਈ ਕਰਦੀ ਹੈ, ਸਾਡੇ ਜਿਹੜੇ ਵਰਕਰ ਨੇ ਸਫਾਈ ਸੇਵਕ ਨੇ
0: ਜੀ
1: ਸਵੇਰੇ ਸਫਾਈ ਕਰਦੇ ਨੇ
0: ਜੀ,
1: ਪਰ ਜਿਹੜਾ ਹੈਗਾ ਉਹਦੇ ਵਿੱਚ ਸਾਨੂੰ ਜਿਹੜਾ ਚੈਲੰਜ ਆਉਂਦਾ ਕਿ ਜਿਹੜੇ ਸਿਟੀਜ਼ਨਸ ਹੈਗੇ ਸਾਨੂੰ ਉਹਨਾਂ ਕੋਲੋਂ ਕੋਆਪਰੇਸ਼ਨ ਘੱਟ ਮਿਲਦਾ ਹੈਗਾ
0: ਜੀ।
1: ਅਸੀਂ ਇਹ ਚਾਹੁੰਦੇ ਹਾਂ ਕਿ ਪੂਰਾ ਜਿਹੜਾ ਹੈਗਾ ਉਹ ਜਿਹੜਾ ਜਿਹੜਾ ਡੈਜੀਗਨੇਟਡ ਵਰਕਰ ਆ ਰਿਹਾ ਉਹਨੂੰ ਵੀ ਦਿੱਤਾ ਜਾਏ, ਜਿਹੜੇ ਡੈਜੀਗਨੇਟਡ ਪੁਆਇੰਟ ਨੇ ਉੱਤੇ ਹੀ ਸੁੱਟਿਆ ਜਾਏ, ਥਾਂ ਥਾਂ ਤੇ ਜਿਹੜਾ ਹੈ ਕੂੜਾ ਉਹ ਨਾ ਸੁੱਟਿਆ ਜਾਏ, ਕਿਉਂਕਿ ਜੇਕਰ ਅਸੀਂ ਇੱਕ ਵਾਰ ਤਾਂ ਸਫਾਈ ਕਰਕੇ ਚਲੇ ਜਾਂਦੇ ਹਾਂ
0: ਜੀ,
1: ਉਸ ਤੋਂ ਬਾਅਦ ਜਿਹੜਾ ਹੈ ਕੂੜਾ ਉਹ ਸੜਕਾਂ ਤੇ ਦਿਖਦਾ ਰਹਿੰਦਾ ਹੈ,
0: ਬਿਖਰਿਆ ਰਹਿੰਦਾ ਹੈ ਜੀ ਜੀ। ਤੇ ਜੇ ਗੱਲ ਅਸੀਂ ਕੂੜੇ ਦੀ ਕਰ ਰਹੇ ਹਾਂ ਤੇ ਕੂੜੇ ਨੂੰ ਘਰਾਂ ਵਿੱਚ ਹੀ ਗਿੱਲੇ ਅਤੇ ਸੁੱਕੇ ਕੂੜੇ ਵਜੋਂ ਵੱਖ ਵੱਖ ਕਰਨਾ ਹਾਲੇ ਵੀ 100% ਲਾਗੂ ਨਹੀਂ ਹੋਇਆ, ਕਈ ਲੋਕ ਹਾਲੇ ਇਸ ਬਾਰੇ ਜਾਗਰੂਕ ਨਹੀਂ ਨੇ। ਇਸ ਆਦਤ ਨੂੰ ਜਲੰਧਰ ਵਾਸੀਆਂ ਦੇ ਸੁਭਾਅ ਦਾ ਹਿੱਸਾ ਬਣਾਉਣ ਲਈ ਨਿਗਮ ਕੋਲ ਕੀ ਠੋਸ ਰਣਨੀਤੀ ਹੈ, ਕੀ ਐਕਸ਼ਨ ਪਲਾਨ ਕਰ ਰਿਹਾ ਨਿਗਮ ਵੀ ਹਰ ਕੋਈ ਗਿੱਲਾ ਸੁੱਕਾ ਕੂੜਾ ਵੱਖਰਾ ਵੱਖਰਾ ਕਰਕੇ ਦੇਵੇ?
1: ਦੇਖੋ, ਤੁਸੀਂ ਬਹੁਤ ਹੀ ਇੰਪੋਰਟੈਂਟ ਇਸ਼ੂ ਜਿਹੜਾ ਹੈ ਉਠਾਇਆ ਹੈਗਾ। ਦੇਖੋ, ਜੇਕਰ ਅਸੀਂ ਕੂੜੇ ਦੀ ਸਾਂਭ ਸੰਭਾਲ ਅਸੀਂ ਚਾਹੁੰਦੇ ਹਾਂ ਪਰਮਾਨੈਂਟ ਤੌਰ ਤੇ ਪੱਕੇ ਤੌਰ ਤੇ, ਤੇ ਸਾਨੂੰ ਜਿਹੜਾ ਹੈਗਾ ਕੂੜੇ ਦਾ ਡਿਸਪੋਜ਼ਲ ਕਰਨਾ ਪਏਗਾ। ਅਸੀਂ ਦੇਖਿਆ ਹੈ ਕਿ ਕਈ ਸ਼ਹਿਰਾਂ ਦੇ ਵਿੱਚ ਕੂੜੇ ਦੇ ਵੱਡੇ ਵੱਡੇ ਪਹਾੜ ਬਣੇ ਹੋਏ ਨੇ, ਜਲੰਧਰ ਸ਼ਹਿਰ ਦੇ ਵਿੱਚ ਵੀ ਉਹ ਹੈਗਾ, ਅਸੀਂ ਉਹਦੀ ਬਾਇਓਮਾਈਨਿੰਗ ਕਰ ਰਹੇ ਹਾਂ, ਪਰ ਕੂੜੇ ਦਾ ਜਿਹੜਾ ਸਮਾਧਾਨ ਹੈ ਉਹ ਤਾਂ ਹੀ ਹੋ ਸਕਦਾ ਹੈ ਜੇਕਰ ਕੂੜੇ ਦੀ ਸੈਗਰੀਗੇਸ਼ਨ ਕੀਤੀ ਜਾਏ। ਸੈਗਰੀਗੇਸ਼ਨ ਵੀ ਜਿਹੜੀ ਹੈਗੀ ਹੈ ਐਟ ਸੋਰਸ ਹੀ ਪੋਸੀਬਲ ਹੈ, ਜੇਕਰ ਅਸੀਂ ਕਹੀਏ ਕਿ ਸਾਰਾ ਕੂੜਾ ਇਕੱਠਾ ਕਰਕੇ ਲੈ ਜਾਈਏ ਤੇ ਉਹਨੂੰ ਸੈਗਰੀਗੇਸ਼ਨ ਕਰੀਏ ਉਹ ਪੋਸੀਬਲ ਨਹੀਂ ਹੈ। ਇਹਦੇ ਲਈ ਮੈਂ ਅਸੀਂ ਜਿਹੜਾ ਹੈਗਾ ਕੁਛ ਐਮ ਆਰ ਐਫ ਸੈਂਟਰ ਜਿਹਨੂੰ ਆਪਾਂ ਮਟੀਰੀਅਲ ਰਿਕਵਰੀ ਫੈਸਿਲਿਟੀਜ਼ ਆਪਾਂ ਕਹਿੰਦੇ ਹਾਂ, ਉੱਥੇ ਅਸੀਂ ਪਿਟਸ ਬਣਾਈਆਂ ਹੋਈਆਂ ਨੇ, ਜਿਹੜਾ ਹੈਗਾ ਕੁਛ ਜਿਹੜਾ ਹੈਗਾ ਸੈਗਰੀਗੇਟਡ ਵੇਸਟ ਸਾਡੇ ਕੋਲ ਆਉਂਦਾ ਹੈਗਾ ਉਹ ਅਸੀਂ ਉਹਨਾਂ ਪਿੱਟਾਂ ਦੇ ਵਿੱਚ ਪਾ ਕੇ ਤੇ ਅਸੀਂ ਖਾਦ ਤਿਆਰ ਕਰ ਰਹੇ ਹਾਂ। ਬਾਕੀ ਤੁਸੀਂ ਸਹੀ ਗੱਲ ਕਹੀ ਹੈ ਕਿ ਇਹ 100% ਨਹੀਂ ਹੈ, ਉਹਦੇ ਲਈ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਉਹ ਜਿਹੜਾ ਹੈਗਾ ਸੁੱਕਾ ਤੇ ਗਿੱਲਾ ਕੂੜਾ ਅਲੱਗ ਰੱਖਣ, ਸੋ ਦੈਟ ਅਸੀਂ ਪੱਕੇ ਤੌਰ ਤੇ
0: ਜਾਮ ਕਰਦਾ। ਨਿਗਮ ਇਸ ਦੇ ਆਲਟਰਨੇਟਿਵ ਮੁਹੱਈਆ ਕਰਵਾਉਣ ਲਈ ਕੀ ਕੋਈ ਕਦਮ ਚੁੱਕ ਰਿਹਾ?
1: ਦੇਖੋ, ਇਹ ਵੀ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਸਿੰਗਲ ਯੂਜ ਪਲਾਸਟਿਕ ਦਾ। ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਸਹੀ ਕਿਹਾ ਕਿ ਨਿਗਮ ਵੱਖ ਵੱਖ ਟਾਈਮ ਤੇ ਜਿਹੜਾ ਹੈਗਾ ਅਸੀਂ ਚਲਾਨ ਕਰਦੇ ਹਾਂ, ਬਟ ਮੈਂ ਸਮਝਦਾ ਕਿ ਉਹ ਆਪਣੇ ਆਪ ਦੇ ਵਿੱਚ ਸਫੀਸ਼ੀਐਂਟ ਨਹੀਂ ਹੈ। ਸਾਨੂੰ ਬੇਸਿਕਲੀ ਸਾਰਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।
0: ਤੇ
1: ਇੱਕ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਦੇਖੋ, ਪਲਾਸਟਿਕ ਜਿਹੜੀ ਹੈ ਇਹਦੇ ਜਿਹੜਾ ਹੈਗਾ ਮੈਨੂਫੈਕਚਰਿੰਗ ਤੇ ਟਰਾਂਸਪੋਰਟੇਸ਼ਨ ਤੇ ਵੀ ਜਿਹੜਾ ਦੇਖੋ ਇਸ ਤੇ ਵੀ ਕੋਈ ਠੱਲ ਪੈਣੀ ਚਾਹੀਦੀ ਹੈ। ਬਾਕੀ ਕਾਫੀ ਪਿਛਲੇ ਜਦੋਂ ਤੋਂ ਭਾਰਤ ਦੇ ਵਿੱਚ ਜਿਹੜਾ ਹੈਗਾ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ, ਕਾਫੀ ਜਾਗਰੂਕਤਾ ਆਈ ਹੈ, ਲੋਕਾਂ ਨੇ ਅਲਟਰਨੇਟਿਵ ਜਿਹੜੇ ਆ ਵਰਤਣੇ ਸ਼ੁਰੂ ਕੀਤੇ ਨੇ। ਸੋ ਨਿਗਮ ਵੀ ਲਗਾਤਾਰ ਇਹਦੇ ਵਿੱਚ ਪ੍ਰਯਾਸ ਕਰ ਰਿਹਾ। ਅਸੀਂ ਲੋਕਾਂ ਨੂੰ ਫਿਰ ਦੁਬਾਰਾ ਤੁਹਾਡੇ ਰਾਹੀਂ ਅਪੀਲ ਕਰਦੇ ਹਾਂ ਕਿ ਇਹਦਾ ਉਪਯੋਗ ਨਾ ਕਰਨ ਤੇ ਜਿਹੜੇ ਬਦਲਵੇਂ ਪ੍ਰਬੰਧ ਅਵੇਲੇਬਲ ਨੇ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ।
0: ਜੀ ਜੀ, ਤੇ ਸੁਰਿੰਦਰ ਸਿੰਘ ਜੀ, ਇਹ ਵੀ ਜਾਣਨਾ ਚਾਹਾਂਗੇ ਵੀ ਸ਼ਹਿਰ ਦੇ ਮੁੱਖ ਡੰਪਿੰਗ ਪੁਆਇੰਟਸ ਜਿਵੇਂ ਕਿ ਅਸੀਂ ਵਰਿਆਣਾ ਡੰਪ ਦੀ ਗੱਲ ਕਰਦੇ ਹਾਂ, ਇਹਨਾਂ ਦੇ ਨਿਪਟਾਰੇ

0: ਅਤੇ ਉੱਥੇ ਕੂੜੇ ਦੇ ਪਹਾੜਾਂ ਨੂੰ ਖਤਮ ਕਰਨ ਲਈ ਇੱਕ ਸਮਾਰਟ ਸਿਟੀ ਪ੍ਰੋਜੈਕਟ ਚੱਲਿਆ ਸੀ। ਉਹਦੇ ਤਹਿਤ ਹੁਣ ਤੱਕ ਕੀ ਪ੍ਰੋਗਰੈਸ ਜਿਹੜੀ ਹੈ ਹੋ ਚੁੱਕੀ ਹੈ, ਕਿਉਂਕਿ ਜਲੰਧਰ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਉਦਯੋਗਿਕ ਅਤੇ ਰਿਹਾਇਸ਼ੀ ਹੱਬ ਹੈ। ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਇਸ ਸਮੇਂ ਨਗਰ ਨਿਗਮ ਦੇ ਸਾਹਮਣੇ ਸਭ ਤੋਂ ਵੱਡੀਆਂ ਕੀ ਕੀ ਚੁਣੌਤੀਆਂ ਆ ਰਹੀਆਂ ਨੇ, ਸਾਨੂੰ ਉਹਨਾਂ ਬਾਰੇ ਵੀ ਜਾਗਰੂਕ ਕੀਤਾ ਜਾਏ।
1: ਵਰਿਆਣਾ ਡੈਮ ਦੀ ਤੁਸੀਂ ਗੱਲ ਕੀਤੀ ਹੈ, ਦੇਖੋ ਇੱਥੇ ਸਾਡਾ ਜਿਹੜਾ ਹੈਗਾ ਕੂੜਾ ਰੋਧਾ ਜਾਂਦਾ ਹੈਗਾ, ਉਹਦਾ ਜਿਹੜਾ ਇੱਕੋ ਹੀ ਹੱਲ ਹੁੰਦਾ ਹੈਗਾ ਕਿ ਉਹਦੀ ਬਾਇਓ ਮਾਈਨਿੰਗ ਕੀਤੀ ਜਾਂਦੀ ਹੈ ਜਾਂ ਬਾਇਓ ਰੇਮੀਡੀਏਸ਼ਨ ਆਪਾਂ ਕਹਿੰਦੇ ਹੈਗੇ ਹਾਂ। ਸਾਡਾ ਤਕਰੀਬਨ ਜਿਹੜਾ ਹੈਗਾ ਉੱਥੇ 15 ਲੱਖ ਮੀਟ੍ਰਿਕ ਟਨ ਜਿਹੜਾ ਇਸ ਵੇਲੇ ਪਿਆ ਹੈ, ਤੇ 8 ਲੱਖ ਮੀਟ੍ਰਿਕ ਟਨ ਦੀ ਜਿਹੜੀ ਹੈਗੀ ਸਾਡੀ ਡੈਂਗੀ ਪੱਧਰ ਤੇ ਕੰਮ ਚੱਲ ਰਿਹਾ ਹੈਗਾ, ਉਹਦੀ ਜਿਹੜੀ ਹੈਗੀ ਬਾਇਓ ਮਾਈਨਿੰਗ ਕੀਤੀ ਜਾ ਰਹੀ ਹੈ। ਬਾਕੀ ਰਹਿੰਦੇ ਕੂੜੇ ਲਈ ਵੀ ਜਿਹੜੀ ਹੈਗੀ ਸਾਡੀ ਟੈਂਡਰ ਦੀ ਪ੍ਰੋਸੈਸ ਚੱਲ ਰਿਹਾ ਹੈਗਾ, ਬਹੁਤ ਜਲਦੀ ਉਹ ਵੀ ਸ਼ੁਰੂ ਕਰ ਦਿੱਤਾ ਜਾਏਗਾ। ਸੋ ਇਹ ਜਿਹੜਾ ਹੈਗਾ ਮੁੱਦਾ ਜਿਹੜਾ ਆਪਣੇ ਧਿਆਨ ਚ ਹੈ, ਤੇ ਇਹਦੇ ਤੇ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ, ਤੇ ਮੇਬੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਸ਼ਹਿਰ ਵਾਸੀਆਂ ਨੂੰ ਵਰਿਆਣਾ ਡੰਪ ਤੋਂ ਜਿਹੜੀ ਹੈਗੀ ਆ ਉਹ ਮੁਕਤੀ ਮਿਲੇਗੀ।
0: ਜੀ ਸ਼ੁਕਰੀਆ ਕਮਿਸ਼ਨਰ ਸਾਹਿਬ, ਤੁਸੀਂ ਮਤਲਬ ਹਰ ਇੱਕ ਜਿਹੜੀ ਜਿਹੜੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਹਾਂ ਤੁਸੀਂ ਡਟੇ ਹੋਏ ਹੋ, ਤੁਸੀਂ ਰੁੱਝੇ ਹੋਏ ਹੋ ਉਹਨਾਂ ਸਾਰਿਆਂ ਦੇ ਉਹਨਾਂ ਦੇ ਸੋਲੂਸ਼ਨ ਫਾਈਂਡ ਆਊਟ ਕਰਨ ਦੇ ਵਿੱਚ।
1: ਹਾਂ ਬਿਲਕੁਲ ਜੀ, ਸਰਕਾਰ ਬਿਲਕੁਲ ਪ੍ਰਤੀਬੱਧ ਹੈ, ਸਰਕਾਰ ਜਿਹੜੀ ਮੌਕੇ ਸਰਕਾਰ ਹੈ, ਖਾਸ ਕਰਕੇ ਜਿਹੜਾ ਹੈਗਾ ਕਾਫੀ ਸਾਡੇ ਮੇਅਰ ਸਾਹਿਬ ਮਨੀਤੀ ਦੀ, ਉਹ ਵੀ ਜਿਹੜਾ ਹੈਗਾ ਬਹੁਤ ਮਿਹਨਤੀ ਨੇ, ਬਹੁਤ ਲਗਾਤਾਰ ਜਿਹੜਾ ਹੈਗਾ ਸ਼ਹਿਰ ਦਾ ਦੌਰਾ ਕਰਦੇ ਨੇ, ਕੰਮ ਕਰਦੇ ਨੇ,
0: ਤੇ
1: ਸਫਾਈ ਨੂੰ ਲੈ ਕੇ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਬਹੁਤ ਜ਼ਿਆਦਾ ਪ੍ਰਾਇਓਰਿਟੀ ਹੈਗੀ ਆ, ਔਰ ਇਹਦੇ ਤੇ ਕੰਮ ਲਗਾਤਾਰ ਅਸੀਂ ਕਰਦੇ ਹਾਂ। ਇਸ ਤੋਂ ਇਲਾਵਾ ਇੱਕ ਗੱਲ ਮੈਂ ਦੱਸਣਾ ਚਾਹਾਂਗਾ ਸ਼ਹਿਰ ਵਾਸੀਆਂ ਨੂੰ ਕਿ ਅਸੀਂ ਇੱਕ ਮਕੈਨੀਕਲ ਸਵੀਪਿੰਗ ਰਾਹੀਂ ਸ਼ਹਿਰ ਦੀ ਸਫਾਈ ਜਿਹੜੀ ਅਸੀਂ ਅੱਜ ਕੱਲ ਕਰ ਰਹੇ ਹਾਂ, ਉਹਦੇ ਤਹਿਤ ਜਿਹੜਾ ਰਾਤ ਨੂੰ 10 ਵਜੇ ਸਾਡੀਆਂ ਟੀਮਾਂ ਤੈਨਾਤ ਹੁੰਦੀਆਂ ਨੇ, ਉਹ ਸਵੇਰ ਦੇ 7 ਵਜੇ ਤੱਕ ਜਿਹੜੇ ਉਹ ਕੰਮ ਕਰਦੇ ਨੇ। ਤੁਸੀਂ ਸ਼ਾਇਦ ਧਿਆਨ ਦਿੱਤਾ ਹੋਏਗਾ ਕਿ ਮਸ਼ੀਨਾਂ ਜਿਹੜੀਆਂ ਉਹ ਡਿਵਾਈਡਰ ਦੇ ਨੇੜੇ ਚੱਲਦੀਆਂ ਨੇ,
0: ਤੇ
1: ਉੱਥੇ ਜਿਹੜਾ ਹੈਗਾ ਉਹਦੀ ਡੀਪ ਕਲੀਨਿੰਗ ਕਰਕੇ, ਤੇ ਉਸ ਤੋਂ ਬਾਅਦ ਪਾਣੀ ਦੇ ਨਾਲ ਜਿਹੜਾ ਹੈਗਾ ਸੜਕਾਂ ਦੇ ਉੱਤੇ ਪਾਣੀ ਦਾ ਛਿੜਕਾਅ ਵੀ ਕੀਤਾ ਜਾਂਦਾ,
0: ਜਲੰਧਰ ਦੇ ਲੋਕਾਂ ਲਈ ਕੋਈ ਅਜਿਹੀ ਮੋਬਾਈਲ ਐਪ ਜਾਂ ਹੈਲਪਲਾਈਨ ਹੈ ਜਿੱਥੇ ਉਹ ਕੂੜੇ ਦੇ ਢੇਰ ਦੀ ਫੋਟੋ ਭੇਜਣ ਜਾਂ ਨਿਗਮ ਤੁਰੰਤ ਕਾਰਵਾਈ ਕਰ ਦੇਵੇ, ਇਸੇ ਤਕਨੀਕ ਨੂੰ ਕਿੰਨਾ ਕੁ ਮਜ਼ਬੂਤ ਕੀਤਾ ਗਿਆ ਇਹ ਵੀ ਸਾਨੂੰ ਦੱਸਿਆ ਜਾਵੇ।
1: ਸਾਡੇ ਕੋਲ ਜੀ ਇੱਕ ਐਮ ਸੇਵਾ ਕਰਕੇ ਇੱਕ ਸਾਡੀ ਐਪ ਹੈਗੀ ਆ, ਉਹ ਕਾਫੀ ਸਿਟੀਜ਼ਨ ਉਹਨੂੰ ਯੂਜ਼ ਕਰਦੇ ਨੇ
0: ਜੀ,
1: ਤੇ ਜਿਹੜਾ ਹੈਗਾ ਪਹਿਲਾਂ ਟ੍ਰੈਡੀਸ਼ਨਲ ਜਿਹੜੀਆਂ ਸਾਡੀਆਂ ਲੈਂਡਲਾਈਨ ਨੇ ਉਹ ਵੀ ਹੈਗੇ ਨੇ, ਸੋ ਕੁਛ ਲੋਕ ਸਾਡੇ ਕੋਲ ਨਿੱਜੀ ਤੌਰ ਤੇ ਵੀ ਸਾਡੇ ਨੰਬਰ, ਅੱਜ ਕੱਲ ਤੁਹਾਨੂੰ ਪਤਾ ਟੈਕਨੋਲੋਜੀ ਹੈ, ਵਟਸਐਪ ਨੰਬਰ ਸਾਰੇ ਆਫਿਸਰ ਦੇ ਅਵੇਲੇਬਲ ਨੇ,
0: ਮੇਰੇ
1: ਖੁਦ ਦੇ ਨੰਬਰ ਤੇ ਕਾਫੀ ਸਿਟੀਜ਼ਨਸ ਕੰਪਲੇਨ ਕਰਦੇ ਨੇ। ਕੁਛ ਪਬਲਿਕ ਜਿਹੜੀ ਆ ਉਹ ਵਾਰਡ ਕੌਂਸਲਰ ਸੇਵਾਵਾਂ ਨੂੰ ਜਿਹੜਾ ਹੈਗਾ ਜਾਂ ਜਿਹੜੇ ਪ੍ਰਤੀਨਿਧੀ ਨੇ ਉਹਨਾਂ ਨੂੰ ਕਹਿੰਦੇ ਨੇ, ਪਰ ਐਮ ਸੇਵਾ ਜਿਹੜੀ ਐਪ ਹੈ ਮੈਂ ਸਾਰੇ ਸਿਟੀਜ਼ਨਸ ਨੂੰ ਹੀ ਅਪੀਲ ਕਰਾਂਗਾ ਕਿ ਐਮ ਸੇਵਾ ਤੇ ਕੰਪਲੇਂਟ ਕਰਨ, ਤੇ ਉਹਦੇ ਤੇ ਜਿਹੜਾ ਹੈਗਾ ਇੱਕ ਰਿਕਾਰਡ ਵੀ ਰਹਿੰਦਾ ਹੈਗਾ ਤੇ ਅਸੀਂ ਉਸ ਤੇ ਤੁਰੰਤ ਕਾਰਵਾਈ ਜਿਹੜੀ ਕਰਦੇ ਹਾਂ
0: ਜੀ। ਤੇ ਇਹ ਵੀ ਸਾਨੂੰ ਦੱਸੋ ਵੀ ਸਾਡੇ ਸਫਾਈ ਕਰਮਚਾਰੀ ਜਿਹੜੇ ਸਾਡੇ ਗਰਾਊਂਡ ਵਾਰੀਅਰਸ ਨੇ, ਕਿਉਂਕਿ ਉਹ ਵੀ ਵਾਰੀਅਰਸ ਹੀ ਨੇ, ਉਹ ਲੜ ਰਹੇ ਨੇ ਦਿਨ ਰਾਤ ਜਿਹੜੀ ਕਿ ਗੰਦਗੀ ਸਾਡੇ ਕੋਲੋਂ ਫੈਲ ਜਾਂਦੀ ਹੈ ਉਹ ਸਮੇਟ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਸ਼ਹਿਰ ਨੂੰ ਸਾਫ਼ ਰੱਖਣ ਲਈ ਦਿਨ ਰਾਤ ਉਹ ਮਿਹਨਤ ਕਰ ਰਹੇ ਹੈ। ਵਰਲਡ ਕਲੀਨਅਪ ਡੇ ਤੇ ਉਹਨਾਂ ਦੀ ਸਿਹਤ ਸੁਰੱਖਿਆ ਜਾਂ ਸੇਫਟੀ ਕਿੱਟਾਂ ਜਿਹੜੀਆਂ ਉਹਨਾਂ ਨੂੰ ਮਿਲ ਰਹੀਆਂ ਨੇ ਅਤੇ ਭਲਾਈ ਲਈ ਨਿਗਮ ਵੱਲੋਂ ਕੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ?
1: ਦੇਖੋ ਜਿਹੜੇ ਸਾਡੇ ਸਫਾਈ ਸੇਵਕ ਨੇ, ਸਾਡੇ ਗਰਾਊਂਡ ਵਾਰੀਅਰ ਨੇ, ਔਰ ਸਾਡੀ ਕਾਰਪੋਰੇਸ਼ਨ ਦੀ ਰੀੜ ਦੀ ਹੱਡੀ ਨੇ, ਔਰ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਦੇਖੋ ਕਾਰਪੋਰੇਸ਼ਨ ਦਾ ਨਗਰ ਨਿਗਮ ਦਾ ਮੁੱਖ ਸਫਾਈ ਜਿਹੜਾ ਹੈ ਮੁੱਖ ਕੰਮ ਹੁੰਦਾ ਹੈ, ਸਾਡੇ ਲਈ ਬਾਕੀ ਕੰਮ ਵੀ ਇੰਪੋਰਟੈਂਟ ਨੇ, ਚਾਹੇ ਉਹ ਸੀਵਰੇਜ ਹੈ, ਚਾਹੇ ਉਹ ਸਟਰੀਟ ਲਾਈਟ ਹੈ, ਚਾਹੇ ਸੜਕਾਂ ਪਾਰਕ ਨੇ, ਬਟ ਜਿਹੜਾ ਹੈਗਾ ਸਫਾਈ ਜਿਹੜੀ ਹੈ ਇੱਕ ਨੰਬਰ ਪ੍ਰਾਇਰਟੀ ਹੁੰਦੀ ਆ, ਉਹਦੇ ਲਈ ਸਭ ਤੋਂ ਜ਼ਿਆਦਾ ਯੋਗਦਾਨ ਸਾਡੇ ਸਫਾਈ ਸੇਵਕਾਂ ਦਾ ਹੁੰਦਾ। ਕੋਈ ਵੀ ਮੌਸਮ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਹਮੇਸ਼ਾ ਉਹ ਡਟੇ ਰਹਿੰਦੇ ਨੇ, ਉਹ ਜਿਹੜੇ ਕਾਫੀ ਮੁਸ਼ਕਿਲ ਹਾਲਾਤਾਂ ਚ ਕੰਮ ਕਰਦੇ ਨੇ, ਅਸੀਂ ਜਿਹੜਾ ਹੈਗਾ ਉਹਨਾਂ ਦੀ ਸਿਹਤ ਲਈ ਜਿਹੜਾ ਹੈਗਾ ਕਾਫੀ ਉਪਰਾਲੇ ਕਰਦੇ ਰਹਿੰਦੇ ਹਾਂ, ਵੱਖ ਵੱਖ ਸਮੇਂ ਤੇ ਜਿਹੜੇ ਉਹਨਾਂ ਨੂੰ ਟੈਸਟ ਜਿਹੜੀਆਂ ਕਿੱਟਾਂ ਨੇ, ਜਿਹੜੀਆਂ ਸੇਫਟੀ ਕਿੱਟਾਂ ਨੇ ਉਹ ਵੀ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਜਿਹੜਾ ਹੈਗਾ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ, ਤੇ ਜਿਹੜਾ ਹੈਗਾ ਜਿਸ ਤਰ੍ਹਾਂ ਗਵਰਨਮੈਂਟ ਸਿਸਟਮ ਹੁੰਦਾ ਕਿ ਜਦੋਂ ਸਾਡਾ 15 ਅਗਸਤ 26 ਜਨਵਰੀ ਆਉਂਦੀ ਹੈ ਜਾਂ ਸਾਡਾ 2 ਅਕਤੂਬਰ ਜਦੋਂ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਆਉਂਦਾ, ਅਸੀਂ ਜਿਹੜਾ ਹੈਗਾ ਚੰਗੇ ਕੰਮ ਕਰਨ ਵਾਲੇ ਸਫਾਈ ਸੇਵਕਾਂ ਨੂੰ ਸਨਮਾਨਿਤ ਵੀ ਕਰਦੇ ਹਾਂ।
0: ਵਾਹ ਜੀ ਵਾਹ, ਬਿਲਕੁਲ, ਜਦੋਂ ਐਪਰੀਸੀਏਸ਼ਨ ਹੁੰਦੀ ਹੈ ਉਹਦੇ ਕੰਮ ਦੇ ਵਿੱਚ ਹੋਰ ਜ਼ਿਆਦਾ ਇੰਪਰੂਵਮੈਂਟ ਹੁੰਦੀ ਹੈ ਜੀ,
1: ਬਿਲਕੁਲ।
0: ਤੇ ਕਮਿਸ਼ਨਰ ਸਾਹਿਬ ਸਾਨੂੰ ਇਹ ਵੀ ਦੱਸੋ, ਸੁਰਿੰਦਰ ਸਿੰਘ ਜੀ, ਵੀ ਸਵੱਛਤਾ ਹੀ ਸੇਵਾ 2026 ਇਹ ਮੁਹਿੰਮ ਹੁਣੇ ਹੁਣੇ ਪੰਜਾਬ ਦੇ ਵਿੱਚ 17 ਸਤੰਬਰ 2026 ਤੋਂ ਸ਼ੁਰੂ ਹੋਈ ਤੇ 2 ਅਕਤੂਬਰ 2026 ਸਵੱਛ ਭਾਰਤ ਦਿਵਸ ਤੱਕ ਚੱਲੇਗੀ ਮੁਹਿੰਮ। ਇਸ ਤਹਿਤ ਪੰਜਾਬ ਦੇ ਵਿੱਚ ਜਿਹੜੀ ਸਾਫ਼ ਸਫਾਈ ਦੀ ਇਹ ਸਾਰੀ ਗੱਲਬਾਤ ਹੈ, ਇਹਦੇ ਵਿੱਚ ਕੂੜੇ ਦਾ ਨਿਪਟਾਰਾ, ਪਲਾਸਟਿਕ, ਇਹ ਸਾਰਾ

0: ਕੁਝ ਸਾਂਭ ਸੰਭਾਲ ਨਿਗਮ ਇਹਦੇ ਲਈ ਤਿਆਰ ਕਿੰਨੀਆਂ ਕੁ ਤਿਆਰੀਆਂ ਕਰ ਚੁੱਕਿਆ ਆਪਣੀਆਂ?
1: ਜਿਸ ਤਰ੍ਹਾਂ ਮੈਂ ਦੱਸਿਆ ਕਿ ਦੇਖੋ ਜਿਹੜਾ ਸਾਡਾ ਸਫਾਈ ਜਿਹੜਾ ਹੈਗਾ ਸਾਡੇ ਲਈ ਇੱਕ ਪ੍ਰਾਇਰਟੀ ਹੈ, ਇੱਕ ਨੰਬਰ ਤੇ ਹੈ
0: ਜੀ।
1: ਅਸੀਂ ਜਿਹੜਾ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਨਾ ਉਹ ਲਗਭਗ ਜਿਸ ਤਰ੍ਹਾਂ ਮੈਂ ਦੱਸਿਆ ਕਿ ਰਾਤ ਨੂੰ ਵੀ ਸਾਡੀ ਕਲੀਨਿਕ ਚੱਲਦੀ ਹੈ,
0: ਬਿਲਕੁਲ
1: 24 ਘੰਟੇ ਅਸੀਂ ਤੈਨਾਤ ਹੈ। ਸਵੇਰੇ ਜਿਹੜੇ ਹੈਗੇ ਸਾਡੇ ਵਰਕਰ ਆ ਜਾਂਦੇ ਨੇ, ਉਹ ਸੜਕਾਂ ਤੇ ਝਾੜੂ ਲਗਾਉਂਦੇ ਨੇ, ਕੂੜਾ ਇਕੱਠਾ ਕਰਦੇ ਨੇ, ਫਿਰ ਸਾਡੀ ਮਸ਼ੀਨਰੀ ਆਉਂਦੀ ਹੈ, ਅਸੀਂ ਉਹਨੂੰ ਚੱਕ ਕੇ ਲੈ ਕੇ ਜਾਂਦੇ ਹਾਂ। ਸੋ ਇਸ ਤੋਂ ਇਲਾਵਾ ਰਾਤ ਨੂੰ ਮਕੈਨੀਕਲ ਸਵੀਪਿੰਗ ਸਾਡੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ, ਸੋ ਅਸੀਂ ਬਿਲਕੁਲ ਤਿਆਰ ਬਰ ਤਿਆਰ ਹੈ ਜੀ। ਅਸੀਂ ਲਗਾਤਾਰ ਕੰਮ ਕਰਦੇ ਹਾਂ ਔਰ ਕਰ ਰਹੇ ਹਾਂ ਤੇ ਜਿਹੜਾ ਹੈਗਾ ਅੱਗੇ ਵੀ ਕਰਦੇ ਰਹਾਂਗੇ।
0: ਵਾਹ ਜੀ ਵਾਹ। ਤੇ ਅਖੀਰ ਚ ਕਮਿਸ਼ਨਰ ਸਾਹਿਬ, ਕੋਈ ਵੀ ਪ੍ਰਸ਼ਾਸਨ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਸੋਹਣੀ ਸਵੇਰ ਦੇ ਮੰਚ ਤੋਂ ਜਲੰਧਰ ਦੇ ਨਾਗਰਿਕਾਂ, ਦੁਕਾਨਦਾਰਾਂ ਤੇ ਨੌਜਵਾਨਾਂ ਨੂੰ ਤੁਹਾਡੀ ਸਭ ਤੋਂ ਵੱਡੀ ਕੀ ਅਪੀਲ ਹੈ ਉਹ ਵੀ ਸਾਨੂੰ ਦੇ ਦਿਓ।
1: ਦੇਖੋ ਮੇਰੀ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਸਫਾਈ ਦੇਖੋ ਇਹੋ ਜਿਹੀ ਐਕਟੀਵਿਟੀ ਹੈ, ਖਾਸ ਕਰਕੇ ਸ਼ਹਿਰ ਦੀ ਸਫਾਈ ਹੈ, ਜਿਹੜੀ ਨਿਗਮ, ਕੋਈ ਵੀ ਨਿਗਮ ਜਿਹੜਾ ਆਪਣੇ ਆਪ ਨਹੀਂ ਕਰ ਸਕਦਾ।
0: ਦੇਖੋ
1: ਜਿੱਥੋਂ ਤੱਕ ਬਾਕੀ ਐਕਟੀਵਿਟੀਜ਼ ਨੇ, ਦੇਖੋ ਚਾਹੇ ਉਹ ਸੀਵਰੇਜ ਹੈ, ਚਾਹੇ ਉਹ ਰੋਡ ਬਿਲਡਿੰਗ ਹੈ, ਚਾਹੇ ਉਹ ਸਟਰੀਟ ਲਾਈਟ ਹੈ, ਇਹ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਇਹ ਨਿਗਮ ਜਿਹੜਾ ਆਪਣੇ ਆਪ ਕਰ ਸਕਦਾ ਹੈ। ਇਹਦੇ ਲਈ ਜਿਹੜਾ ਹੈਗਾ ਸਾਨੂੰ ਨਾਗਰਿਕਾਂ ਦੇ ਸਹਿਯੋਗ ਦੀ ਲੋੜ ਨਹੀਂ ਹੈ, ਪਰ ਸਫਾਈ ਜਿਹੜੀ ਹੈਗੀ ਹੈ ਇਹ ਬਿਨਾਂ ਨਾਗਰਿਕਾਂ ਦੇ ਸਹਿਯੋਗ ਤੋਂ ਨਹੀਂ ਹੋ ਸਕਦੀ। ਸੋ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਜਿਹੜਾ ਹੈਗਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਿਹੜਾ ਹੈਗਾ ਦੇਖੋ ਇਹ ਜਿਹੜਾ ਜਲੰਧਰ ਸਾਡਾ ਆਪਣਾ ਸ਼ਹਿਰ ਹੈ, ਇਸਦੀ ਸਾਫ਼ ਸਫਾਈ ਸਾਡੀ ਆਪਣੀ ਜ਼ਿੰਮੇਵਾਰੀ ਹੈ, ਤੇ ਜਿਹੜਾ ਹੈਗਾ ਇਸ ਨੂੰ ਸਾਫ਼ ਸੁਥਰਾ ਰੱਖਣ ਲਈ ਅਸੀਂ ਜਿਹੜਾ ਹੈਗਾ ਨਗਰ ਨਿਗਮ ਦਾ ਸਹਿਯੋਗ ਕਰੀਏ, ਜਿਹੜੇ ਸਾਡੇ ਡੈਜੀਗਨੇਟਡ ਵਰਕਰ ਆਉਂਦੇ ਨੇ ਕੂੜਾ ਅਸੀਂ ਉਹਨਾਂ ਨੂੰ ਦਈਏ,
0: ਥਾਂ
1: ਥਾਂ ਤੇ ਅਸੀਂ ਕੂੜਾ ਨਾ ਸੁੱਟੀਏ। ਕਈ ਵਾਰ ਦੇਖਣ ਚ ਆਉਂਦਾ ਕਿ ਕੋਈ ਲੋਕ ਜਿਹੜੇ ਹੈਗੇ ਉਹ ਖਾਲੀ ਪਲਾਟਾਂ ਤੇ ਕੂੜਾ ਸੁੱਟ ਦਿੰਦੇ ਆ,
0: ਕਈ
1: ਸੈਂਟਰ ਵੱਲ ਤੇ ਕੂੜਾ ਸੁੱਟ ਦਿੰਦੇ ਆ ਜਾਂ ਰੋਡ ਤੇ ਸੁੱਟ ਦਿੰਦੇ ਆ, ਤੇ ਉਹ ਜਿਹੜਾ ਹੈਗਾ ਕਾਫੀ ਚੈਲੰਜ ਬਣ ਜਾਂਦਾ ਤੇ ਜਿਹੜਾ ਹੈਗਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਚ ਮੁਸ਼ਕਲ ਆਉਂਦੀ ਹੈ। ਦੁਕਾਨਦਾਰ ਵੀਰਾਂ ਨੂੰ ਮੈਂ ਅਪੀਲ ਕਰਦਾ ਕਿ ਸਾਰੇ ਹੀ ਆਪਣੀ ਦੁਕਾਨਾਂ ਅੱਗੇ ਡਸਟਬਿਨ ਲਗਾਉਣ, ਤੋ ਜੋ ਹੈ ਸੋ ਦੈਟ ਜਿਹੜਾ ਕੂੜਾ ਉਹ ਸੜਕਾਂ ਤੇ ਨਾ ਆਵੇ। ਸੋ ਜਿਹੜਾ ਹੈਗਾ ਮਤਲਬ ਵਿਦਆਊਟ ਸਿਟੀਜ਼ਨ ਪਾਰਟਿਸਿਪੇਸ਼ਨ ਜਿਹੜਾ ਹੈਗਾ, ਜੇ ਅਸੀਂ ਕਹੀਏ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਸਕੀਏ, ਦੈਟ ਇਜ਼ ਨਾਟ ਪੋਸੀਬਲ। ਤੋ ਇਹਦੇ ਲਈ ਮੇਰੀ ਇਹੀ ਅਪੀਲ ਹੈ ਸਾਰੇ ਜਲੰਧਰ ਵਾਸੀਆਂ ਨੂੰ ਕਿ ਅਸੀਂ ਜਿਹੜਾ ਨਗਰ ਨਿਗਮ ਦਾ ਸਹਿਯੋਗ ਕਰੀਏ ਤੇ ਅਸੀਂ ਰਲ ਮਿਲ ਕੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਈਏ।
0: ਵਧੀਆ ਬਣਾਈ। ਵਾਹ ਜੀ ਵਾਹ ਸੁਰਿੰਦਰ ਸਿੰਘ ਜੀ, ਬਹੁਤ ਹੀ ਤੁਸੀਂ ਵਧੀਆ ਦੱਸਿਆ ਸਾਰਿਆਂ ਨੂੰ, ਔਰ ਤੁਸੀਂ ਹੱਲਾਸ਼ੇਰੀ ਵੀ ਦਿੱਤੀ ਹੈ ਵੀ ਸਾਰੇ ਇਸ ਮੁਹਿੰਮ ਦੇ ਵਿੱਚ ਜਿਹੜੀ ਸਫਾਈ ਮੁਹਿੰਮ ਚੱਲ ਰਹੀ ਹੈ ਇਹਦੇ 'ਚ ਸਾਰੇ ਆਪਣਾ ਸਹਿਯੋਗ ਦੇਣ, ਤੇ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਸੋਤਿਆਂ ਲਈ ਕੱਢਿਆ, ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਸਾਰਿਆਂ ਨੂੰ ਸਾਨੂੰ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਮਿਸ਼ਨਰ ਸਾਹਿਬ।
1: ਬਹੁਤ ਬਹੁਤ ਬਹੁਤ ਧੰਨਵਾਦ। ਥੈਂਕ ਯੂ।
0: ਜੈ ਹਿੰਦ। ਬਿਲਕੁਲ ਜੀ, ਭਾਰਤ ਮਾਤਾ ਕੀ ਜੈ। ਸੱਚੀ ਜਦੋਂ ਅਸੀਂ ਜਾਣਕਾਰੀ ਇਦਾਂ ਦੀ ਹਾਸਲ ਕਰਦੇ ਹਾਂ ਨਾ, ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਲੱਗੇ ਹੋਏ ਨੇ ਸਾਡੇ ਦੇਸ਼ ਨੂੰ, ਸਾਡੇ ਸ਼ਹਿਰ ਨੂੰ ਸੋਹਣਾ ਬਣਾਉਣ ਦੇ ਵਿੱਚ, ਤਾਂ ਦੇਖਿਓ ਆਪਣੇ ਅੰਦਰ ਇੱਕ ਇਹੋ ਜਿਹਾ ਜਜ਼ਬਾ ਜਾਗਦਾ ਹੈ ਵੀ ਅਸੀਂ ਵੀ ਸਹਿਯੋਗ ਜਿਹੜਾ ਉਹਨਾਂ ਦਾ ਪੂਰਾ ਦੇਣਾ। ਬਿਲਕੁਲ ਜੀ, ਪੰਜਾਬ ਦੇ ਵਿੱਚ ਵੀ ਸਫਾਈ ਵਿਵਸਥਾ ਨੂੰ ਸੁਧਾਰਨ ਦੇ ਲਈ, ਕੂੜਾ ਕਰਕਟ ਦੇ ਪ੍ਰਬੰਧਨ ਦੇ ਲਈ ਕਈ ਮੁਹਿੰਮਾਂ ਜਿਹੜੀਆਂ ਨੇ, ਸਫਾਈ ਮੁਹਿੰਮਾਂ ਚੱਲ ਰਹੀਆਂ ਨੇ, ਜਿਵੇਂ ਸਵੱਛਤਾ ਹੀ ਸੇਵਾ 226 ਜਿਹਦੀ ਮੈਂ ਹੁਣੇ ਗੱਲ ਕੀਤੀ, ਸਫਾਈ ਮੁਹਿੰਮ 2.0, ਯੈਸ ਕਲੀਨਨੈਸ ਕੈਂਪੇਨ 2.0 ਵੀ ਜਿਹਨੂੰ ਕਹਿ ਦਿੰਦੇ ਨੇ, ਉਹਦੇ 'ਚ ਮੈਗਾ ਸੈਟਰਡੇ ਡਰਾਈਵਸ ਵੀ ਚੱਲ ਰਹੀਆਂ ਨੇ, ਤੇ ਮਿਸ਼ਨ ਕਲੀਨ ਪੰਜਾਬ ਜਿਹੜਾ ਹੈ ਉਹਦੇ 'ਚ ਗਾਰਬੇਜ ਪੁਆਇੰਟਸ ਜਿਹੜੇ ਨੇ ਉਹਨਾਂ ਦੇ ਉੱਤੇ ਕਿੱਦਾਂ ਕੂੜਾ ਵੱਖ ਵੱਖ ਹੋਣਾ, ਐਪ ਦੀ ਵਰਤੋਂ ਕਰਨੀ ਹੈ, ਐਮ ਸੇਵਾ ਐਪ ਬਾਰੇ ਸਾਨੂੰ ਦੱਸਿਆ ਕਮਿਸ਼ਨਰ ਸਾਹਿਬ ਨੇ। ਤੇ ਜੇ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਕੋਲ ਨੋਟ ਕਰ ਲਈਏ ਔਰ ਕੁਝ ਛੋਟੀਆਂ ਛੋਟੀਆਂ ਗੱਲਾਂ ਦਾ ਅਸੀਂ ਵੀ ਧਿਆਨ ਰੱਖ ਲਈਏ, ਕਈ ਵਾਰੀ ਇੱਦਾਂ ਹੁੰਦਾ ਵੀ ਅਸੀਂ ਜਾ ਰਹੇ ਹੁੰਦੇ ਹਾਂ ਔਰ ਹੌਲੀ ਦਿਨੀ ਕਾਰ ਜਾਂ ਬੱਸ ਦੇ ਸ਼ੀਸ਼ੇ ਦੇ ਵਿੱਚ ਉਹਦੀ ਜਿਹੜਾ ਕੂੜਾ ਹੈ ਉਹ ਬਾਹਰ ਸੁੱਟ ਦਿੰਦੇ ਹਾਂ, ਕਿਉਂ ਨਾ ਅਸੀਂ ਆਪਣੇ ਨਾਲ ਇੱਕ ਛੋਟਾ ਜਿਹਾ ਕੁਝ ਥੈਲਾ ਜਾਂ ਛੋਟਾ ਜਿਹਾ ਕੁਝ ਇੱਦਾਂ ਦਾ ਰੱਖ ਲਈਏ, ਪੁਰਾਣਾ ਝੋਲਾ ਵੀ ਕਹਿ ਲੈਂਦੇ ਹਾਂ ਅਸੀਂ, ਹੈ ਨਾ, ਉਹਨੂੰ ਰੱਖ ਲਈਏ ਜਿਹਦੇ 'ਚ ਅਸੀਂ ਆਪਣਾ ਕੂੜਾ ਨਾਲੋ ਨਾਲ ਪਾਈ ਜਾਈਏ, ਅਤੇ ਘਰ ਜਾ ਕੇ ਸੈਗਰੀਗੇਟ ਕਰਕੇ ਗਿੱਲਾ ਕੂੜਾ ਵੱਖਰਾ ਅਤੇ ਸੁੱਕਾ ਕੂੜਾ ਵੱਖਰਾ ਕੂੜੇਦਾਨ ਦੇ ਵਿੱਚ ਪਾਈਏ, ਤਾਂ ਜੋ ਅਸੀਂ ਵੀ ਸਹਿਯੋਗ ਕਰ ਸਕੀਏ ਆਪਣੇ ਨਗਰ ਨਿਗਮ ਦੇ ਨਾਲ ਅਤੇ ਆਪਣੇ ਸ਼ਹਿਰ ਨੂੰ, ਆਪਣੇ ਦੇਸ਼ ਨੂੰ ਖੂਬਸੂਰਤ ਬਣਾ ਸਕੀਏ। ਇਸੇ ਗੱਲ 'ਤੇ ਬੁੱਲੇ ਸ਼ਾਹ ਜੀ ਦਾ ਇੱਕ ਬੜਾ ਹੀ ਸੂਫੀ ਰੰਗ ਮੈਨੂੰ ਯਾਦ ਆ ਰਿਹਾ ਵੀ ਭਾਵੇਂ ਜਾਨ ਅੱਲਾ ਅੱਲਾ ਕੀਤਿਆਂ, ਭਾਵੇਂ ਜਾਨ ਨਮਾਜ਼ਾਂ ਪੜਿਆ, ਸਾਫ਼ ਜੇ ਨਾ ਹੋਇਆ ਦਿਲ ਤੇਰਾ ਤਾਂ ਤੂੰ ਕੀ ਲੈਣਾ ਮਸੀਤੀ ਵੜਿਆ। ਬਿਲਕੁਲ ਜੀ, ਦਿਲ ਜਿਹੜਾ ਹੈ ਨਾ ਉਹ ਬੜਾ ਸਾਫ਼ ਸੁਥਰਾ ਹੋਣਾ ਚਾਹੀਦਾ, ਆਲਾ ਦੁਆਲਾ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ, ਖੁਸ਼ ਰਹਿਣਾ ਚਾਹੀਦਾ, ਸਾਰਿਆਂ ਨੂੰ ਖੁਸ਼ ਰੱਖਣਾ ਚਾਹੀਦਾ। ਅਤੇ ਗੱਲਬਾਤ ਚੱਲ ਰਹੀ ਹੈ, ਨਾਲ ਹੀ ਨਾਲ ਗੀਤ ਅਸੀਂ ਇੰਜੋਏ ਕਰ ਰਹੇ ਸੀ ਜੀ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ।

ਜੀ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ। ਬਈ ਅੱਜ ਅਸੀਂ ਗੱਲ ਇੱਕ ਹੋਰ ਕਰਨੀ ਹੈ। ਅੱਜ ਅਸੀਂ ਗੱਲ ਕਰਨੀ ਹੈ ਭਾਰਤੀ ਸਿਆਸਤ ਦੇ ਉਸ ਮਹਾਨ ਨਾਇਕ ਦੀ, ਜਿਨ੍ਹੇ ਆਪਣੀ ਅਣਥੱਕ ਮਿਹਨਤ ਤੇ ਦੂਰ ਅੰਦੇਸ਼ੀ ਸੋਚ ਨਾਲ ਦੇਸ਼ ਦੀ ਤਕਦੀਰ ਅਤੇ ਤਸਵੀਰ ਬਦਲ ਦਿੱਤੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਜੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ, ਜਿਨ੍ਹਾਂ ਨੂੰ ਸਰਕਾਰ ਦੇ ਮੁਖੀ ਵਜੋਂ ਦੇਸ਼ ਦੀ ਸੇਵਾ ਕਰਦਿਆਂ 25 ਸਾਲ ਪੂਰੇ ਹੋ ਚੁੱਕੇ ਨੇ। ਇੱਕ ਅਜਿਹਾ ਸਫ਼ਰ ਜੋ ਗੁਜਰਾਤ ਦੇ ਵਿਕਾਸ ਤੋਂ ਸ਼ੁਰੂ ਹੋ ਕੇ ਅੱਜ ਨਵੇਂ ਭਾਰਤ ਦੇ ਨਿਰਮਾਣ ਤੱਕ ਪਹੁੰਚ ਚੁੱਕਾ ਹੈ। ਬਿਲਕੁਲ ਜੀ, ਜੇ ਅਸੀਂ ਗੱਲ ਕਰੀਏ ਵੀ ਇਤਿਹਾਸਕ ਤੇ ਸਫਲ ਸਫ਼ਰ ਰਿਹਾ ਹੈ ਉਹਨਾਂ ਦਾ, ਤੇ ਬਿਲਕੁਲ ਇਹ ਗੱਲ ਗਲਤ ਨਹੀਂ ਹੋਏਗੀ, ਕਿਉਂਕਿ ਗੁਜਰਾਤ ਦਾ ਮਾਡਲ ਉਹ ਸਾਰਿਆਂ ਨੂੰ ਪਤਾ ਹੈ। ਬਤੌਰ ਮੁੱਖ ਮੰਤਰੀ ਉਹਨਾਂ ਨੇ ਗੁਜਰਾਤ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਾਇਆ, ਜਿਸ ਦੀ ਮਿਸਾਲ ਪੂਰੇ ਦੇਸ਼ ਵਿੱਚ ਦਿੱਤੀ ਜਾਂਦੀ ਹੈ। ਤੇ ਲਗਾਤਾਰ ਸਾਲ 2014 ਤੋਂ 2019 ਤੋਂ ਬਾਅਦ 2024 ਦੇ ਵਿੱਚ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੇ ਇਤਿਹਾਸ ਰਚ ਦਿੱਤਾ। ਜੋ ਜਨਤਾ ਨੇ ਉਹਨਾਂ ਪ੍ਰਤੀ ਅਥਾਹ ਪਿਆਰ ਤੇ ਵਿਸ਼ਵਾਸ ਦਿਖਾਇਆ ਹੈ ਨਾ, ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਮੇਸ਼ਾ ਹੀ ਦੇਸ਼ ਦੇ ਲਈ, ਉਹਦੇ ਵਿਕਾਸ ਦੇ ਲਈ ਰੁੱਝੇ ਰਹਿੰਦੇ ਨੇ। ਤੇ ਦੇਸ਼ ਨੂੰ ਬਦਲਣ ਵਾਲੇ ਕੁਝ ਵੱਡੇ ਕੰਮ ਵੀ ਇਹਨਾਂ ਨੇ ਕੀਤੇ ਨੇ, ਜਿਵੇਂ ਕਿ ਲਿਆਂਦੀ ਹੈ ਡਿਜੀਟਲ ਕ੍ਰਾਂਤੀ। ਜੀ, ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੁਨੀਆ ਦਾ ਨੰਬਰ 1 UPI ਆਨਲਾਈਨ ਪੇਮੈਂਟ ਦੇਸ਼ ਬਣਿਆ। ਅੱਜ ਪਿੰਡ ਪਿੰਡ ਤੱਕ ਡਿਜੀਟਲ ਸੁਵਿਧਾਵਾਂ ਪਹੁੰਚ ਚੁੱਕੀਆਂ ਨੇ। ਸੰਸਾਰ ਜਿਹੜਾ ਹੈ ਉਹ ਹੁਣ ਭਾਰਤ ਨੂੰ ਭਾਰਤ, ਇੰਡੀਆ, ਹਿੰਦੁਸਤਾਨ। ਅੱਜ ਵਿਸ਼ਵ ਪੱਧਰ ਤੇ ਭਾਰਤ ਦਾ ਮਾਣ ਸਨਮਾਨ ਵਧਿਆ ਹੈ। ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਆਰਥਿਕਤਾ ਬਣ ਚੁੱਕਾ ਹੈ ਤੇ ਤੇਜ਼ੀ ਨਾਲ ਅੱਗੇ

ਵੱਧ ਰਿਹਾ ਹੈ। ਅਤੇ ਜੇ ਅਸੀਂ ਗੱਲ ਕਰੀਏ ਬੁਨਿਆਦੀ ਢਾਂਚੇ ਦਾ ਵੀ ਵਿਕਾਸ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈ। ਦੇਸ਼ ਵਿੱਚ ਰਿਕਾਰਡ ਤੋੜ ਹਾਈਵੇ, ਆਧੁਨਿਕ ਰੇਲਵੇ, ਵੰਦੇ ਭਾਰਤ ਅਤੇ ਨਵੇਂ ਏਅਰਪੋਰਟ ਬਣਾ ਕੇ ਦੇਸ਼ ਦੇ ਕੋਨੇ ਕੋਨੇ ਨੂੰ ਜੋੜਿਆ ਗਿਆ ਹੈ। ਗਰੀਬਾਂ ਅਤੇ ਆਮ ਲੋਕਾਂ ਨੂੰ ਬਹੁਤ ਹੀ ਵੱਡੀਆਂ ਸਹੂਲਤਾਂ ਜਿਹੜੀਆਂ ਨੇ ਉਹ ਵੀ ਸਾਨੂੰ ਮਿਲੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਦਕਾ। ਸਬਕਾ ਸਾਥ ਸਬਕਾ ਵਿਕਾਸ, ਜੇ ਤੁਸੀਂ ਇਸੇ ਨਾਰੇ ਨੂੰ ਫੜ ਲਓ ਨਾ, ਸਬਕਾ ਸਾਥ ਸਬਕਾ ਵਿਕਾਸ, ਅਤੇ ਅੱਜ ਵਰਲਡ ਕਲੀਨਅਪ ਡੇ 'ਤੇ ਵੀ ਇਹ ਨਾਰਾ ਜਿਹੜਾ ਬਿਲਕੁਲ ਸਟੀਕ ਬੈਠਦਾ ਹੈ। ਜੇ ਸਾਰੇ ਜਣੇ ਸਾਥ ਦੇਣਗੇ ਤਾਂ ਸਾਰਿਆਂ ਦਾ ਹੀ ਵਿਕਾਸ ਹੋਏਗਾ, ਜਦੋਂ ਸ਼ਹਿਰ ਵੀ ਸਾਫ਼ ਸੁਥਰਾ ਰਹੇਗਾ। ਉਹਨਾਂ ਨੇ ਕਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਿਵੇਂ ਕਿ ਮੁਫ਼ਤ ਇਲਾਜ, ਪੱਕਾ ਮਕਾਨ, ਮੁਫ਼ਤ ਰਸੋਈ ਗੈਸ, ਸਿੱਧੀ ਸਰਕਾਰੀ ਮਦਦ। ਅਤੇ ਮੁਫ਼ਤ ਇਲਾਜ ਦੇ ਤਹਿਤ ਉਹਨਾਂ ਨੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕਰੋੜਾਂ ਪਰਿਵਾਰਾਂ ਨੂੰ ਹਰ ਸਾਲ 5 ਲੱਖ ਰੁਪਏ ਦਾ ਮੁਫ਼ਤ ਇਲਾਜ ਪ੍ਰਦਾਨ ਕੀਤਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਕਰੋੜਾਂ ਗਰੀਬਾਂ ਨੂੰ ਰਹਿਣ ਲਈ ਆਪਣੇ ਪੱਕੇ ਘਰ ਮਿਲ ਰਹੇ ਨੇ। ਉਜਵਲਾ ਯੋਜਨਾ ਨੇ ਕਰੋੜਾਂ ਮਾਵਾਂ ਭੈਣਾਂ ਨੂੰ ਧੂੰਏ ਤੋਂ ਮੁਕਤੀ ਦਿਵਾ ਕੇ ਮੁਫ਼ਤ LPG ਗੈਸ ਕਨੈਕਸ਼ਨ ਦੇ ਦਿੱਤੇ, ਅਤੇ ਜਨ ਧਨ ਖਾਤਿਆਂ ਰਾਹੀਂ ਸਰਕਾਰੀ ਸਕੀਮਾਂ ਦਾ ਪੈਸਾ ਹੁਣ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਸਿੱਧਾ ਗਰੀਬਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਰਿਹਾ ਹੈ। ਇੱਕ ਆਮ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਦੇਸ਼ ਭਗਤੀ ਅਤੇ ਦ੍ਰਿੜ ਇਰਾਦੇ ਨਾਲ ਵਿਸ਼ਵ ਦੇ ਸਭ ਤੋਂ ਲੋਕਪ੍ਰਿਯ ਆਗੂ ਬਣਨਾ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਹਨਾ, ਸੌਖਾ ਨਹੀਂ ਸੀ ਇਹ ਸਾਰਾ ਜਿਹੜਾ ਸਫ਼ਰ ਉਹਨਾਂ ਨੇ ਤੈਅ ਕੀਤਾ, ਲੇਕਿਨ ਉਹ ਲੱਗੇ ਰਹੇ ਨੇ ਦ੍ਰਿੜ ਇਰਾਦੇ ਨਾਲ ਸਾਡੇ ਸਾਰਿਆਂ ਦੇ ਲਈ ਕਦਮ ਉਹਨਾਂ ਨੇ ਚੱਕੇ ਨੇ, ਔਰ ਉਹਨਾਂ ਦੀ ਸਦਕਾ ਹੀ ਅੱਜ ਭਾਰਤ ਜਾਣਿਆ ਜਾਂਦਾ ਹੈ ਸਾਰੇ ਪਾਸੇ। ਹੈ ਨਾ, ਵਿਸ਼ਵ ਦੇ ਸਭ ਤੋਂ ਪ੍ਰਸਿੱਧ ਲੋਕਪ੍ਰਿਯ ਆਗੂ ਬਣ ਗਏ ਨੇ, ਭਾਰਤੀ ਲਈ ਮਾਣ ਵਾਲੀ ਗੱਲ ਹੈ। ਅਤੇ ਉਹ ਬੀਤੇ 25 ਸਾਲ ਭਾਰਤ ਦੇ ਸਵੈ ਮਾਣ, ਤਰੱਕੀ ਅਤੇ ਵਿਸ਼ਵ ਗੁਰੂ ਬਣਨ ਦੀ ਰਾਹ ਦੇ ਸੁਨਹਿਰੀ ਸਾਲ ਰਹੇ ਹਨ। ਸਲਾਮ ਹੈ ਅਜਿਹੀ ਦੇਸ਼ ਸੇਵਾ ਨੂੰ, ਇਸੇ ਕਰਕੇ ਆਪਣੇ ਆਪ ਹੀ ਮੂੰਹ ਚੋਂ ਨਿਕਲ ਜਾਂਦਾ ਹੈ, ਭਾਰਤ ਮਾਤਾ ਦੀ ਜੈ।

ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਸੋਹਣੀ ਸਵੇਰ ਆਪਣੇ ਉਸਦੇ ਦੋਸਤ ਦੇ ਨਾਲ। ਦੋਸਤੋ ਗੱਲ ਕਰਦੇ ਹਾਂ ਜੀ ਕੁਝ ਦੁਨੀਆਂ ਦੇ ਵਿੱਚ ਨਵੀਆਂ ਖਬਰਾਂ ਅਤੇ ਇਨੋਵੇਸ਼ਨ ਦੀ। ਤਾਂ ਅੱਜ ਕੱਲ੍ਹ ਟੈਕਨੋਲੋਜੀ ਦੀ ਦੁਨੀਆਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਗ੍ਰੀਨ ਐਨਰਜੀ ਯਾਨੀ ਕਿ ਸੂਰਜੀ ਊਰਜਾ ਨੂੰ ਲੈ ਕੇ ਬਹੁਤ ਹੀ ਵੱਡੀਆਂ ਇਨੋਵੇਸ਼ਨ ਹੋ ਰਹੀਆਂ ਨੇ। ਸਾਡੀ ਜ਼ਿੰਦਗੀ ਨੂੰ ਉਹ ਹੋਰ ਸੁਖਾਲਾ ਬਣਾ ਰਹੀਆਂ ਨੇ। ਅਤੇ ਮੌਸਮ ਦੇ ਬਾਰੇ ਵੀ ਜੇ ਗੱਲ ਕਰੀਏ ਤਾਂ ਬਦਲ ਰਿਹਾ ਜੀ ਮੌਸਮ। ਗਰਮੀ ਹੌਲੀ ਹੌਲੀ ਘੱਟ ਰਹੀ ਹੈ। ਸਵੇਰੇ ਸ਼ਾਮ ਦੇ ਮੌਸਮ ਦੇ ਵਿੱਚ ਹਲਕੀ ਜਿਹੀ ਗੁਲਾਬੀ ਠੰਡਕ ਮਹਿਸੂਸ ਹੋਣ ਲੱਗ ਪਈ ਹੈ, ਲੇਕਿਨ ਇਹ ਬਦਲਦਾ ਮੌਸਮ ਵਾਇਰਲ ਬੁਖਾਰ, ਖੰਘ, ਜ਼ੁਕਾਮ ਵਰਗੇ ਹੈਲਥ ਇਸ਼ੂਜ਼ ਵੀ ਲੈ ਕੇ ਆਉਂਦਾ ਹੈ। ਇਸ ਲਈ ਕੋਸ਼ਿਸ਼ ਕਰਨੀ ਹੈ ਕਿ ਆਪਣੇ ਆਪ ਨੂੰ ਬਚਾਉਣਾ ਹੈ, ਬਾਹਰ ਦਾ ਜਿਹੜਾ ਖਾਣਾ ਹੈ ਉਹਨੂੰ ਖਾਣ ਤੋਂ ਥੋੜ੍ਹਾ ਜਿਹਾ ਬਚਣਾ ਹੈ, ਕਿਉਂਕਿ ਸਿਹਤ ਹੀ ਸਭ ਤੋਂ ਵੱਡਾ ਖਜ਼ਾਨਾ ਹੁੰਦਾ ਹੈ। ਐਵੇਂ ਥੋੜ੍ਹੀ ਕਹਿੰਦੇ ਨੇ ਵੀ ਤੰਦਰੁਸਤੀ ਵਰਗੀ ਕੋਈ ਨਿਆਮਤ ਨਹੀਂ ਅਤੇ ਹੱਸਣ ਵਰਗੀ ਕੋਈ ਦਵਾਈ ਨਹੀਂ, ਖੁਸ਼ ਰਹੋ, ਸਿਹਤਮੰਦ ਰਹੋ, ਕਿਉਂਕਿ ਇਸ ਤੋਂ ਵੱਡੀ ਕੋਈ ਕਮਾਈ ਨਹੀਂ ਜੀ। ਇੱਕ ਹੋਰ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਜੀ, ਅੱਜ ਤੁਹਾਨੂੰ ਸੁਣਾਉਣੀ ਅਸੀਂ ਅੱਜ ਦੀ ਕਹਾਣੀ ਜਿਹਦੇ ਵਿੱਚੋਂ ਸਿੱਖਿਆ ਲੈ ਲੈਣੀ ਹੈ ਅਸੀਂ, ਜਿਹੜੀ ਜ਼ਰੂਰੀ ਹੈ ਸਾਡੇ ਲਈ ਪੂਰੇ ਜੀਵਨ ਦੇ ਲਈ। ਜੇ ਇੱਕ ਰਾਹਗੀਰ ਸੀ ਸਾਡੇ ਕੋਲੋਂ ਅਤੇ ਉਹ ਰਸਤੇ ਦੇ ਵਿੱਚੋਂ ਲੰਘ ਰਿਹਾ ਸੀ, ਉੱਥੇ ਇੱਕ ਬਹੁਤ ਵੱਡੀ ਇਮਾਰਤ ਬਣ ਰਹੀ ਹੈ। ਉਹਨੇ ਉੱਥੇ ਦੇਖਿਆ ਵੀ ਕੁਝ ਮਜ਼ਦੂਰ ਜਿਹੜੇ ਨੇ ਨਾ ਉਹ ਪੱਥਰ ਤੋੜ ਰਹੇ ਨੇ। ਰਾਹਗੀਰ ਮਜ਼ਦੂਰ ਦੇ ਕੋਲ ਜਾ ਕੇ ਪੁੱਛਦਾ ਹੈ ਵੀ ਭਰਾਵਾ ਤੂੰ ਕੀ ਕਰ ਰਿਹਾ? ਅਤੇ ਮਜ਼ਦੂਰ ਬੜੇ ਗੁੱਸੇ 'ਚ ਜਵਾਬ ਦਿੰਦਾ ਹੈ ਵੀ ਮੈਂ ਪੱਥਰ ਤੋੜ ਰਿਹਾ, ਤੈਨੂੰ ਦਿਖਦਾ ਨਹੀਂ ਪਿਆ? ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਮੈਂ ਸਾਰਾ ਦਿਨ ਪੱਥਰ ਹੀ ਤੋੜਦਾ ਰਹਿੰਦਾ ਅਤੇ ਕਮਾਈ ਫਿਰ ਵੀ ਨਹੀਂ ਹੁੰਦੀ। ਥੋੜ੍ਹੀ ਦੂਰ ਹੋਰ ਗਿਆ, ਉਹਨੇ ਦੂਸਰੇ ਨੂੰ ਪੁੱਛਿਆ, ਉਹਨੇ ਵੀ ਗੁੱਸੇ ਦੇ ਨਾਲ ਹੀ ਜਾ ਕੇ ਉਹਦੇ ਨਾਲ ਗੱਲ ਕੀਤੀ। ਰਾਹਗੀਰ ਬਹੁਤ ਵਿਚਾਰਾ ਦੁਖੀ ਹੋ ਗਿਆ ਵੀ ਕਿੰਨੇ ਪਰੇਸ਼ਾਨ ਨੇ ਸਾਰੇ ਜਾਣੇ। ਉਹ ਫਿਰ ਅਗਲੇ ਮਜ਼ਦੂਰ ਕੋਲ ਗਿਆ ਅਤੇ ਉਹਨੇ ਪੁੱਛਿਆ ਵੀ ਤੂੰ ਕੀ ਕਰਦਾ? ਬੜੀ ਖੁਸ਼ੀ ਖੁਸ਼ੀ ਗੀਤ ਗਾਉਂਦਾ ਸੀ ਉਹ ਮਜ਼ਦੂਰ, ਅਤੇ ਉਹਨੇ ਕਿਹਾ ਬਈ ਮੈਂ ਤਾਂ ਇਸ ਸ਼ਹਿਰ ਦੀ ਸਭ ਤੋਂ ਖੂਬਸੂਰਤ ਅਤੇ ਸ਼ਾਨਦਾਰ ਮੰਦਰ ਯਾਨੀ ਕਿ ਜਿਹੜੀ ਇਮਾਰਤ ਬਣਨੀ ਆ, ਉਹ ਮੰਦਰ ਬਣਨਾ, ਉਹਦਾ ਨਿਰਮਾਣ ਕਰ ਰਿਹਾ। ਇੱਥੇ ਆ ਕੇ ਹਜ਼ਾਰਾਂ ਲੋਕਾਂ ਨੂੰ ਸਕੂਨ ਮਿਲੇਗਾ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਨੇਕ ਕੰਮ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲਿਆ। ਦੋਸਤੋ ਦੇਖੋ ਕੰਮ ਜਿਹੜੇ ਨੇ ਤਿੰਨੋਂ ਜਾਣੇ ਹੀ ਕਰ ਰਹੇ ਸੀਗੇ, ਲੇਕਿਨ ਫਰਕ ਸੀਗਾ ਉਹਨਾਂ ਦੇ ਨਜ਼ਰੀਏ ਦਾ, ਉਹਨਾਂ ਦੇ ਪਰਸਪੈਕਟਿਵ ਦਾ। ਜ਼ਿੰਦਗੀ ਵਿੱਚ ਅਸੀਂ ਵੀ ਜੋ ਕੰਮ ਕਰਨਾ ਹੈ ਨਾ ਉਹਦੇ ਵਿੱਚ ਰੁੱਝ ਜਾਣਾ, ਚਾਹੇ ਉਹ ਪੜ੍ਹਾਈ ਹੋਵੇ, ਨੌਕਰੀ ਹੋਵੇ ਜਾਂ ਕੋਈ ਵੀ ਛੋਟਾ ਮੋਟਾ ਕੰਮ। ਜੇ ਅਸੀਂ ਉਹਨੂੰ ਇੱਕ ਬੋਝ ਸਮਝ ਕੇ ਕਰਾਂਗੇ ਤਾਂ ਜ਼ਿੰਦਗੀ ਨਰਕ ਲੱਗੇਗੀ, ਖਰਾਬ ਲੱਗੇਗੀ। ਪਰ ਜੇ ਅਸੀਂ ਇਸ ਸੋਚ ਨਾਲ ਕਰਾਂਗੇ ਕਿ ਸਾਡਾ ਕੰਮ ਕਿਸੇ ਦੇ ਕੰਮ ਆ ਰਿਹਾ ਹੈ ਜਾਂ ਇਸ ਸੁਸਾਇਟੀ ਵਿੱਚ ਬਦਲਾਅ ਲਿਆ ਰਿਹਾ ਹੈ, ਤਾਂ ਉਹੀ ਕੰਮ ਸਾਨੂੰ ਖੁਸ਼ੀ ਅਤੇ ਕਾਮਯਾਬੀ ਦੇਵੇਗਾ। ਨਜ਼ਰੀਆ ਬਦਲੋ, ਜ਼ਿੰਦਗੀ ਆਪਣੇ ਆਪ ਬਦਲ ਜਾਵੇਗੀ। ਅਤੇ ਇਸੇ ਦੇ ਨਾਲ ਮੈਨੂੰ ਆਪਣੇ ਹੋਸਟ ਦੋਸਤ ਗਣੇਸ਼ਾ ਨੂੰ ਵੀ ਦੇਣਾ ਜੀ ਤੁਸੀਂ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ। ਲੇਕਿਨ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਦੇ ਵਿੱਚ ਕੁਝ ਥੋੜ੍ਹੀ ਜਿਹੀ ਵਾਸਿਫ ਅਲੀ ਵਾਸਿਫ ਹੋਣਾ ਦੀ ਇੱਕ ਸੂਫੀ ਜਿਹੜੀ ਗੱਲ ਹੈ ਉਹ ਵੀ ਵਿੱਚ ਐਡ ਕਰਦੇ ਹਾਂ ਵੀ ਕਹਿੰਦੇ ਖੁਸ਼ੀ ਕੋਈ ਬਾਹਰੀ ਚੀਜ਼ ਨਹੀਂ ਹੈ, ਤੁਹਾਡੇ ਅੰਦਰ ਦੀ ਇੱਕ ਸਥਿਤੀ ਹੈ ਜੋ ਤੁਹਾਨੂੰ ਦੱਸਦੀ ਹੈ ਵੀ ਤੁਸੀਂ ਹਾਲਾਤ ਨੂੰ ਕਿਵੇਂ ਦੇਖਦੇ ਹੋ, ਇਹੀ ਤੁਹਾਡੀ ਖੁਸ਼ੀ ਤੈਅ ਕਰਦਾ ਹੈ। ਅਤੇ ਫਿਰ ਇਸ ਖੂਬਸੂਰਤ ਜਿਹੀ ਕਹਾਣੀ ਤੋਂ ਬਾਅਦ ਤੁਸੀਂ ਜੀ ਮੈਨੂੰ ਦੇਣੀ ਹੈ ਆਪਣੇ ਹੋਸਟ ਦੋਸਤ ਗਣੇਸ਼ਾ ਨੂੰ ਪ੍ਰੋਗਰਾਮ ਸੋਹਣੀ ਸਵੇਰ ਖਤਮ ਕਰਨ ਦੀ ਇਜਾਜ਼ਤ। ਅਤੇ ਉਮੀਦ ਕਰਦੇ ਹਾਂ ਵੀ ਇਸ ਕਹਾਣੀ ਨੇ ਤੁਹਾਡਾ ਜਿਉਣ ਦਾ ਨਜ਼ਰੀਆ ਅਤੇ ਕੰਮ ਕਰਨ ਦਾ ਨਜ਼ਰੀਆ ਜਿਹੜਾ ਹੈ ਉਹ ਜ਼ਰੂਰ ਬਦਲਿਆ ਹੋਏਗਾ। ਲੇਕਿਨ ਜਾਣ ਤੋਂ ਪਹਿਲਾਂ ਇਹ ਕਹਾਂਗੀ ਕਿ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਆਪਣੇ ਆਲੇ ਦੁਆਲੇ ਸਫਾਈ ਰੱਖੋ, ਨਫ਼ਰਤਾਂ ਨੂੰ ਭੁੱਲ ਕੇ ਪਿਆਰ ਵੰਡੋ, ਅਤੇ ਭੁੱਲਣਾ ਨਹੀਂ ਜੀ ਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।

0: ਸ੍ਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੂਨੀਵਰਸਿਟੀ ਚੋਣਾਂ ਵਿੱਚ ABVP ਦੀ ਸਫਲਤਾ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRN ਜਲੰਧਰ। ਵੋਟਰ ਸੂਚੀਆਂ ਵਿੱਚ ਨਾਂ ਜੋੜਨ ਅਤੇ ਹਟਾਉਣ ਵਿੱਚ ਸਹਾਇਤਾ ਲਈ ਚੋਣ ਕਮਿਸ਼ਨ ਅੱਜ ਦਿੱਲੀ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਾ ਰਿਹਾ ਹੈ। ਇਸ ਸਮੇਂ ਦੌਰਾਨ ਵੋਟਰ ਸੂਚੀ ਵਿੱਚ ਨਵੇਂ ਨਾਂ ਸ਼ਾਮਲ ਕੀਤੇ ਜਾ ਸਕਦੇ ਨੇ। ਕੋਈ ਵੀ ਨਾਂ ਜੋੜਨ ਜਾਂ ਹਟਾਉਣ ਦੀ ਤਜਵੀਜ਼ ਤੇ ਇਤਰਾਜ਼ ਦਰਜ ਕਰਾਏ ਜਾ ਸਕਦੇ ਨੇ ਅਤੇ ਵੋਟਰ ਸੂਚੀ ਦੇ ਵੇਰਵਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਸਪੈਸ਼ਲ ਇੰਟੈਂਸਿਵ ਰਿਵੀਜ਼ਨ SIR ਬਾਰੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਸੁਣਵਾਈ ਦੌਰਾਨ ਗੈਰ ਸੂਚੀਬੱਧ ਦਸਤਾਵੇਜ਼ਾਂ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਾਮ, ਜਨਮ ਮਿਤੀ ਜਾਂ ਹੋਰ ਜਾਣਕਾਰੀ ਨਾਲ ਸੰਬੰਧਿਤ ਦਸਤਾਵੇਜ਼ਾਂ 'ਤੇ ਕੇਸ ਦਰ ਕੇਸ ਆਧਾਰ 'ਤੇ ਵਿਚਾਰ ਕੀਤਾ ਜਾਏਗਾ। ਪੰਜਵਾਂ ਸੈਮੀਕੰਡਕਟਰ ਸੰਮੇਲਨ ਸੈਮੀਕੋਨ ਇੰਡੀਆ ਕੱਲ੍ਹ ਨਵੀਂ ਦਿੱਲੀ ਵਿੱਚ ਸਫਲਤਾਪੂਰਵਕ ਖਤਮ ਹੋ ਗਿਆ। ਕਾਨਫਰੰਸ ਦਾ ਵਿਸ਼ਾ ਸੀ ਸਿਲੀਕੋਨ ਤੋਂ ਸਿਸਟਮ ਈਕੋ ਸਿਸਟਮ ਦਾ ਨਿਰਮਾਣ। 3 ਦਿਨਾਂ ਕਾਨਫਰੰਸ ਵਿੱਚ 600 ਤੋਂ ਵੱਧ ਪ੍ਰਦਰਸ਼ਕ, ਲਗਭਗ 300 ਅੰਤਰਰਾਸ਼ਟਰੀ ਭਾਗੀਦਾਰ, 52 ਦੇਸ਼ਾਂ ਦੇ ਪ੍ਰਤੀਨਿਧੀ ਅਤੇ 100 ਤੋਂ ਵੱਧ ਬੁਲਾਰੇ ਸ਼ਾਮਲ ਹੋਏ। ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਨੀਦਰਲੈਂਡ, ਸਿੰਗਾਪੁਰ ਅਤੇ ਸਵੀਡਨ ਦੇ ਪਵੇਲੀਅਨਾਂ ਨੇ ਅਤੇ 12 ਰਾਜ ਪਵੇਲੀਅਨਾਂ ਨੇ ਸੈਮੀ ਕੰਡਕਟਰ ਵੈਲਿਊ ਚੈਨ ਦੇ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ। ਇਸ ਸਮਾਗਮ ਵਿੱਚ ਲਗਭਗ 40,000 ਲੋਕ ਸ਼ਾਮਲ ਹੋਏ। ਇਸ ਕਾਨਫਰੰਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਉਹਨਾਂ ਨੇ ਸੈਮੀ ਕੰਡਕਟਰ ਨੀਤੀ ਬਣਾਉਣ ਤੋਂ ਲੈ ਕੇ ਵਪਾਰਕ ਉਤਪਾਦਨ ਤੱਕ ਭਾਰਤ ਦੀ ਪ੍ਰਗਤੀ ਦੀ ਚਰਚਾ ਕੀਤੀ। ਸ੍ਰੀ ਮੋਦੀ ਨੇ ਨੌਜਵਾਨ ਚਿਪ ਡਿਜ਼ਾਈਨਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਮੋਹਾਲੀ ਵਿੱਚ CDIL ਸੈਮੀ ਕੰਡਕਟਰ ਅਤੇ ਸੂਰਤ ਵਿੱਚ ਸੁੱਚੀ ਸੈਮੀਕੋਨ ਦਾ ਆਨਲਾਈਨ ਉਦਘਾਟਨ ਕੀਤਾ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸੈਮੀ ਕੰਡਕਟਰ ਉਦਯੋਗ ਨੂੰ ਉਹਨਾਂ ਦੇਸ਼ਾਂ ਦੇ ਸਾਈਬਰ ਹਮਲਿਆਂ ਅਤੇ ਰੁਕਾਵਟਾਂ ਲਈ ਤਿਆਰ ਰਹਿਣਾ ਚਾਹੀਦਾ ਜੋ ਨਹੀਂ ਚਾਹੁੰਦੇ ਕਿ ਭਾਰਤ ਇਸ ਖੇਤਰ ਵਿੱਚ ਤਰੱਕੀ ਕਰੇ। ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਨੂੰ ਸੰਭਾਵੀ ਭੂ ਰਾਜਨੀਤਿਕ ਜ਼ੋਖਮਾਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ।
1: भारत चिप्स डिजाइन और निर्माण करने वाले देश के तौर पर उभर रहा है, इसलिए हमें संभावित भौगोलिक राजनीतिक जोखिमों पर लगातार नजर रखनी होगी। कई दूसरे स्थापित प्रतिभागी इसे एक चुनौती के तौर पर देखेंगे। हमें दूसरे प्रतिभागियों को लेकर भी सावधान रहना होगा। इसलिए मैंने उद्योग जगत से साफ साफ कहा है, साइबर हमलों और किसी भी तरह के व्यवधान के लिए तैयार रहें।
0: ਉਹਨਾਂ ਕਿਹਾ ਕਿ ਸੈਮੀ ਕੰਡਕਟਰ ਉਦਯੋਗ ਨੂੰ ਹਰ ਪੱਧਰ 'ਤੇ ਵਿਆਪਕ ਯਤਨਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਉਦਯੋਗ, ਕੇਂਦਰ ਸਰਕਾਰ ਅਤੇ ਰਾਜਾਂ ਨੂੰ ਮਿਲ ਕੇ ਕੰਮ ਕਰਨਾ ਹੋਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜ਼ਿਲ੍ਹੇ ਵਿੱਚ ਵਾਪਰੇ ਹਾਦਸੇ ਵਿੱਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਉਪ ਰਾਸ਼ਟਰਪਤੀ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਹਨਾਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਸ੍ਰੀ ਮੋਦੀ ਨੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ। ਕੱਲ੍ਹ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ਵਿੱਚ ਮੀਂਹ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਕਾਰ ਵਹਿ ਗਈ ਸੀ। ਇਸ ਵਿੱਚ 3 ਬੱਚਿਆਂ, 2 ਔਰਤਾਂ ਅਤੇ 3 ਮਰਦਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਚੈੱਸ ਓਲੰਪੀਆਡ ਵਿੱਚ ਭਾਰਤੀ ਪੁਰਸ਼ ਟੀਮ ਨੇ ਕੱਲ੍ਹ ਸਪੇਨ ਨੂੰ 3-1 ਨਾਲ ਹਰਾ ਦਿੱਤਾ ਹੈ। ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਹੋਏ ਮੁਕਾਬਲੇ ਵਿੱਚ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਸਾਬਕਾ ਵਿਸ਼ਵ ਚੈਂਪੀਅਨ ਚੈਲੇਂਜਰ ਅਲੈਕਸੀ ਸ਼ਿਰੋਵ ਨੂੰ ਹਰਾ ਕੇ ਟੀਮ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ। ਮਹਿਲਾ ਵਰਗ ਵਿੱਚ ਵੀ ਭਾਰਤ ਨੇ ਮੰਗੋਲੀਆ ਨੂੰ 3-1 ਨਾਲ ਹਰਾਇਆ। ਅੱਜ 6ਵੇਂ ਫਿਡੇ ਸ਼ਤਰੰਜ ਓਲੰਪੀਆਡ ਦਾ 5ਵਾਂ ਰਾਊਂਡ ਖੇਡਿਆ ਜਾਏਗਾ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਜਾਪਾਨ ਵਿੱਚ 20ਵੀਆਂ ਏਸ਼ਿਆਈ ਖੇਡਾਂ ਵਿੱਚ ਅੱਜ ਭਾਰਤ ਦੀ ਟੈਕਬਾਲ ਖਿਡਾਰਨ ਕਿਮੀ ਡਿਸੂਜਾ ਕਾਂਸੀ ਦੇ ਤਮਗੇ ਲਈ ਜਾਪਾਨ ਦੀ ਯੂਨੀਆ ਸਾਕਾਮੋਤੋ ਖਿਲਾਫ਼ ਖੇਡੇਗੀ। ਭਾਰਤੀ ਮਹਿਲਾ ਹਾਕੀ ਟੀਮ ਦਾ ਅੱਜ ਗਰੁੱਪ ਪੜਾਅ ਦੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਨਾਲ ਮੁਕਾਬਲਾ ਹੋਏਗਾ। ਦੂਜੇ ਪਾਸੇ ਪੁਰਸ਼ ਹਾਕੀ ਟੀਮ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਖਿਲਾਫ਼ ਖੇਡੇਗੀ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਸਬਸਿਡੀ ਵਾਲੀ ਰਸੋਈ ਗੈਸ ਦੀ ਬੁਕਿੰਗ ਲਈ 1 ਅਕਤੂਬਰ ਤੋਂ ਆਧਾਰ ਨਾਲ ਜੁੜਿਆ ਬਾਇਓਮੈਟ੍ਰਿਕ ਪ੍ਰਮਾਣੀਕਰਨ ਲਾਜ਼ਮੀ ਕਰ ਦਿੱਤਾ ਹੈ। 100 ਹਫ਼ਤਿਆਂ ਦੀ ਨਸ਼ਾ ਮੁਕਤ ਯੁਵਾ ਮੁਹਿੰਮ ਤਹਿਤ ਅੱਜ ਦੇਸ਼ ਭਰ ਵਿੱਚ 1067 ਥਾਵਾਂ 'ਤੇ ਰਾਸ਼ਟਰੀ ਸੰਕਲਪ ਸਮਾਰੋਹ ਕਰਵਾਏ ਜਾਣਗੇ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। वोटर सूची में नां जोड़ने ते हटाने में सहायता लई चोण कमिशन अज दिल्ली के सारे पोलिंग स्टेशन

0: ਕੇ ਵਿਸ਼ੇਸ਼ ਕੈਂਪ ਲਾ ਰਿਹਾ ਤੇ ਉਜ਼ਬੇਕਿਸਤਾਨ ਵਿੱਚ ਚੈਸ ਓਲੰਪੀਆਡ ਵਿੱਚ ਭਾਰਤੀ ਪੁਰਸ਼ ਟੀਮ ਨੇ ਸਪੇਨ ਨੂੰ ਤੇ ਮਹਿਲਾ ਟੀਮ ਨੇ ਮੰਗੋਲੀਆ ਨੂੰ 3-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ ਤੇ FM 100.9 ਮੈਗਾ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸਰਵਣ ਕਰਦੇ ਹਾਂ ਮਸੀਹੀ ਭਜਨ।

0: ਤੁਸੀਂ ਸਰਵਣ ਕਰ ਰਹੇ ਹੋ ਮਸੀਹੀ ਭਜਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਵੇਲਾ ਹੋ ਰਿਹਾ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਹਾਜ਼ਰ ਹੋ ਰਹੇ ਹਾਂ ਤੁਹਾਡੀ ਖਿਦਮਤ ਦੇ ਵਿੱਚ।
1: ਟਿੰਕੂ ਜੀ 100 ਗ੍ਰਾਮ ਪੇੜੇ ਦਿਓ।
2: 250 ਗ੍ਰਾਮ ਤੋਂ ਘੱਟ ਨਹੀਂ ਮਿਲੇਗਾ।
1: ਓਏ ਕਿਉਂ,
2: ਮਿਨੀਮਮ ਤਾਂ ਲੈਣਾ ਪਏਗਾ ਨਾ।
3: ਓ ਭਾਈ ਅੱਜ ਕੱਲ੍ਹ ਤਾਂ ਬੈਂਕ ਅਕਾਊਂਟ ਵੀ ਮਿਨੀਮਮ ਬੈਲੈਂਸ ਨਹੀਂ ਮੰਗਦਾ।

ਤੁਸੀਂ ਸਰਵਣ ਕਰ ਰਹੇ ਸੀ ਮਸੀਹੀ ਭਜਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 9 ਵੱਜ ਰਹੇ ਨੇ, ਪੇਸ਼ ਨੇ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਗਿਆਨ ਵਿਗਿਆਨ।
1: ਗਿਆਨ ਵਿਗਿਆਨ

ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਇਸ ਵਿੱਚ ਅਲਜ਼ਾਈਮਰ ਰੋਗ ਕਾਰਨ ਤੇ ਇਲਾਜ, ਇਸ ਵਿਸ਼ੇ ਤੇ ਵਾਰਤਾ ਹੋਏਗੀ ਡਾਕਟਰ ਅਮਰਜੋਤ ਛਾਬੜਾ ਹੋਰਾਂ ਦੀ। ਇਸ ਤੋਂ ਇਲਾਵਾ ਵਿਗਿਆਨਿਕ ਤੱਥ ਤੇ ਖਬਰਾਂ ਹੋਣਗੀਆਂ। ਅੱਜ ਦਾ ਸਮਾਂ ਤੇਜ਼ੀ ਵਾਲਾ ਸਮਾਂ, ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਔਰ ਹੌਲੀ ਹੌਲੀ ਬਹੁਤ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਜਾਂਦੇ ਹਾਂ ਤੇ ਇਸੇ ਕਾਰਨ ਵਿਸ਼ ਅਲਜ਼ਾਈਮਰ ਦਿਵਸ ਹਰ ਸਾਲ 21 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਜਿਹੜਾ ਹੈ ਅਲਜ਼ਾਈਮਰ ਰੋਗ ਤੇ ਡਿਮੈਂਸ਼ੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਇਸ ਨਾਲ ਜੁੜੇ ਪਰਮਾ ਤੇ ਸਮਾਜਿਕ ਕਲੰਕ ਨੂੰ ਘਟਾਉਣ ਤੇ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਹਿਯੋਗ ਦੇਣ ਲਈ ਸਮਰਪਿਤ ਹੈ। ਸਤੰਬਰ ਦਾ ਪੂਰਾ ਮਹੀਨਾ ਵਿਸ਼ ਅਲਜ਼ਾਈਮਰ ਮਹੀਨੇ ਵਜੋਂ ਮਨਾਇਆ ਜਾਂਦਾ ਹੈ। 2026 ਦੀ ਮੁਹਿੰਮ ਦਾ ਕੇਂਦਰ ਛੇਤੀ ਜਾਂਚ ਤੇ ਸਮੇਂ ਸਿਰ ਨਿਦਾਨ ਹੈ। ਵਿਸ਼ਵ ਅਲਜ਼ਾਈਮਰ ਦਿਵਸ 2026 ਦਾ ਥੀਮ ਹੈ ਦ ਅਰਲੀਅਰ ਯੂ ਨੋ ਦ ਮੋਰ ਯੂ ਕੈਨ ਡੂ ਅਡਮੈਂਸ਼ੀਆ ਡਾਇਗਨੋਸਿਸ ਮੈਟਰਸ। ਜਿੰਨਾ ਜਲਦੀ ਪਤਾ ਲੱਗੇਗਾ ਓਨਾ ਹੀ ਵੱਧ ਕੁਛ ਕੀਤਾ ਜਾ ਸਕੇਗਾ। ਅਲਜ਼ਾਈਮਰ ਰੋਗ ਬਾਰੇ ਗੱਲ ਕਰ ਰਹੇ ਹਾਂ। ਅਲਜ਼ਾਈਮਰ ਇੱਕ ਪ੍ਰਗਤੀਸ਼ੀਲ ਦਿਮਾਗੀ ਬਿਮਾਰੀ ਹੈ ਜੋ ਸਾਡੀ ਯਾਦਾਸ਼ਤ, ਸੋਚਣ ਸਮਝਣ ਦੀ ਸਮਰੱਥਾ, ਵਿਹਾਰ ਤੇ ਰੋਜ਼ਾਨਾ ਦੇ ਕੰਮ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਡਿਮੈਂਸ਼ੀਆ ਦਾ ਸਭ ਤੋਂ ਆਮ ਕਾਰਨ ਹੈ। ਉਮਰ ਵਧਣ ਨਾਲ ਇਸ ਦਾ ਖਤਰਾ ਵਧਦਾ ਹੈ, ਪਰ ਵੈਸੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਹਾਂ। ਪਰ ਇਹ ਯਾਦ ਰੱਖਣਾ ਚਾਹੀਦਾ ਕਿ ਹਰ ਭੁੱਲਣ ਦੀ ਸਮੱਸਿਆ ਨੂੰ ਅਲਜ਼ਾਈਮਰ ਨਹੀਂ ਕਿਹਾ ਜਾ ਸਕਦਾ। ਕਈ ਵਾਰ ਤਣਾਅ, ਨੀਂਦ ਦੀ ਕਮੀ, ਦਵਾਈਆਂ ਜਾਂ ਫਿਰ ਹੋਰ ਸਿਹਤ ਸਮੱਸਿਆਵਾਂ ਵੀ ਯਾਦਾਸ਼ਤ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ। ਇਸ ਲਈ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰੀ ਸਲਾਹ ਲੈਣਾ ਮਹੱਤਵਪੂਰਨ ਹੈ। ਅਲਜ਼ਾਈਮਰ ਦੇ ਸ਼ੁਰੂਆਤੀ ਸੰਕੇਤਾਂ ਵਿੱਚ ਹਾਲ ਹੀ ਦੀਆਂ ਗੱਲਾਂ ਜਾਂ ਫਿਰ ਘਟਨਾਵਾਂ ਨੂੰ ਵਾਰ ਵਾਰ ਭੁੱਲਣਾ, ਇੱਕੋ ਸਵਾਲ ਮੁੜ ਪੁੱਛਣਾ, ਜਾਣ ਪਛਾਣ ਵਾਲੇ ਕੰਮ ਕਰਨ ਵਿੱਚ ਮੁਸ਼ਕਿਲ

0: ਵੇ ਜਾਂ ਫਿਰ ਸਥਾਨ ਬਾਰੇ ਭੁਲੇਖਾ, ਸਹੀ ਸ਼ਬਦ ਲੱਭਣ ਵਿੱਚ ਦਿੱਕਤ ਤੇ ਫੈਸਲਾ ਲੈਣ ਦੀ ਸਮਰੱਥਾ ਵਿੱਚ ਕਮੀ ਸ਼ਾਮਲ ਹੋ ਸਕਦੀ ਹੈ। ਜੇ ਅਜਿਹੇ ਬਦਲਾਅ ਲਗਾਤਾਰ ਦਿਖਾਈ ਦੇਣ ਤੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਲੱਗਣ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। 2026 ਦੀ ਥੀਮ ਦਾ ਮੁੱਖ ਸੰਦੇਸ਼ ਇਹ ਹੈ ਕਿ ਛੇਤੀ ਨਿਦਾਨ ਬਹੁਤ ਹੀ ਮਹੱਤਵਪੂਰਨ ਹੈ। ਸਮੇਂ ਸਿਰ ਬਿਮਾਰੀ ਦੀ ਪਛਾਣ ਹੋਣ ਨਾਲ ਵਿਅਕਤੀ ਤੇ ਪਰਿਵਾਰ ਨੂੰ ਅੱਗੇ ਦੀ ਯੋਜਨਾ ਬਣਾਉਣ, ਉਪਲਬਧ ਇਲਾਜ ਤੇ ਸਹਾਇਤਾ ਬਾਰੇ ਜਾਣਨ ਤੇ ਲੋੜੀਂਦੀਆਂ ਸੇਵਾਵਾਂ ਤੱਕ ਪਹੁੰਚ ਬਣਾਉਣ ਦਾ ਮੌਕਾ ਮਿਲਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਅਲਜ਼ਾਈਮਰ ਬਿਮਾਰੀ 2026 ਦਾ ਵਿਸ਼ਵ ਅਲਜ਼ਾਈਮਰ ਰਿਪੋਰਟ ਕਲੀਨਿਕਲ ਟ੍ਰਾਇਲਾਂ ਉੱਤੇ ਕੇਂਦਰਿਤ ਹੈ ਤੇ ਖੋਜ ਰਾਹੀਂ ਨਵੇਂ ਨਿਦਾਨ ਤੇ ਇਲਾਜ ਦੇ ਰਸਤੇ ਵਿਕਸਿਤ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਲਜ਼ਾਈਮਰ ਨਾਲ ਪੀੜਿਤ ਵਿਅਕਤੀ ਦੀ ਦੇਖਭਾਲ ਵਿੱਚ ਪਰਿਵਾਰ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ। ਅਲਜ਼ਾਈਮਰ ਵਾਲੇ ਮਰੀਜ਼ ਨੂੰ ਵਾਰ ਵਾਰ ਗਲਤੀ ਲਈ ਟੋਕਣ ਦੀ ਬਜਾਏ ਧੀਰਜ, ਪਿਆਰ ਤੇ ਸਨਮਾਨ ਨਾਲ ਪੇਸ਼ ਹੋਣਾ ਚਾਹੀਦਾ ਹੈ। ਘਰ ਦਾ ਮਾਹੌਲ ਸੁਰੱਖਿਅਤ ਰੱਖਣਾ, ਦਵਾਈਆਂ ਸਮੇਂ ਸਿਰ ਦੇਣਾ, ਨਿਯਮਿਤ ਡਾਕਟਰੀ ਜਾਂਚ ਕਰਵਾਉਣਾ ਤੇ ਮਰੀਜ਼ ਨੂੰ ਸਮਾਜਿਕ ਤੌਰ ਤੇ ਇਕੱਲਾ ਨਾ ਹੋਣ ਦੇਣਾ ਉਸਦੀ ਜੀਵਨ ਗੁਣਵੱਤਾ ਲਈ ਲਾਭਦਾਇਕ ਹੋ ਸਕਦਾ ਹੈ। ਨਾਲ ਹੀ ਦਿਮਾਗੀ ਸਿਹਤ ਲਈ ਸਿਹਤਮੰਦ ਜੀਵਨ ਸ਼ੈਲੀ ਵੀ ਮਹੱਤਵਪੂਰਨ ਹੈ। ਨਿਯਮਿਤ ਸਰੀਰਕ ਕਸਰਤ, ਸੰਤੁਲਿਤ ਖੁਰਾਕ, ਪੂਰੀ ਨੀਂਦ, ਸਮਾਜਿਕ ਸਰਗਰਮੀ ਤੇ ਬਲੱਡ ਪ੍ਰੈਸ਼ਰ ਵਰਗੇ ਸਿਹਤ ਕਾਰਕਾਂ ਦੀ ਸੰਭਾਲ ਸਮੁੱਚੀ ਸਿਹਤ ਲਈ ਫਾਇਦੇਮੰਦ ਨੇ। ADI ਆਪਣੀ ਜਾਗਰੂਕਤਾ ਸਮੱਗਰੀ ਵਿੱਚ ਸਰੀਰਕ ਨਿਸ਼ਕ੍ਰਿਯਤਾ, ਸਮਾਜਿਕ ਇਕੱਲਾਪਣ, ਮੋਟਾਪਾ ਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਜੋਖਮ ਕਾਰਕਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। ਵਿਸ਼ਵ ਅਲਜ਼ਾਈਮਰ ਦਿਵਸ ਸਾਨੂੰ ਇਹ ਵੀ ਯਾਦ ਕਰਾਉਂਦਾ ਹੈ ਕਿ ਅਲਜ਼ਾਈਮਰ ਸਿਰਫ ਮਰੀਜ਼ ਦੀ ਨਹੀਂ ਸਾਰੇ ਪਰਿਵਾਰ ਦੀ ਚੁਣੌਤੀ ਹੈ। ਮਰੀਜ਼ ਦੀ ਪਛਾਣ ਉਸ ਦੀ ਬਿਮਾਰੀ ਨਾਲ ਨਹੀਂ, ਸਗੋਂ ਉਸ ਦੀ ਸ਼ਖਸੀਅਤ, ਤਜਰਬਿਆਂ ਤੇ ਜੀਵਨ ਦੀਆਂ ਯਾਦਾਂ ਨਾਲ ਹੋਣੀ ਚਾਹੀਦੀ ਹੈ ਤੇ ਸਮਾਜ ਨੂੰ ਅਲਜ਼ਾਈਮਰ ਬਾਰੇ ਗੱਲ ਕਰਨ ਤੋਂ ਡਰਨਾ ਨਹੀਂ ਚਾਹੀਦਾ, ਨਾ ਹੀ ਘਬਰਾਉਣਾ ਚਾਹੀਦਾ। 21 ਸਤੰਬਰ 2026 ਦਾ ਸੰਦੇਸ਼ ਸਪਸ਼ਟ ਹੈ। ਭੁੱਲਣ ਨੂੰ ਹਮੇਸ਼ਾ ਉਮਰ ਦਾ ਆਮ ਹਿੱਸਾ ਸਮਝ ਕੇ ਨਜ਼ਰਅੰਦਾਜ਼ ਨਾ ਕਰੋ। ਬਿਹਤਰ ਹੈ ਕਿ ਲੱਛਣਾਂ ਨੂੰ ਸਮਝੋ, ਸਮੇਂ ਸਿਰ ਡਾਕਟਰੀ ਸਲਾਹ ਲਵੋ ਤੇ ਨਿਦਾਨ ਤੋਂ ਬਾਅਦ ਮਰੀਜ਼ ਤੇ ਪਰਿਵਾਰ ਨੂੰ ਪੂਰਾ ਸਹਿਯੋਗ ਦਿਓ, ਕਿਉਂਕਿ ਜਿੰਨਾ ਜਲਦੀ ਸਾਨੂੰ ਪਤਾ ਲੱਗੇਗਾ ਉਨਾ ਹੀ ਵੱਧ ਅਸੀਂ ਸਹੀ ਕਦਮ ਚੁੱਕ ਸਕਾਂਗੇ। ਇਹ ਸੀ ਵਿਸ਼ਵ ਅਲਜ਼ਾਈਮਰ ਦਿਵਸ 2026 ਤੇ ਜਾਣਕਾਰੀ। ਜਿਵੇਂ ਕਿ ਆਪਾਂ ਗੱਲ ਕਰ ਹੀ ਰਹੇ ਹਾਂ ਵਿਸ਼ਵ ਅਲਜ਼ਾਈਮਰ ਦਿਵਸ ਦੀ, ਤੇ ਇਸੇ ਵਿਸ਼ੇ ਤੇ ਸੁਣਦੇ ਹਾਂ ਡਾਕਟਰ ਅਮਰਜੋਤ ਛਾਬੜਾ ਹੋਰਾਂ ਦੀ ਵਾਰਤਾ, ਅਲਜ਼ਾਈਮਰ ਰੋਗ ਕਾਰਨ ਤੇ ਇਲਾਜ।
1: ਗਿਆਨ ਵਿਗਿਆਨ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਅਸੀਂ ਡਿਮੈਂਸ਼ੀਆ ਨਾਲ ਨਜਿੱਠਣ ਲਈ ਨੀਤੀਆਂ ਦੇ ਵਿਆਪਕ ਸੈੱਟ ਨੂੰ ਲਾਗੂ ਕਰਾਂਗੇ, ਜਿਸ ਵਿੱਚ ਜੋਖਮ ਘਟਾਉਣ ਅਤੇ ਲੰਮੇ ਸਮੇਂ ਦੀ ਦੇਖਭਾਲ ਦੇ ਟਿਕਾਊ ਪ੍ਰਬੰਧ ਨੂੰ ਉਤਸ਼ਾਹਿਤ ਕਰਨਾ ਅਤੇ ਨਾਲ ਹੀ ਡਿਮੈਂਸ਼ੀਆ ਵਾਲੇ ਲੋਕਾਂ ਅਤੇ ਦੇਖਭਾਲ ਕਰਨ ਵਾਲਿਆਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਮਲਿਤ ਸਮਾਜ ਸ਼ਾਮਲ ਹਨ। ਇਸ ਲਈ ਹੁਣ ਅਸੀਂ ਅਲਜ਼ਾਈਮਰ ਰੋਗ ਬਾਰੇ ਚਰਚਾ ਕਰਾਂਗੇ, ਕਿਉਂਕਿ ਇਹ ਡਿਮੈਂਸ਼ੀਆ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। 1906 ਵਿੱਚ ਡਾਕਟਰ ਐਲੀਅਸ ਐਲਜ਼ੀਮਰ ਨੇ ਇੱਕ ਔਰਤ ਦੇ ਦਿਮਾਗ ਵਿੱਚ ਖਾਸ ਤਬਦੀਲੀ ਨੂੰ ਦੇਖਿਆ, ਜਿਸ ਦੀ ਇੱਕ ਅਸਾਧਾਰਨ ਬਿਮਾਰੀ ਨਾਲ ਮੌਤ ਹੋ ਗਈ ਸੀ। ਉਸ ਦੇ ਲੱਛਣਾਂ ਵਿੱਚ ਯਾਦਾਸ਼ਤ ਦੀ ਕਮੀ, ਭਾਸ਼ਾ ਦੀ ਸਮੱਸਿਆਵਾਂ ਅਤੇ ਅਣਪਛਾਤੇ ਵਿਵਹਾਰ ਸ਼ਾਮਲ ਸਨ। ਡਾਕਟਰ ਐਲਜ਼ੀਮਰ ਨੇ ਜਦੋਂ ਉਸਦੀ ਮੌਤ ਤੋਂ ਬਾਅਦ ਉਸਦੀ ਦਿਮਾਗ ਦੀ ਜਾਂਚ ਕੀਤੀ ਤਾਂ ਪਾਇਆ ਕਿ ਉਸਦੇ ਦਿਮਾਗ ਵਿੱਚ ਬਹੁਤ ਸਾਰੇ ਐਮੀਲੋਇਡ ਲੰਪ ਅਤੇ ਟੈਨੂਟਾਂਗਲਸ ਪਾਏ ਗਏ। ਇਹ ਲੰਪ ਜਾਂ ਟੈਂਗਲਸ ਦਿਮਾਗ ਵਿੱਚ ਇੱਕ ਅਸਾਧਾਰਨ ਪ੍ਰੋਟੀਨ ਦੇ ਨਿਰਮਾਣ ਕਾਰਨ ਬਣਦੇ ਹਨ। ਮਨੁੱਖੀ ਦਿਮਾਗ ਵਿੱਚ 100 ਬਿਲੀਅਨ ਤੰਤੂ ਸੈੱਲ ਹੁੰਦੇ ਹਨ। ਜਦੋਂ ਐਮੀਲੋਇਡ ਪ੍ਰੋਟੀਨ ਦਿਮਾਗ ਦੇ ਸੈੱਲ ਵਿੱਚ ਵੱਧ ਜਾਂਦੇ ਹਨ ਤਾਂ ਉਸਨੂੰ ਪਲਾਕਸ ਕਹਿੰਦੇ ਹਨ ਅਤੇ ਟੈਨੂ ਪ੍ਰੋਟੀਨ ਦੇ ਵਾਧੇ ਕਾਰਨ ਦਿਮਾਗ ਵਿੱਚ ਟੈਂਗਲਸ ਬਣਦੇ ਹਨ। ਇਹ ਟੈਂਗਲਸ ਅਤੇ ਪਲੈਕਸ ਨਰਵ ਸੈੱਲ ਦੇ ਵਿਚਕਾਰ ਸੰਚਾਰ ਨੂੰ ਰੋਕਦੀਆਂ ਹਨ, ਕਿਉਂਕਿ ਇਹ ਨਿਊਰੋਨ ਦਿਮਾਗ ਦੇ ਵੱਧ ਤੋਂ ਵੱਧ ਹਿੱਸਿਆਂ ਅਤੇ ਦਿਮਾਗ ਦੀ ਮਾਸਪੇਸ਼ੀਆਂ ਅਤੇ ਸਰੀਰ ਦੇ ਅੰਗਾਂ ਵਿਚਕਾਰ ਸੰਦੇਸ਼ ਸੰਚਾਰਿਤ ਕਰਦੇ ਹਨ। ਇਸ ਲਈ ਇਹ ਨੁਕਸਾਨ ਸ਼ੁਰੂ ਵਿੱਚ ਦਿਮਾਗ ਦੇ ਉਹਨਾਂ ਹਿੱਸਿਆਂ ਜਿਵੇਂ ਕਿ ਐਟਰਿਨ ਕੋਟੈਕਸ ਅਤੇ ਹਿਪੋਕੈਂਪਸ ਵਿੱਚ ਹੁੰਦਾ ਹੈ, ਜੋ ਕਿ ਯਾਦਾਸ਼ਤ ਵਿੱਚ ਸ਼ਾਮਲ ਹੁੰਦੇ ਹਨ। ਬਾਅਦ ਵਿੱਚ ਇਹ ਹੌਲੀ ਹੌਲੀ ਸੈਰੀਬਰਲ ਕੋਟੈਕਸ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਭਾਸ਼ਾ, ਤਰਕ ਅਤੇ ਸਮਾਜਿਕ ਵਿਵਹਾਰ ਨੂੰ ਨੁਕਸਾਨ ਪਹੁੰਚਦਾ ਹੈ। ਐਲਜ਼ੀਮਰ ਕਲੋਰੋਜੈਨਿਕ ਨਿਊਰੋਨਸ ਦੇ ਪਤਨ ਦਾ ਕਾਰਨ ਬਣਦਾ ਹੈ, ਜਿਸ ਦੇ ਨਤੀਜੇ ਵਜੋਂ ਦਿਮਾਗ ਵਿੱਚ ਐਸੀਟੋਇਲ ਕੋਲਾਈਨ ਦੇ ਸੰਸ਼ਲੇਸ਼ਨ ਵਿੱਚ ਕਮੀ ਆਉਂਦੀ ਹੈ, ਕਿਉਂਕਿ ਐਸੀਟੋਇਲ ਕੋਲਾਈਨ ਯਾਦਾਸ਼ਤ ਲਈ

ਬਹੁਤ ਜ਼ਰੂਰੀ ਹੈ। ਦਿਮਾਗ ਦੇ ਸੈੱਲ ਕੁਨੈਕਸ਼ਨ ਅਤੇ ਸੈੱਲ ਆਪਣੇ ਆਪ ਹੀ ਵਿਗੜ ਜਾਂਦੇ ਹਨ ਅਤੇ ਮਰ ਜਾਂਦੇ ਹਨ ਅਤੇ ਅੰਤ ਵਿੱਚ ਮੈਮਰੀ ਅਤੇ ਹੋਰ ਮਹੱਤਵਪੂਰਨ ਮਾਨਸਿਕ ਕਾਰਜਾਂ ਨੂੰ ਨਸ਼ਟ ਕਰ ਦਿੰਦੇ ਹਨ। ਅਲਜ਼ਾਈਮਰ ਰੋਗ ਦਿਮਾਗੀ ਕਮਜ਼ੋਰੀ ਦਾ ਸਭ ਤੋਂ ਆਮ ਕਾਰਨ ਹੈ, ਜੋ ਕਿ ਯਾਦਾਸ਼, ਸੋਚ ਵਿਵਹਾਰ ਅਤੇ ਸਮਾਜਿਕ ਹੁਨਰ ਨੂੰ ਹੌਲੀ ਹੌਲੀ ਗਿਰਾਵਟ ਵੱਲ ਲਿਜਾਂਦੀ ਹੈ, ਜੋ ਕਿ ਆਦਮੀ ਦੇ ਕੰਮ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸੰਯੁਕਤ ਰਾਜ ਅਮਰੀਕਾ ਵਿੱਚ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 65 ਮਿਲੀਅਨ ਲੋਕ ਅਲਜ਼ਾਈਮਰ ਰੋਗ ਨਾਲ ਰਹਿੰਦੇ ਹਨ। ਉਹਨਾਂ ਵਿੱਚ 70% ਤੋਂ ਵੱਧ 75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਨ। ਦੁਨੀਆ ਭਰ ਵਿੱਚ ਡਿਮੈਂਸ਼ੀਆ ਵਾਲੇ ਲਗਭਗ 55 ਮਿਲੀਅਨ ਲੋਕਾਂ ਵਿੱਚੋਂ 60-70% ਨੂੰ ਅਲਜ਼ਾਈਮਰ ਰੋਗ ਹੋਣ ਦਾ ਅਨੁਮਾਨ ਹੈ। ਡਿਮੈਂਸ਼ੀਆ ਇੱਕ ਆਮ ਸ਼ਬਦ ਹੈ ਅਤੇ ਅਲਜ਼ਾਈਮਰ ਡਿਜ਼ੀਜ਼ ਇੱਕ ਖਾਸ ਦਿਮਾਗ ਦੀ ਬਿਮਾਰੀ ਹੈ। ਇਹ ਡਿਮੈਂਸ਼ੀਆ ਦੇ ਲੱਛਣਾਂ ਦੁਆਰਾ ਚਿੰਨਿਤ ਹੈ, ਜੋ ਸਮੇਂ ਦੇ ਨਾਲ ਹੌਲੀ ਹੌਲੀ ਵਿਗੜ ਜਾਂਦੇ ਹਨ। ਭਾਰਤ ਵਿੱਚ ਹਰ ਸਾਲ 1 ਮਿਲੀਅਨ ਤੋਂ ਵੱਧ ਮਾਮਲੇ ਅਲਜ਼ਾਈਮਰ ਰੋਗ ਦੇ ਪਾਏ ਜਾਂਦੇ ਹਨ। ਬਿਮਾਰੀ ਦੇ ਸ਼ੁਰੂਆਤ ਲੱਛਣਾਂ ਵਿੱਚ ਹਾਲੀਆ ਘਟਨਾ ਜਾਂ ਗੱਲਬਾਤਾਂ ਨੂੰ ਭੁੱਲਣਾ ਸ਼ਾਮਲ ਹੈ। ਸਮੇਂ ਦੇ ਨਾਲ ਨਾਲ ਇਹ ਗੰਭੀਰ ਯਾਦਾਸ਼ਤ, ਸਮੱਸਿਆਵਾਂ ਅਤੇ ਰੋਜ਼ ਦੇ ਕੰਮ ਕਰਨ ਦੀ ਯੋਗਤਾ ਦੇ ਨੁਕਸਾਨ ਵੱਲ ਵੱਧਦਾ ਹੈ। ਪਹਿਲਾ ਪਹਿਲ ਬਿਮਾਰੀ ਵਾਲੇ ਕਿਸੇ ਵਿਅਕਤੀ ਨੂੰ ਚੀਜ਼ਾਂ ਯਾਦ ਰੱਖਣ ਅਤੇ ਸਪੱਸ਼ਟ ਤੌਰ 'ਤੇ ਸੋਚਣ ਵਿੱਚ ਮੁਸ਼ਕਲ ਹੋਣ ਬਾਰੇ ਪਤਾ ਲੱਗਦਾ ਹੈ। ਜਿਵੇਂ ਜਿਵੇਂ ਲੱਛਣ ਵਿਗੜਦੇ ਹਨ, ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਨੂੰ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਸੰਭਾਵਨਾ ਹੋ ਸਕਦੀ ਹੈ। ਅਲਜ਼ਾਈਮਰ ਰੋਗ ਵਾਲੇ ਲੋਕ ਸਵਾਲਾਂ ਨੂੰ ਵਾਰ ਵਾਰ ਦੁਹਰਾਉਂਦੇ ਹਨ, ਗੱਲਬਾਤ, ਮੁਲਾਕਾਤਾਂ ਜਾਂ ਸਮਾਗਮਾਂ ਨੂੰ ਭੁੱਲ ਜਾਂਦੇ ਹਨ, ਆਪਣੀਆਂ ਚੀਜ਼ਾਂ ਨੂੰ ਗਲਤ ਥਾਂ 'ਤੇ ਰੱਖ ਕੇ ਅਕਸਰ ਉਹਨਾਂ ਥਾਵਾਂ 'ਤੇ ਪਾਉਂਦੇ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਸਮੇਂ ਦੇ ਨਾਲ ਨਾਲ ਪਰਿਵਾਰ ਮੈਂਬਰ ਅਤੇ ਰੋਜ਼ਾਨਾ ਦੀ ਵਸਤੂਆਂ ਨੂੰ ਭੁੱਲ ਜਾਂਦੇ ਹਨ। ਵਸਤੂਆਂ ਦੇ ਸਹੀ ਸ਼ਬਦ ਲੱਭਣ ਅਤੇ ਵਿਚਾਰ ਪ੍ਰਗਟ ਕਰਨ ਜਾਂ ਗੱਲਬਾਤ ਵਿੱਚ ਮੁਸ਼ਕਲ ਆਉਂਦੀ ਹੈ। ਇਸ ਰੋਗ ਦੇ ਵਿਅਕਤੀਆਂ ਨੂੰ ਇੱਕ ਵਾਰ ਵਿੱਚ ਇੱਕ ਤੋਂ ਵੱਧ ਕੰਮ ਕਰਨਾ ਖਾਸ ਤੌਰ 'ਤੇ ਮੁਸ਼ਕਲ ਹੁੰਦਾ ਹੈ। ਵਿੱਤ ਦਾ ਪ੍ਰਬੰਧ ਕਰਨਾ ਅਤੇ ਚੈੱਕ ਬੁੱਕਾਂ ਦਾ ਸੰਤੁਲਨ ਬਣਾਉਣਾ, ਸਮੇਂ ਸਿਰ ਬਿੱਲਾਂ ਦਾ ਭੁਗਤਾਨ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਅੰਤ ਵਿੱਚ ਅਲਜ਼ਾਈਮਰ ਰੋਗੀ ਸੰਖਿਆਵਾਂ ਨੂੰ ਪਛਾਣਨ ਅਤੇ ਉਹਨਾਂ ਨਾਲ ਨਜਿੱਠਣ ਵਿੱਚ ਅਸਮਰੱਥ ਹੋ ਸਕਦਾ ਹੈ। ਇਹ ਰੋਗੀ ਰੋਜ਼ਾਨਾ ਸਥਿਤੀਆਂ ਵਿੱਚ ਫੈਸਲੇ ਲੈਣ ਅਤੇ ਨਿਰਣੇ ਕਰਨ ਦੀ ਸਮਰੱਥਾ ਵਿੱਚ ਗਿਰਾਵਟ ਦਾ ਕਾਰਨ ਬਣਦੇ ਹਨ। ਜਿਵੇਂ ਕਿ ਕੋਈ ਵਿਅਕਤੀ ਸਮਾਜਿਕ ਮੈਟਰ ਵਿੱਚ ਗਲਤ ਚੋਣ ਕਰ ਸਕਦਾ ਹੈ, ਗਰਮੀ ਵਿੱਚ ਗਲਤ ਕਿਸਮ ਦੇ ਮੋਟੇ ਕੱਪੜੇ ਪਾ ਸਕਦਾ ਹੈ। ਅਲਜ਼ਾਈਮਰ ਰੋਗੀ ਨੂੰ ਗੈਸ 'ਤੇ ਬਣਦੇ ਭੋਜਨ ਨੂੰ ਕਿਵੇਂ ਸੰਭਾਲਣਾ ਜਾਂ ਗੱਡੀ ਚਲਾਉਂਦੇ ਸਮੇਂ ਦੇ ਫੈਸਲੇ ਬਾਰੇ ਨਹੀਂ ਪਤਾ ਹੋ ਸਕਦਾ ਹੈ। ਰੂਟੀਨ ਦੀਆਂ ਗਤੀਵਿਧੀਆਂ ਜਿਨ੍ਹਾਂ ਨੂੰ ਪੂਰਾ ਕਰਨ ਲਈ ਘੱਟ ਸੰਘਰਸ਼ ਦੀ ਲੋੜ ਹੁੰਦੀ ਹੈ, ਉਹਨਾਂ ਲਈ ਜੋਖਮ ਬਣ ਜਾਂਦਾ ਹੈ। ਇਸ ਵਿੱਚ ਭੋਜਨ ਬਣਾਉਣਾ, ਮਨਪਸੰਦ ਖੇਡਾਂ ਖੇਡਣਾ ਸ਼ਾਮਲ ਹੋ ਸਕਦੀਆਂ ਹਨ। ਆਖਰਕਾਰ ਅਲਜ਼ਾਈਮਰ ਰੋਗੀ ਕੱਪੜੇ ਪਾਉਣ ਅਤੇ ਨਹਾਉਣ ਵਾਲੇ ਬੁਨਿਆਦੀ ਕੰਮ ਵੀ ਭੁੱਲ ਜਾਂਦੇ ਹਨ। ਯਾਦਾਸ਼ਤ ਅਤੇ ਹੁਨਰ ਵਿੱਚ ਵੱਡੀਆਂ ਤਬਦੀਲੀਆਂ ਦੇ ਬਾਵਜੂਦ ਅਲਜ਼ਾਈਮਰ ਰੋਗ ਵਾਲੇ ਲੋਕ ਕੁਝ ਹੁਨਰਾਂ ਨੂੰ ਫੜੀ ਰੱਖਣ ਦੇ ਯੋਗ ਹੁੰਦੇ ਹਨ। ਸੁਰੱਖਿਅਤ ਹੁਨਰਾਂ ਵਿੱਚ ਕਿਤਾਬਾਂ ਪੜ੍ਹਨਾ ਜਾਂ ਸੁਣਨਾ, ਕਹਾਣੀਆਂ ਸੁਣਾਉਣਾ, ਯਾਦਾਂ ਸਾਂਝੀਆਂ ਕਰਨਾ, ਗਾਉਣਾ, ਸੰਗੀਤ ਸੁਣਨਾ, ਨੱਚਣਾ, ਡਰਾਇੰਗ ਕਰਨਾ ਜਾਂ ਸ਼ਿਲਪਕਾਰ ਕਰਨਾ, ਇਹ ਹੁਨਰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖੇ ਜਾ ਸਕਦੇ ਹਨ। ਅਲਜ਼ਾਈਮਰ ਰੋਗ ਵਿੱਚ ਹੋਣ ਵਾਲੀ ਦਿਮਾਗੀ ਤਬਦੀਲੀਆਂ ਮੂਡ ਸਮੇਤ ਵਿਵਹਾਰ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ, ਜਿਵੇਂ ਕਿ ਉਦਾਸੀ, ਮੂਡ ਸਵਿੰਗ, ਦੂਜਿਆਂ ਵਿੱਚ ਅਵਿਸ਼ਵਾਸ ਭਰਨ, ਜਿਵੇਂ ਕਿ ਵਿਸ਼ਵਾਸ ਕਰਨਾ ਕਿ ਕੁਝ ਚੋਰੀ ਹੋ ਗਿਆ ਹੈ। ਦਿਮਾਗ ਵਿੱਚ ਤਬਦੀਲੀਆਂ ਕਈ ਸਾਲ ਪਹਿਲਾਂ ਸ਼ੁਰੂ ਹੁੰਦੀਆਂ ਹਨ। ਜਦੋਂ ਇੱਕ ਵਿਅਕਤੀ ਬਿਮਾਰੀ ਦੀ ਲੱਛਣਾਂ ਨੂੰ ਦਰਸਾਉਂਦਾ ਹੈ, ਇਸ ਸਮੇਂ ਦੀ ਮਿਆਦ ਨੂੰ ਪ੍ਰੀ ਕਲੀਨਿਕਲ ਅਲਜ਼ਾਈਮਰ ਕਿਹਾ ਜਾਂਦਾ ਹੈ ਅਤੇ ਇਹ ਸਾਲਾਂ ਤੱਕ ਰਹਿ ਸਕਦਾ ਹੈ। ਹਲਕੇ ਸ਼ੁਰੂਆਤ ਪੜਾਅ ਵਿੱਚ ਹਲਕਾ ਭੁੱਲਣਾ ਸ਼ਾਮਲ ਹਨ। ਇੱਕ ਵਿਅਕਤੀ ਇਸ ਪੜਾਅ ਵਿੱਚ ਸੁਤੰਤਰ ਤੌਰ 'ਤੇ ਰਹਿ ਸਕਦਾ ਹੈ, ਪਰ ਸਮੱਸਿਆਵਾਂ ਹੋ ਸਕਦੀਆਂ ਹਨ। ਮੱਧਮ ਅਵਸਥਾ ਸਭ ਤੋਂ ਲੰਬਾ ਪੜਾਅ ਹੈ ਅਤੇ ਕਈ ਸਾਲ ਤੱਕ ਰਹਿੰਦਾ ਹੈ। ਇਸ ਪੜਾਅ ਵਿੱਚ ਘਟਨਾਵਾਂ ਨੂੰ ਯਾਦ ਕਰਨ ਵਿੱਚ ਮੁਸ਼ਕਲਾਂ ਵੱਧ ਜਾਂਦੀਆਂ ਹਨ। ਨਵੀਆਂ ਚੀਜ਼ਾਂ ਸਿੱਖਣ ਵਿੱਚ ਸਮੱਸਿਆਵਾਂ, ਫੋਨ ਨੰਬਰ ਲਿਖਣ ਪੜ੍ਹਨ ਵਿੱਚ ਸਮੱਸਿਆਵਾਂ ਅਤੇ ਜਿਵੇਂ ਜਿਵੇਂ ਬਿਮਾਰੀ ਵੱਧਦੀ ਜਾਂਦੀ ਹੈ, ਉਸ ਵਿਅਕਤੀ ਨੂੰ ਜੀਵਨ ਸਾਥੀ ਜਾਂ ਬੱਚੇ ਦੇ ਨਾਮ ਭੁੱਲ ਜਾਂਦੇ ਹਨ। ਸਹੀ ਕੱਪੜੇ ਚੁਣਨਾ, ਕੱਪੜੇ ਪਾਉਣਾ ਅਤੇ ਰੋਜ਼ਾਨਾ ਗਤੀਵਿਧੀਆਂ ਜਿਵੇਂ ਕਿ ਦੰਦਾਂ ਨੂੰ ਬ੍ਰਸ਼ ਵਿੱਚ ਮਦਦ ਦੀ ਲੋੜ ਪੈਂਦੀ ਹੈ। ਪਾਗਲਪਨ, ਚਿੰਤਿਤ, ਖਾਸ ਕਰਕੇ ਦੁਪਹਿਰ ਜਾਂ ਰਾਤ ਨੂੰ ਸਰੀਰਕ ਤਬਦੀਲੀਆਂ ਵੀ ਹੋ ਸਕਦੀਆਂ ਹਨ।

0: ਕੁਝ ਲੋਕਾਂ ਨੂੰ ਨੀਂਦ ਦੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਘਰ ਤੋਂ ਦੂਰ ਭਟਕਣਾ ਅਕਸਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਗੰਭੀਰ ਦੇਰ ਪੜਾਅ ਵਿੱਚ ਵਿਅਕਤੀ ਤੁਰਨਾ, ਬੈਠਣਾ, ਖਾਣਾ, ਬਲੈਡਰ ਕੰਟਰੋਲ ਸਮੇਤ ਕਈ ਸਰੀਰਕ ਯੋਗਤਾਵਾਂ ਗੁਆ ਲੈਂਦਾ ਹੈ। ਕੁਝ ਸ਼ਬਦ ਜਾਂ ਵਾਕ ਕਹਿਣ ਦੇ ਯੋਗ ਹੋ ਸਕਦਾ ਹੈ ਪਰ ਗੱਲਬਾਤ ਨਹੀਂ ਕਰ ਸਕਦਾ। ਨਿਮੋਨੀਆ ਅਤੇ ਸਕਿਨ ਇਨਫੈਕਸ਼ਨ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਲਜ਼ਾਈਮਰ ਰੋਗ ਵਧੇਰੇ ਆਮ ਹੁੰਦਾ ਜਾ ਰਿਹਾ ਹੈ ਕਿਉਂਕਿ ਆਮ ਆਬਾਦੀ ਬੁਢਾਪੇ ਵੱਲ ਵੱਧ ਰਹੀ ਹੈ। ਲੋਕ ਆਪਣੇ ਲੱਛਣਾਂ 'ਤੇ ਪ੍ਰਗਟ ਹੋਣ ਤੋਂ ਬਾਅਦ ਔਸਤਨ 8 ਸਾਲ ਤੱਕ ਜੀਂਦੇ ਹਨ, ਪਰ ਇਹ ਬਿਮਾਰੀ ਕੁਝ ਲੋਕਾਂ ਵਿੱਚ ਤੇਜ਼ੀ ਨਾਲ ਅਤੇ ਦੂਜਿਆਂ ਵਿੱਚ ਹੌਲੀ ਹੌਲੀ ਵੱਧ ਸਕਦੀ ਹੈ। ਕੁਝ ਲੋਕ ਇਸ ਬਿਮਾਰੀ ਨਾਲ 20 ਸਾਲ ਤੱਕ ਜੀਂਦੇ ਹਨ। ਕੋਈ ਨਹੀਂ ਜਾਣਦਾ ਕਿ ਅਲਜ਼ਾਈਮਰ ਰੋਗ ਦਾ ਕਾਰਨ ਕੀ ਹੈ। ਜੀਨ, ਵਾਤਾਵਰਣ, ਜੀਵਨ ਸ਼ੈਲੀ ਅਤੇ ਸਮੁੱਚੀ ਸਿਹਤ ਸਭ ਇੱਕ ਭੂਮਿਕਾ ਨਿਭਾ ਸਕਦੀਆਂ ਹਨ। ਅਲਜ਼ਾਈਮਰ ਹੋਣ ਦਾ ਖਤਰਾ ਕੁਝ ਜ਼ਿਆਦਾ ਹੁੰਦਾ ਹੈ ਜੇਕਰ ਕਿਸੇ ਪਹਿਲੀ ਡਿਗਰੀ ਰਿਸ਼ਤੇਦਾਰ, ਤੁਹਾਡੇ ਮਾਤਾ ਪਿਤਾ ਜਾਂ ਭੈਣ ਭਰਾਵਾਂ ਨੂੰ ਇਹ ਬਿਮਾਰੀ ਹੋਵੇ। ਪਰਿਵਾਰ ਵਿਚਲੇ ਜੀਨ ਜੋਖਮ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਇਹ ਬਹੁਤ ਹੱਦ ਤੱਕ ਸਪੱਸ਼ਟ ਨਹੀਂ ਹੈ। ਜੈਨੇਟਿਕ ਕਾਰਕ ਸੰਭਵਤ ਤੌਰ 'ਤੇ ਗੁੰਝਲਦਾਰ ਹਨ। ਇਹ ਬਿਹਤਰ ਸਮਝਿਆ ਗਿਆ ਹੈ ਕਿ ਜੈਨੇਟਿਕ ਕਾਰਕ ਐਪੋਲੈਪੋਪ੍ਰੋਟੀਨ EU ਐਲਜ਼ੀਮਰ ਰੋਗਾਂ ਦੇ ਜੋਖਮ ਨੂੰ ਵਧਾਉਂਦਾ ਹੈ। ਲਗਭਗ 25% ਤੋਂ 30% ਆਬਾਦੀ ਵਿੱਚ ਐਪੋ-ਯੂ ਅਲੀਲ ਹੁੰਦਾ ਹੈ, ਪਰ ਜੀਨ ਦੇ ਇਸ ਰੂਪ ਵਾਲੇ ਹਰ ਵਿਅਕਤੀ ਨੂੰ ਇਹ ਬਿਮਾਰੀ ਨਹੀਂ ਹੁੰਦੀ। ਵਿਗਿਆਨੀਆਂ ਨੇ 3 ਜੀਨ ਵਿੱਚ ਦੁਰਲੱਭ ਤਬਦੀਲੀਆਂ ਲੱਭੀਆਂ ਹਨ ਜੋ ਅਸਲ ਵਿੱਚ ਗਰੰਟੀ ਦਿੰਦੇ ਹਨ ਕਿ ਇੱਕ ਵਿਅਕਤੀ ਨੂੰ ਜਿਸ ਨੂੰ ਇਸ ਵਿੱਚ ਇੱਕ ਵਿਰਾਸਤ ਵਿੱਚ ਮਿਲੇਗੀ ਅਲਜ਼ਾਈਮਰ ਦਾ ਵਿਕਾਸ ਕਰੇਗਾ। ਇਲਾਜ ਵਿਅਕਤੀ ਦੀ ਉਮਰ, ਸਮੁੱਚੀ ਸਿਹਤ, ਸਿਹਤ ਦਾ ਇਤਿਹਾਸ, ਲੱਛਣਾਂ ਅਤੇ ਤਰਜੀਹਾਂ ਦੇ ਆਧਾਰ 'ਤੇ ਵੱਖ ਵੱਖ ਹੁੰਦਾ ਹੈ। ਕੁਝ ਦਵਾਈਆਂ ਕੁਝ ਲੋਕਾਂ ਵਿੱਚ ਬਿਮਾਰੀ ਦੀ ਪ੍ਰਗਤੀ ਨੂੰ ਕੁਝ ਮਹੀਨੇ ਜਾਂ ਕੁਝ ਸਾਲ ਤੱਕ ਘਟਾ ਸਕਦੀਆਂ ਹਨ। ਅਲਜ਼ਾਈਮਰ ਰੋਗ ਵਾਲੇ ਲੋਕਾਂ ਨੂੰ ਆਪਣੀ ਸਿਹਤ ਦੀ ਰੱਖਿਆ ਲਈ ਪੂਰੇ ਇਲਾਜ ਯੋਜਨਾ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ। ਅਸੀਂ ਅਲਜ਼ਾਈਮਰ ਦੇ ਜੋਖਮ ਨੂੰ ਕੰਟਰੋਲ ਕਰਨ ਲਈ ਹਾਈ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਦੇ ਪ੍ਰਬੰਧ ਕਰਨ ਦੀ ਜ਼ਰੂਰਤ ਨੂੰ ਚਾਹੀਦੀ ਹੈ। ਇੱਕ ਸਿਹਤਮੰਦ ਵਜ਼ਨ ਬਣਾਈ ਰੱਖੋ, ਸਰੀਰਕ ਤੌਰ 'ਤੇ ਸਰਗਰਮ ਰਹੋ, ਤੰਬਾਕੂ ਨੋਸ਼ੀ ਛੱਡੋ, ਜ਼ਿਆਦਾ ਸ਼ਰਾਬ ਪੀਣ ਤੋਂ ਬਚੋ ਅਤੇ ਠੀਕ ਠਾਕ ਨੀਂਦ ਲਓ, ਤਾਂ ਹੀ ਇਸ ਬਿਮਾਰੀ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
1: ਅਲਜ਼ਾਈਮਰ ਰੋਗ ਕਾਰਨ ਤੇ ਇਲਾਜ, ਇਸ ਵਿਸ਼ੇ 'ਤੇ ਸੀ ਡਾਕਟਰ ਅਮਰਜੋਤ ਛਾਬੜਾ ਹੋਰਾਂ ਦੀ ਵਾਰਤਾ। ਹੁਣ ਚੱਲਦੇ ਹਾਂ ਵਿਗਿਆਨਿਕ ਤੱਥ ਤੇ ਖ਼ਬਰਾਂ ਵੱਲ।
2: ਬਿਕਨੀ ਐਟੋਲ, ਅਮਰੀਕਾ ਵੱਲੋਂ ਉੱਥੇ 23 ਪਰਮਾਣੂ ਧਮਾਕੇ ਕਰਨ ਤੋਂ 70 ਸਾਲ ਬਾਅਦ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਇਸ ਨਾਲ ਕੈਂਸਰ ਦਾ ਇਲਾਜ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ। ਵਿਗਿਆਨੀਆਂ ਨੇ 2008 ਵਿੱਚ ਅੰਦਾਜ਼ਾ ਲਗਾਇਆ ਸੀ ਕਿ ਖੇਤਰ ਦੀ ਜੈਵ ਵਿਭਿੰਨਤਾ ਦਾ ਲਗਭਗ 65% ਹਿੱਸਾ ਵਾਪਸ ਆ ਗਿਆ ਹੈ। ਹਾਲਾਂਕਿ ਸਾਰੀਆਂ ਪ੍ਰਜਾਤੀਆਂ ਪਰਮਾਣੂ ਰੇਡੀਏਸ਼ਨ ਦੇ ਪ੍ਰਭਾਵ ਤੋਂ ਨਹੀਂ ਬਚੀਆਂ। 28 ਕੋਰਲ ਪ੍ਰਜਾਤੀਆਂ ਖੇਤਰ ਤੋਂ ਗਾਇਬ ਹਨ ਅਤੇ ਮੰਨਿਆ ਜਾਂਦਾ ਹੈ ਕਿ ਸਥਾਨਕ ਤੌਰ 'ਤੇ ਅਲੋਪ ਹੋ ਗਈਆਂ ਹਨ। ਬਿਕਨੀ ਐਟੋਲ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਸਥਾਨ ਹੈ ਜੋ ਕਦੇ ਅਮਰੀਕਾ ਪਰਮਾਣੂ ਪ੍ਰੀਖਣ ਸਥਾਨ ਵਜੋਂ ਕੰਮ ਕਰਦਾ ਸੀ। ਅਮਰੀਕੀ ਵਿਗਿਆਨੀਆਂ ਨੇ ਉੱਥੇ ਪਰਮਾਣੂ ਪ੍ਰੀਖਣ ਕੀਤੇ, ਲਗਭਗ 23 ਪਰਮਾਣੂ ਧਮਾਕੇ ਕੀਤੇ। ਇਹਨਾਂ ਵਿੱਚੋਂ ਕੁਝ ਬੰਬ ਜਪਾਨ 'ਤੇ ਸੁੱਟੇ ਗਏ ਬੰਬ ਨਾਲੋਂ 1000 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ 1946 ਅਤੇ 1958 ਦੇ ਵਿਚਕਾਰ ਅਮਰੀਕਾ ਨੇ ਬਿਕਨੀ ਐਟੋਲ 'ਤੇ 23 ਪਰਮਾਣੂ ਪ੍ਰੀਖਣ ਕੀਤੇ। ਇਹਨਾਂ ਵਿੱਚੋਂ ਇੱਕ ਕੈਸਲ ਬਰਾਵੋ ਸੀ, ਇੱਕ ਹਾਈਡਰੋਜਨ ਬੰਬ। ਇਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਪਰਮਾਣੂ ਵਿਸਫੋਟ ਬਣਿਆ ਹੋਇਆ ਹੈ। 15 ਮੈਗਾਟਨ ਦੀ ਪੈਦਾਵਾਰ ਦੇ ਨਾਲ ਇਹ ਬੰਬ ਹੀਰੋਸ਼ੀਮਾ 'ਤੇ ਸੁੱਟੇ ਗਏ ਪਰਮਾਣੂ ਬੰਬ ਨਾਲੋਂ 1000 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸੀ। ਧਮਾਕਿਆਂ ਦੌਰਾਨ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ 55,000 ਡਿਗਰੀ ਸੈਲਸੀਅਸ ਤੱਕ ਵੱਧ ਗਿਆ, ਜਿਸ ਨਾਲ ਖੇਤਰ ਵਿੱਚ ਲਗਭਗ ਜੀਵਨ ਖਤਮ ਹੋ ਗਿਆ। ਫਿਰ ਵੀ ਲਗਭਗ 70 ਸਾਲ ਬਾਅਦ ਸਮੁੰਦਰੀ ਵਾਤਾਵਰਣ ਪ੍ਰਣਾਲੀ ਮੁੜ ਸੁਰਜੀਤ ਹੋਣਾ ਸ਼ੁਰੂ ਹੋ ਗਈ। ਸਮੁੰਦਰ ਦੇ ਵਿੱਚ ਧਮਾਕੇ ਨੇ 2 ਕਿਲੋਮੀਟਰ ਚੌੜਾ ਅਤੇ 73 ਮੀਟਰ ਡੂੰਘਾ ਇੱਕ ਟੋਇਆ ਬਣਾਇਆ ਅਤੇ ਨੇੜਲੇ 3 ਟਾਪੂਆਂ ਨੂੰ ਪੂਰੀ ਤਰ੍ਹਾਂ ਭਾਫ਼ ਬਣਾ ਦਿੱਤਾ। ਹੁਣ ਉੱਥੇ ਇੱਕ ਚਮਤਕਾਰ ਹੋ ਰਿਹਾ ਹੈ। ਵਿਗਿਆਨੀਆਂ ਨੇ 2008 ਵਿੱਚ ਅੰਦਾਜ਼ਾ ਲਗਾਇਆ ਸੀ ਕਿ ਖੇਤਰ ਦੀ ਜੈਵ ਵਿਭਿੰਨਤਾ ਦਾ ਲਗਭਗ 65% ਵਾਪਸ ਆ ਗਿਆ ਹੈ। ਹਾਲਾਂਕਿ ਸਾਰੀਆਂ ਪ੍ਰਜਾਤੀਆਂ ਪਰਮਾਣੂ ਰੇਡੀਏਸ਼ਨ ਦੇ ਪ੍ਰਭਾਵਾਂ ਤੋਂ ਨਹੀਂ ਬਚੀਆਂ। 28 ਕੋਰਲ ਪ੍ਰਜਾਤੀਆਂ ਖੇਤਰ ਤੋਂ ਗਾਇਬ ਹਨ ਅਤੇ ਮੰਨਿਆ ਜਾਂਦਾ ਹੈ ਕਿ ਸਥਾਨਕ ਤੌਰ 'ਤੇ ਅਲੋਪ ਹੋ ਗਈਆਂ ਨੇ। ਰੀਫਾ ਦੀ ਬਣਤਰ ਲਈ

0: ਸਖ਼ਤ ਕੋਰਲ ਜ਼ਰੂਰੀ ਨੇ, ਉਹ ਮੱਛੀਆਂ ਅਤੇ ਬਿਨਾਂ ਰੀੜ੍ਹ ਦੀ ਹੱਡੀ ਵਾਲੇ ਜੀਵਾਂ ਲਈ ਗੁੰਝਲਦਾਰ ਤਿੰਨ ਆਯਾਮੀ ਨਿਵਾਸ ਸਥਾਨ ਬਣਾਉਂਦੇ ਹਨ, ਜੋ ਬਦਲੇ ਵਿੱਚ ਸ਼ਾਰਕ ਵਰਗੇ ਵੱਡੇ ਸ਼ਿਕਾਰੀਆਂ ਨੂੰ ਆਕਰਸ਼ਿਤ ਕਰਦੇ ਹਨ। ਪਰਮਾਣੂ ਧਮਾਕਿਆਂ ਤੋਂ ਲਗਭਗ 70 ਸਾਲ ਬਾਅਦ ਵਿਗਿਆਨੀ, ਖਾਸ ਕਰਕੇ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਰਤਾ, ਇਸ ਪਾਬੰਦੀਸ਼ੁਦਾ ਖੇਤਰ ਦਾ ਦੌਰਾ ਕਰਨ ਅਤੇ ਸਮੁੰਦਰੀ ਜੀਵਨ ਦਾ ਇੱਕ ਚਮਤਕਾਰੀ ਪੁਨਰ ਸੁਰਜੀਤੀ ਵੇਖ ਕੇ ਹੈਰਾਨ ਰਹਿ ਗਏ ਨੇ। ਪਰਮਾਣੂ ਬੰਬ ਦੁਆਰਾ ਛੱਡੇ ਗਏ ਭਿਆਨਕ ਟੋਏ ਦੇ ਅੰਦਰ ਵਿਸ਼ਾਲ ਕੋਰਲ ਰੀਫ ਉੱਗੇ ਹਨ। ਇਹ ਕੋਰਲ ਰੀਫ ਪੂਰੀ ਤਰ੍ਹਾਂ ਸਿਹਤਮੰਦ ਅਤੇ ਜੀਵੰਤ ਹਨ। ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਸੈਂਕੜੇ ਮੱਛੀਆਂ ਦੀਆਂ ਕਿਸਮਾਂ ਜਿਵੇਂ ਕਿ ਸ਼ਾਰਕ, ਟੂਣਾ ਅਤੇ ਸਨੈਪਰ ਪਾਣੀ ਵਿੱਚ ਵਸਦੀਆਂ ਹਨ, ਜਦਕਿ ਵਿਸ਼ਾਲ ਨਾਰੀਅਲ ਕੇਕੜੇ ਵੱਡੀ ਗਿਣਤੀ 'ਚ ਕਿਨਾਰਿਆਂ 'ਤੇ ਘੁੰਮਦੇ ਹਨ। ਇਸ ਚਮਤਕਾਰ ਦਾ ਮੁੱਖ ਕਾਰਨ ਇਹ ਹੈ ਕਿ ਬਹੁਤ ਜ਼ਿਆਦਾ ਰੇਡੀਏਸ਼ਨ ਪੱਧਰਾਂ ਦੇ ਕਾਰਨ ਮਨੁੱਖੀ ਪ੍ਰਵੇਸ਼, ਰਿਹਾਇਸ਼ ਅਤੇ ਮੱਛੀਆਂ ਫੜਨ ਦੀ ਸਖ਼ਤ ਮਨਾਹੀ ਹੈ। ਬਿਨਾਂ ਕਿਸੇ ਮਨੁੱਖੀ ਦਖਲ ਅੰਦਾਜ਼ੀ ਦੇ ਕੁਦਰਤ ਕੋਲ ਪੁਨਰ ਜਨਮ ਲਈ ਕਾਫ਼ੀ ਸਮਾਂ ਸੀ, ਜਿਸ ਨਾਲ ਖੇਤਰ ਵਿੱਚ ਅਛੂਤ ਸਮੁੰਦਰੀ ਸੈਂਕਚੁਰੀ ਵਿੱਚ ਬਦਲ ਗਿਆ। ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਹੁਣ ਇਹਨਾਂ ਕੋਰਲਾਂ ਦੇ DNA ਨੂੰ ਸਿਕਵੈਂਸ ਕਰ ਰਹੇ ਹਨ। ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇੰਨੇ ਉੱਚ ਰੇਡੀਏਸ਼ਨ ਵਾਤਾਵਰਣ ਵਿੱਚ ਰਹਿਣ ਦੇ ਬਾਵਜੂਦ ਇਹਨਾਂ ਜੀਵਾਂ ਨੂੰ ਕੈਂਸਰ ਕਿਉਂ ਨਹੀਂ ਹੋਇਆ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹਨਾਂ ਜੀਵਾਂ ਕੋਲ ਆਪਣੇ DNA ਦੀ ਸਵੈ ਮੁਰੰਮਤ ਲਈ ਇੱਕ ਵਿਸ਼ੇਸ਼ ਪ੍ਰਣਾਲੀ ਹੈ। ਜੇਕਰ ਇਸ ਵਿਧੀ ਨੂੰ ਸਮਝ ਲਿਆ ਜਾਂਦਾ ਹੈ ਤਾਂ ਇਹ ਕੈਂਸਰ ਦੇ ਨਵੇਂ ਇਲਾਜਾਂ ਅਤੇ ਮਨੁੱਖਾਂ ਨੂੰ ਰੇਡੀਏਸ਼ਨ ਤੋਂ ਬਚਣ ਦੇ ਨਵੇਂ ਤਰੀਕਿਆਂ ਦੀ ਖੋਜ ਵੱਲ ਲੈ ਜਾ ਸਕਦਾ ਹੈ। ਸਾਊਦੀ ਅਰਬ ਵਿੱਚ ਸਦੀ ਦਾ ਸਭ ਤੋਂ ਦੁਰਲਭ ਸੂਰਜ ਗ੍ਰਹਿਣ ਦੇਖਣ ਨੂੰ ਮਿਲੇਗਾ। 6:23 ਤੱਕ ਰਹੇਗਾ ਹਨੇਰਾ। ਆਓ ਜਾਣਦੇ ਹਾਂ ਇਸ ਬਾਰੇ। ਸਾਊਦੀ ਅਰਬ ਅਗਲੇ ਸਾਲ ਇੱਕ ਦੁਰਲਭ ਸੂਰਜ ਗ੍ਰਹਿਣ ਦੇਖਣ ਨੂੰ ਤਿਆਰ ਹੈ। ਵਿਗਿਆਨੀਆਂ ਨੇ ਇਸ ਨੂੰ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਦੱਸਿਆ ਹੈ, ਜਿਸ ਦਾ ਪਰਛਾਵਾਂ ਸਿੱਧਾ ਦੇਸ਼ ਦੇ ਉੱਪਰੋਂ ਲੰਘਦਾ ਹੈ, ਜਿਸ ਨਾਲ ਦਿਨ ਹਨੇਰੇ ਵਿੱਚ ਡੁੱਬ ਜਾਂਦਾ ਹੈ। 2 ਅਗਸਤ 2027 ਵਿੱਚ ਸਾਊਦੀ ਅਰਬ ਇੱਕ ਅਸਾਧਾਰਨ ਆਕਾਸ਼ੀ ਘਟਨਾ ਦਾ ਗਵਾਹ ਬਣੇਗਾ, ਜਿੱਥੇ ਦਿਨ ਦੀ ਰੋਸ਼ਨੀ ਕਈ ਮਿੰਟਾਂ ਲਈ ਹਨੇਰੇ ਵਿੱਚ ਬਦਲ ਜਾਵੇਗੀ। ਇਸ ਦੁਰਲਭ ਪੂਰਨ ਸੂਰਜ ਗ੍ਰਹਿਣ ਵਿੱਚ ਸੂਰਜ ਦਾ ਕੋਰੋਨਾ ਚੰਦਰਮਾ ਦੁਆਰਾ ਪੂਰੀ ਤਰ੍ਹਾਂ ਲੁਕਿਆ ਹੋਇਆ ਦਿਖਾਈ ਦੇਵੇਗਾ। ਵਿਗਿਆਨੀ ਇਸ ਨੂੰ ਸਦੀ ਦਾ ਗ੍ਰਹਿਣ ਕਹਿ ਰਹੇ ਹਨ, ਕਿਉਂਕਿ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਸੂਰਜ ਗ੍ਰਹਿਣ ਹੋਵੇਗਾ। ਪੂਰਨਤਾ ਦੀ ਮਿਆਦ 6:23 ਤੱਕ ਰਹੇਗੀ। ਸਾਊਦੀ ਅਰਬ ਵਿੱਚ 75 ਸਾਲਾਂ ਵਿੱਚ ਪਹਿਲੀ ਵਾਰ ਅਜਿਹੀ ਘਟਨਾ, ਗ੍ਰਹਿਣ ਦਾ ਪਰਛਾਵਾਂ ਸਾਊਦੀ ਅਰਬ ਦੇ ਉੱਪਰੋਂ ਲੰਘੇਗਾ, ਜਿਸ ਨਾਲ ਨਿਵਾਸੀਆਂ ਨੂੰ ਇੱਕ ਸ਼ਾਨਦਾਰ ਦੇਖਣ ਦਾ ਮੌਕਾ ਮਿਲੇਗਾ। ਇਹ ਘਟਨਾ ਰਾਜ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ, ਕਿਉਂਕਿ ਇਹ 75 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਇਸ ਪ੍ਰਕਿਰਤੀ ਦਾ ਗ੍ਰਹਿਣ ਦੇਸ਼ ਵਿੱਚੋਂ ਲੰਘੇਗਾ। ਸਾਊਦੀ ਪੁਲਾੜ ਏਜੰਸੀ ਨੇ ਇਸ ਨੂੰ ਸਦੀ ਦੀ ਸਭ ਤੋਂ ਮਹੱਤਵਪੂਰਨ ਘਟਨਾ ਦੱਸਿਆ। ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇੱਕ ਸਿੱਧੀ ਰੇਖਾ ਵਿੱਚ ਇਕਸਾਰ ਹੁੰਦੇ ਹਨ। ਇਸ ਘਟਨਾ ਦੌਰਾਨ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਪਣੇ ਆਪ ਨੂੰ ਰੱਖਦਾ ਹੈ, ਜਿਸ ਨਾਲ ਸੂਰਜ ਨੂੰ ਧੁੰਦਲਾ ਕਰ ਦਿੰਦਾ ਹੈ। ਇਹ ਵਰਤਾਰਾ ਇੱਕ ਵਿਲੱਖਣ ਖਗੋਲੀ ਸੰਯੋਗ 'ਤੇ ਨਿਰਭਰ ਕਰਦਾ ਹੈ। ਹਾਲਾਂਕਿ ਚੰਦਰਮਾ ਸੂਰਜ ਨਾਲੋਂ ਲਗਭਗ 400 ਗੁਣਾ ਛੋਟਾ ਹੈ, ਇਹ ਧਰਤੀ 'ਤੇ ਲਗਭਗ 400 ਗੁਣਾ ਨੇੜੇ ਵੀ ਹੈ। ਨਤੀਜੇ ਵਜੋਂ ਜਦੋਂ ਜ਼ਮੀਨ ਤੋਂ ਦੇਖਿਆ ਜਾਂਦਾ ਹੈ ਤਾਂ ਦੋਵੇਂ ਇੱਕੋ ਆਕਾਰ ਦੇ ਦਿਖਾਈ ਦਿੰਦੇ ਹਨ, ਜਿਸ ਨਾਲ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ। ਦੁਰਲਭ ਸੂਰਜ ਗ੍ਰਹਿਣ 2 ਅਗਸਤ 2027 ਲਈ ਸੈੱਟ ਕੀਤਾ ਗਿਆ ਹੈ। 2 ਅਗਸਤ 2027 ਨੂੰ ਹੋਣ ਵਾਲਾ ਕੁੱਲ ਸੂਰਜ ਗ੍ਰਹਿਣ ਅਟਲਾਂਟਿਕ ਮਹਾਸਾਗਰ ਦੇ ਉੱਪਰੋਂ ਸ਼ੁਰੂ ਹੋਵੇਗਾ। ਇਸ ਦਾ ਪੂਰਨਤਾ ਦਾ ਮਾਰਗ ਗ੍ਰਹਿਣ ਦੇ ਪਰਛਾਵੇਂ ਦੁਆਰਾ ਲੰਘਦਾ ਖਾਸ ਖੇਤਰ, ਫਿਰ ਉੱਤਰੀ ਅਫਰੀਕਾ ਦੇ ਦੇਸ਼ਾਂ ਮੋਰੋਕੋ, ਮਿਸਰ ਅਤੇ ਸੋਮਾਲੀਆ ਵਿੱਚੋਂ ਲੰਘਦਾ ਹੋਇਆ ਲਾਲ ਸਾਗਰ ਨੂੰ ਪਾਰ ਕਰੇਗਾ ਅਤੇ ਸਾਊਦੀ ਅਰਬ ਵਿੱਚ ਦਾਖਲ ਹੋਵੇਗਾ। ਸਾਊਦੀ ਅਰਬ ਵਿੱਚ ਇਹ ਪੱਛਮੀ ਅਤੇ ਦੱਖਣੀ ਖੇਤਰਾਂ ਵਿੱਚੋਂ ਲੰਘੇਗਾ ਅਤੇ ਅੰਤ ਵਿੱਚ ਹਿੰਦ ਮਹਾਂਸਾਗਰ ਵੱਲ ਵਧੇਗਾ। ਸਾਊਦੀ ਪੁਲਾੜ ਏਜੰਸੀ ਅਨੁਸਾਰ ਗ੍ਰਹਿਣ ਆਭਾ ਵਰਗੇ ਦੱਖਣੀ ਖੇਤਰਾਂ ਵਿੱਚ 6 ਮਿੰਟ ਤੱਕ ਰਹੇਗਾ। ਗ੍ਰਹਿਣ ਨੂੰ ਪੂਰੀ ਤਰ੍ਹਾਂ ਦੇਖਣ ਲਈ ਸਭ ਤੋਂ ਵਧੀਆ ਸਥਾਨ ਮਿਸਰ ਦਾ ਲਕਸਰ ਹੋਵੇਗਾ, ਜਿੱਥੇ 6:19 ਲਈ ਹਨੇਰਾ ਰਹੇਗਾ।
1: ਪ੍ਰੋਗਰਾਮ ਹੈ ਗਿਆਨ ਵਿਗਿਆਨ। ਔਰਤਾਂ ਮਰਦਾਂ ਨਾਲੋਂ ਮਾਈਗ੍ਰੇਨ ਦੇ ਹਮਲਿਆਂ ਤੋਂ ਜ਼ਿਆਦਾ ਕਿਉਂ ਪੀੜਿਤ ਹੁੰਦੀਆਂ ਨੇ ਤੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਜਾਣਦੇ ਹਾਂ ਇਸ ਬਾਰੇ। ਹਨੇਰੇ ਕਮਰੇ ਵਿੱਚ ਲੇਟਣਾ, ਮੱਥੇ ਵਿੱਚ ਤੇਜ਼ ਦਰਦ, ਇਹ ਬਹੁਤ ਸਾਰੇ ਮਾਈਗ੍ਰੇਨ ਪੀੜਤਾਂ ਲਈ ਇੱਕ ਬਹੁਤ ਹੀ ਦਰਦਨਾਕ ਤੇ ਜਾਣੇ ਪਛਾਣੇ ਅਨੁਭਵ ਹੈ। ਇਹ ਦੁਖਦਾਈ ਬਿਮਾਰੀ ਰਿਸ਼ਤਿਆਂ, ਨੌਕਰੀਆਂ ਤੇ ਮਾਨਸਿਕ ਸਿਹਤ ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਹੈ। ਇਹ ਖਾਸ ਤੌਰ ਤੇ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ। ਔਰਤਾਂ ਨੂੰ ਮਰਦਾਂ ਨਾਲੋਂ ਮਾਈਗ੍ਰੇਨ ਦੇ ਹਮਲਿਆਂ ਤੋਂ ਪੀੜਿਤ ਹੋਣ ਦੀ ਸੰਭਾਵਨਾ 3 ਗੁਣਾ ਜ਼ਿਆਦਾ ਹੁੰਦੀ ਹੈ, ਪਰ ਮਾਈਗ੍ਰੇਨ

ਕਿਉਂ ਹੁੰਦੇ ਨੇ ਅਤੇ ਉਹਨਾਂ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ। ਯੂਕੇ ਮਾਈਗ੍ਰੇਨ ਟਰੱਸਟ ਦੇ ਅਨੁਸਾਰ ਦੁਨੀਆ ਭਰ ਵਿੱਚ ਲਗਭਗ 7 ਵਿੱਚੋਂ 1 ਵਿਅਕਤੀ ਮਾਈਗ੍ਰੇਨ ਤੋਂ ਪ੍ਰਭਾਵਿਤ ਹੁੰਦਾ ਹੈ, ਯਾਨੀ ਕਿ 1 ਅਰਬ ਤੋਂ ਵੱਧ ਲੋਕ। ਇਹ ਇੱਕ ਜੈਨੇਟਿਕ ਤੇ ਨਿਊਰੋਲੋਜੀਕਲ ਬਿਮਾਰੀ ਹੈ ਜਿਸ ਵਿੱਚ ਦਿਮਾਗ ਤਬਦੀਲੀਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ। ਯੂਕੇ ਨੈਸ਼ਨਲ ਮਾਈਗ੍ਰੇਨ ਸੈਂਟਰ ਦੀ ਮਾਈਗ੍ਰੇਨ ਮਾਹਰ ਡਾਕਟਰ ਕੇਟੀ ਮੂਨਰੋ ਕਹਿੰਦੀ ਹੈ ਕਿ ਕੁਝ ਲੋਕਾਂ ਵਿੱਚ ਮਾਈਗ੍ਰੇਨ ਨਾਲ ਸੰਬੰਧਿਤ ਜੀਨ ਹੁੰਦੇ ਨੇ ਪਰ ਉਹ ਕਦੇ ਵੀ ਸਰਗਰਮ ਨਹੀਂ ਹੁੰਦੇ ਤੇ ਅਜਿਹੇ ਲੋਕ ਆਰਾਮ ਨਾਲ ਜ਼ਿੰਦਗੀ ਜਿਉਂਦੇ ਨੇ ਪਰ ਦੂਜੇ ਲੋਕਾਂ ਵਿੱਚ ਵੱਖ ਵੱਖ ਬਾਹਰੀ ਕਾਰਕ ਦਿਮਾਗ ਵਿੱਚ ਖਾਸ ਮਾਰਗਾਂ ਨੂੰ ਸਰਗਰਮ ਕਰ ਸਕਦੇ ਨੇ। ਇਹ ਨਿਊਰੋਕੈਮੀਕਲ ਜਾਰੀ ਕਰਦਾ ਹੈ ਜੋ ਮਾਈਗ੍ਰੇਨ ਦੇ ਲੱਛਣਾਂ ਦਾ ਕਾਰਨ ਬਣਦੇ ਨੇ ਤੇ ਇਹਨਾਂ ਵਿੱਚੋਂ ਸਿਰ ਦਰਦ ਨਾਲ ਹਿੰਮਤਲੀ ਚੱਕਰ ਆਉਣਾ ਤੇ ਦਿਮਾਗੀ ਧੁੰਦ ਸ਼ਾਮਿਲ ਹੋ ਸਕਦੀ ਹੈ। ਕਈ ਵਾਰ ਲੋਕਾਂ ਵਿੱਚ ਲੱਛਣਾਂ ਦਾ ਇੱਕ ਸਮੂਹ ਹੁੰਦਾ ਹੈ ਤੇ ਅਗਲੀ ਵਾਰ ਉਹਨਾਂ ਨੂੰ ਕੁਝ ਵੱਖਰਾ ਹੋ ਸਕਦਾ ਹੈ। ਇਹ ਪਰਿਵਾਰ ਦੇ ਮੈਂਬਰਾਂ ਵਿੱਚ ਵੱਖ ਵੱਖ ਹੋ ਸਕਦਾ ਹੈ ਅਤੇ ਨਿਸ਼ਚਿਤ ਤੌਰ ਤੇ ਜੀਵਨ ਪਰ ਬਦਲ ਸਕਦਾ ਹੈ। ਇਹ ਸੰਭਾਵਨਾ ਨਹੀਂ ਹੈ ਕਿ ਸਿਰਫ ਇੱਕ ਚੀਜ਼ ਮਾਈਗ੍ਰੇਨ ਦੇ ਹਮਲੇ ਨੂੰ ਸ਼ੁਰੂ ਕਰਦੀ ਹੈ ਤੇ ਛੋਟੇ ਕਾਰਕ ਇਕੱਠੇ ਹੋ ਕੇ ਅੰਤ ਵਿੱਚ ਮਾਈਗ੍ਰੇਨ ਪੀੜਤ ਦੀ ਸਹਿਣਸ਼ੀਲਤਾ ਦੀ ਸੀਮਾ ਤੱਕ ਪਹੁੰਚ ਸਕਦੇ ਨੇ। ਇਹਨਾਂ ਵਿੱਚ ਹਾਰਮੋਨਲ ਬਦਲਾਅ, ਬਲੱਡ ਸ਼ੂਗਰ ਦੇ ਉਤਰਾਅ ਚੜਾਅ ਤੇ ਬਹੁਤ ਹੀ ਘੱਟ ਜਾਂ ਫਿਰ ਬਹੁਤ ਜ਼ਿਆਦਾ ਨੀਂਦ ਸ਼ਾਮਿਲ ਹੋ ਸਕਦੀ ਹੈ। ਤਣਾਅ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਪਰ ਤਣਾਅਪੂਰਨ ਸਮੇਂ ਤੋਂ ਬਾਅਦ ਸ਼ਾਂਤ ਰਹਿਣ ਦੀ ਮਿਆਦ ਵੀ ਮਾਈਗ੍ਰੇਨ ਦੇ ਹਮਲੇ ਨੂੰ ਸ਼ੁਰੂ ਕਰ ਸਕਦੀ ਹੈ। ਡਾਕਟਰ ਮਿੰਦਰੋ ਦਾ ਕਹਿਣਾ ਹੈ ਕਿ ਇਹ ਖਾਸ ਤੌਰ ਤੇ ਔਰਤਾਂ ਲਈ ਸੱਚ ਹੈ। ਅਸੀਂ ਅਕਸਰ ਕਈ ਕੰਮਾਂ ਨੂੰ ਜੁਗਲਬੰਦ ਕਰਦੇ ਹਾਂ, ਹਰ ਚੀਜ਼ ਨੂੰ ਵਿਵਸਥਿਤ ਰੱਖਦੇ ਹਾਂ ਤੇ ਪਰਿਵਾਰ ਵਿੱਚ ਹਰ ਕਿਸੇ ਦੇ ਕਾਰਜਕ੍ਰਮ ਦਾ ਪ੍ਰਬੰਧਨ ਕਰਦੇ ਹਾਂ। ਮੌਸਮ ਵਿੱਚ ਬਦਲਾਅ ਜਿਵੇਂ ਕਿ ਤਾਪਮਾਨ, ਵਾਯੂਮੰਡਲ ਦੇ ਦਬਾਅ ਤੇ ਨਮੀ ਵਿੱਚ ਬਦਲਾਅ ਮਾਈਗ੍ਰੇਨ ਦੇ ਹਮਲੇ ਨੂੰ ਵੀ ਸ਼ੁਰੂ ਕਰ ਸਕਦੇ ਨੇ। ਇਹ ਜਾਂ ਤਾਂ ਸਰੀਰ ਤੇ ਮੌਸਮੀ ਤਬਦੀਲੀਆਂ ਦੇ ਸਿੱਧੇ ਪ੍ਰਭਾਵਾਂ ਦੇ ਕਾਰਨ ਹੋ ਸਕਦਾ ਹੈ ਜਿਵੇਂ ਕਿ ਹਵਾ ਦੇ ਦਬਾਅ ਵਿੱਚ ਤਬਦੀਲੀਆਂ ਜਾਂ ਫਿਰ ਸੰਬੰਧਿਤ ਪ੍ਰਭਾਵਾਂ ਜਿਵੇਂ ਕਿ ਡੀਹਾਈਡਰੇਸ਼ਨ, ਸਿਹਤ ਸਮੱਸਿਆਵਾਂ ਜਿਵੇਂ ਕਿ ਘੱਟ ਆਇਰਨ ਪੱਧਰ, ਸਲੀਏਕ ਬਿਮਾਰੀ ਜਾਂ ਫਿਰ ਘੱਟ ਸਰਗਰਮ ਥਾਇਰਾਇਡ ਵੀ ਮਾਈਗ੍ਰੇਨ ਨੂੰ ਸ਼ੁਰੂ ਕਰ ਸਕਦੇ ਨੇ। ਲਗਭਗ 10% ਬੱਚੇ ਮਾਈਗ੍ਰੇਨ ਦਾ ਅਨੁਭਵ ਕਰਦੇ ਨੇ ਤੇ ਇਸ ਦਾ ਪ੍ਰਭਾਵ ਮੁੰਡਿਆਂ ਤੇ ਕੁੜੀਆਂ ਲਈ ਬਰਾਬਰ ਹੁੰਦਾ ਹੈ। ਹਾਲਾਂਕਿ ਇਹ ਜਵਾਨੀ ਤੱਕ ਪਹੁੰਚਣ ਤੇ ਬਦਲਦਾ ਹੈ ਜਦੋਂ ਕੁੜੀਆਂ ਆਪਣੇ ਮਾਹਵਾਰੀ ਚੱਕਰ ਸ਼ੁਰੂ ਕਰਦੀਆਂ ਨੇ। ਇਹ ਕਾਰਨ ਹੈ ਕਿ ਇਸ ਉਮਰ ਤੋਂ ਬਾਅਦ ਕੁੜੀਆਂ ਵਿੱਚ ਮਾਈਗ੍ਰੇਨ ਵੱਧਦੇ ਨੇ ਤੇ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਇਹਨਾਂ ਤੋਂ ਪੀੜਿਤ ਹੁੰਦੀਆਂ ਨੇ ਤੇ ਸਾਰੀ ਉਮਰ ਮੈਨੋਪੌਜ਼ ਤੱਕ ਜਾਰੀ ਰਹਿੰਦਾ ਹੈ। ਡਾਕਟਰ ਮਿੰਦਰੋ ਕਹਿੰਦੇ ਨੇ ਹਾਰਮੋਨਲ ਉਤਰਾਅ ਚੜਾਅ ਮਾਈਗ੍ਰੇਨ ਦਾ ਇੱਕ ਵੱਡਾ ਕਾਰਨ ਨੇ ਅਤੇ ਔਰਤਾਂ ਵਿੱਚ ਮਹਾਵਾਰੀ ਚੱਕਰ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਐਸਟ੍ਰੋਜਨ ਦੇ ਪੱਧਰ ਵਿੱਚ ਤੇਜ਼ ਗਿਰਾਵਟ ਮਾਈਗ੍ਰੇਨ ਦੇ ਹਮਲਿਆਂ ਨੂੰ ਖਾਸ ਤੌਰ ਤੇ ਪਰੇਸ਼ਾਨ ਕਰ ਸਕਦੀ ਹੈ। ਇਹ ਗੱਲ ਜਾਣਨਾ ਜ਼ਰੂਰੀ ਹੈ ਕਿ ਮਾਈਗ੍ਰੇਨ ਦੇ ਪ੍ਰਬੰਧਨ ਵਿੱਚ ਕਿਹੜੀਆਂ ਜੀਵਨ ਸ਼ੈਲੀ ਤਬਦੀਲੀਆਂ ਮਦਦਗਾਰ ਸਾਬਿਤ ਹੋ ਸਕਦੀਆਂ ਨੇ। ਮਾਈਗ੍ਰੇਨ ਤੋਂ ਪੀੜਿਤ ਲੋਕਾਂ ਨੂੰ ਰਵਾਇਤੀ ਤੌਰ ਤੇ ਕੈਫੀਨ ਜਾਂ ਫਿਰ ਚਾਕਲੇਟ ਵਰਗੇ ਸੰਭਾਵੀ ਟ੍ਰਿਗਰਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਡਾਕਟਰ ਮੁੰਦਰੋ ਕਹਿੰਦੀ ਹੈ ਕਿ ਇਸ ਦੀ ਬਜਾਏ ਸਾਨੂੰ ਆਪਣੀ ਰੋਜ਼ਾਨਾ ਰੂਟੀਨ ਨੂੰ ਜਿੰਨਾ ਸੰਭਵ ਹੋ ਸਕੇ ਨਿਯਮਤ ਰੱਖਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕਸਰਤ ਹਰ ਕਿਸੇ ਲਈ ਮਹੱਤਵਪੂਰਨ ਹੈ ਪਰ ਇਹ ਮਾਈਗ੍ਰੇਨ ਦੇ ਹਮਲੇ ਨੂੰ ਵੀ ਸ਼ੁਰੂ ਕਰ ਸਕਦੀ ਹੈ। ਇਸ ਲਈ ਮਾਈਗ੍ਰੇਨ ਤੋਂ ਪੀੜਿਤ ਲੋਕਾਂ ਨੂੰ ਜਾਂਚ ਕਰਨੀ ਚਾਹੀਦੀ ਹੈ, ਲੋੜੀਂਦੀ ਹਾਈਡਰੇਸ਼ਨ ਬਣਾਈ ਰੱਖ ਰਹੇ ਨੇ ਜਾਂ ਨਹੀਂ। ਡਾਕਟਰ ਮੁੰਦਰੋ ਦਾ ਕਹਿਣਾ ਹੈ ਕਿ ਇਹ ਤਰੀਕਾ ਇਹ ਸਮਝਾਉਣ ਵਿੱਚ ਮਦਦ ਕਰ ਸਕਦਾ ਹੈ ਕਿ ਵੀਕਐਂਡ ਸਾਡੇ ਲਈ ਜ਼ੋਖਮ ਭਰੇ ਕਿਉਂ ਹੋ ਸਕਦੇ ਨੇ, ਅਸੀਂ ਸ਼ੁੱਕਰਵਾਰ ਨੂੰ ਵੱਖਰੇ ਢੰਗ ਨਾਲ ਕੀ ਕਰ ਰਹੇ ਹਾਂ। ਉਹ ਕਹਿੰਦੀ ਹੈ ਸ਼ਾਇਦ ਤੁਸੀਂ ਕੰਮ ਖਤਮ ਕਰਨ ਦੀ ਕਾਲੇ ਵਿੱਚ ਹੋ ਤੇ ਹੋ ਸਕਦਾ ਹੈ ਕਿ ਤੁਸੀਂ ਸ਼ਾਮ ਨੂੰ ਆਰਾਮ ਕਰ ਰਹੇ ਹੋ ਤੇ ਗਲਾਸ ਵਾਈਨ ਪੀ ਰਹੇ ਹੋ ਜੋ ਤੁਸੀਂ ਆਮ ਤੌਰ ਤੇ ਹਫ਼ਤੇ ਦੌਰਾਨ ਨਹੀਂ ਪੀਂਦੇ। ਹੋ ਸਕਦਾ ਹੈ ਤੁਸੀਂ ਥੋੜ੍ਹੀ ਦੇਰ ਬਾਅਦ ਸੌਣ ਜਾ ਰਹੇ ਹੋ। ਉਹ ਕਹਿੰਦੀ ਹੈ ਸੋਚਣ ਵਾਲੀ ਗੱਲ ਇਹ ਹੈ ਕੀ ਬਦਲ ਰਿਹਾ ਹੈ, ਤੁਸੀਂ ਕੀ ਹੋਰ ਨਿਯਮਤ ਕਰ ਸਕਦੇ ਹੋ। ਡਾਕਟਰ ਮੁੰਦਰੋ ਦਾ ਕਹਿਣਾ ਹੈ ਕਿ ਕੁਝ ਸਬੂਤ ਨੇ ਕਿ ਮੈਗਨੀਸ਼ੀਅਮ ਤੇ ਵਿਟਾਮਿਨ B2 ਵਰਗੇ ਪੂਰਕ ਮਾਈਗ੍ਰੇਨ ਦੇ ਹਮਲਿਆਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਨੇ। ਵਿਗਿਆਨੀਆਂ ਨੇ ਪਛਾਣ ਕੀਤੀ ਹੈ ਕਿ ਕਿਹੜੇ ਨਿਊਰੋਕੈਮੀਕਲ ਮਹੱਤਵਪੂਰਨ ਨੇ। ਕੁਝ ਲੋਕਾਂ ਲਈ CGRP ਨਾਮਕ ਇੱਕ ਪੈਪਟਾਈਡ ਮਹੱਤਵਪੂਰਨ ਹੈ। ਇਲਾਜ ਹੁਣ ਉਪਲਬਧ ਨੇ ਜੋ ਇਸ ਦੇ ਪ੍ਰਭਾਵਾਂ ਨੂੰ ਰੋਕਦੇ ਨੇ। ਹੋਰ ਇਲਾਜਾਂ ਵਿੱਚ ਬੋਟੋਕਸ ਸ਼ਾਮਿਲ ਹੈ ਜੋ ਵਿਗਿਆਨੀਆਂ ਦਾ ਮੰਨਣਾ ਹੈ ਕਿ ਦਰਦ ਪੈਦਾ ਕਰਨ ਵਾਲੇ ਰਸਾਇਣਾਂ ਨੂੰ ਰੋਕ ਸਕਦਾ ਹੈ। ਐਕਿਊਪੰਕਚਰ, ਯੋਗਾ, ਤਾਈਚੀ ਤੇ ਦਰਦ ਪੁਨਰ ਓਰੀਐਂਟੇਸ਼ਨ ਥੈਰੇਪੀ ਵਰਗੇ ਇਲਾਜ ਵੀ ਮਦਦ ਕਰ ਸਕਦੇ ਨੇ। ਇਹ ਸੀ ਮਾਈਗ੍ਰੇਨ ਸੰਬੰਧੀ ਜਾਣਕਾਰੀ।

0: ਤੇ ਇਸ ਦੇ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੋਇਆ। ਆਗਿਆ ਚਾਹਾਂਗੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 10 ਵਜ ਗਏ ਨੇ। ਪੇਸ਼ ਨੇ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ। ਸਰਕਾਰ ਨੇ ਸਬਸਿਡੀ ਵਾਲੀ ਰਸੋਈ ਗੈਸ ਦੀ ਬੁਕਿੰਗ ਲਈ 1 ਅਕਤੂਬਰ ਤੋਂ ਆਧਾਰ ਨਾਲ ਜੁੜਿਆ ਬਾਇਓਮੈਟ੍ਰਿਕ ਪ੍ਰਮਾਣੀਕਰਨ ਲਾਜ਼ਮੀ ਕੀਤਾ ਹੈ।

ਵਿੱਚ 1067 ਥਾਵਾਂ ਤੇ ਰਾਸ਼ਟਰੀ ਸੰਕਲਪ ਸਮਾਰੋਹ ਕਰਾਏ ਜਾਣਗੇ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਏ। ਵੋਟਰ ਸੂਚੀਆਂ ਵਿੱਚ ਨਾਂ ਜੋੜਨ ਅਤੇ ਹਟਾਉਣ ਵਿੱਚ ਸਹਾਇਤਾ ਲਈ ਚੋਣ ਕਮਿਸ਼ਨ ਅੱਜ ਦਿੱਲੀ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਾ ਰਿਹਾ ਏ। ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਵਿੱਤੀ ਸਾਲ 2026-27 ਦੌਰਾਨ ਬੁਢਾਪਾ ਪੈਨਸ਼ਨ ਲਈ ਹੁਣ ਤੱਕ 2147 ਕਰੋੜ ਰੁਪਏ ਜਾਰੀ। ਸੂਬੇ ਦੇ 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਮਿਲ ਰਿਹਾ ਏ ਲਾਭ। ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਾਦਕੀ ਸਰਹੱਦ ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਯਾਨੀ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਬਦਲ ਕੇ ਹੁਣ ਸ਼ਾਮ 5:30 ਵਜੇ ਕਰ ਦਿੱਤਾ ਗਿਆ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਖੋਰ ਮੋਡਿਊਲ ਦੇ 3 ਮੁੱਖ ਕਾਰਕੁਨਾਂ ਨੂੰ 17 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਦਿਆਂ ਮੋਡਿਊਲ ਦਾ ਪਰਦਾ ਫਾਸ਼ ਕੀਤਾ ਏ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ABVP ਨੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ DOSU ਦੀਆਂ ਚੋਣਾਂ ਵਿੱਚ 3 ਅਹਿਮ ਅਹੁਦਿਆਂ ਤੇ ਜਿੱਤ ਹਾਸਲ ਕੀਤੀ ਏ। ਉਜ਼ਬੇਕਿਸਤਾਨ ਵਿੱਚ ਚੈਸ ਓਲੰਪੀਆਡ ਵਿੱਚ ਭਾਰਤ ਪੁਰਸ਼ ਟੀਮ ਨੇ ਸਪੇਨ ਨੂੰ ਅਤੇ ਮਹਿਲਾ ਟੀਮ ਨੇ ਮੰਗੋਲੀਆ ਨੂੰ 3-1 ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਵੇਲਾ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

0: ਰਾਹੀਆ ਤੂੰ ਰੁਕਨਾ, ਰਾਹੀਆ ਤੂੰ ਚੁੱਕਣਾ। ਇਹ ਸੂਰਜ, ਚੰਦ, ਹਵਾ ਤੇ ਸਿਤਾਰੇ ਹਮੇਸ਼ਾ ਹੀ ਚੱਲਦੇ ਨੇ, ਰੁਕਦੇ ਨੀ ਸਾਰੇ। ਰਾਹੀਆ ਤੂੰ ਰੁਕਨਾ, ਰਾਹੀਆ ਤੂੰ ਚੁੱਕਣਾ। ਇਹ ਸੂਰਜ, ਚੰਦ, ਹਵਾ ਤੇ ਸਿਤਾਰੇ ਹਮੇਸ਼ਾ ਹੀ ਚੱਲਦੇ ਨੇ, ਰੁਕਦੇ ਨੀ ਸਾਰੇ। ਜੋ ਮੁਸ਼ਕਿਲਾਂ ਦੇ ਹਿੱਕ ਚੀਰ ਕੇ ਲੰਘਦੇ, ਉਹ ਦੁਨੀਆਂ ਨੂੰ ਚੁਕਾਉਂਦੇ ਨੇ, ਕਦੇ ਨੀ ਚੁੱਕਦੇ। ਬਿਲਕੁਲ ਜੀ, ਜਦੋਂ ਅਸੀਂ ਮੁਸ਼ਕਿਲਾਂ ਨੂੰ ਪਾਰ ਕਰਕੇ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਹਾਂ, ਉਦੋਂ ਸਾਰੀ ਜਿਹੜੀ ਮੰਜ਼ਿਲ ਹੈ ਉਹ ਸਾਡੇ ਕੋਲ ਪੁੱਜ ਜਾਂਦੀ ਹੈ। ਕਾਇਨਾਤ ਪੂਰੀ ਦੀ ਪੂਰੀ ਲੱਗ ਜਾਂਦੀ ਹੈ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾਉਣ ਦੇ ਵਿੱਚ। ਜਿਵੇਂ ਕਿ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਤੁਸੀਂ ਚਾਹੁੰਦੇ ਹੋ ਤੁਹਾਡੀ ਪਸੰਦ ਦਾ ਗੀਤ ਚੱਲੇ, ਤੇ ਹਾਜ਼ਰ ਹੋ ਗਈ ਹੈ ਜੀ ਤੁਹਾਡੀ ਹੋਸਟ ਦੋਸਤ ਗਿਨੀਸ਼ਾ ਲੈ ਕੇ ਪ੍ਰੋਗਰਾਮ ਹੈਲੋ ਫਰਮਾਇਸ਼। ਤੇ ਫਿਰ ਜੇ ਆਪਣੀ ਫਰਮਾਇਸ਼ ਨੂੰ ਪੂਰੀ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ, ਤਾਂ ਫਿਰ ਨੰਬਰ ਨੋਟ ਕਰ ਲਓ ਜੀ, 0181 83 42 173। ਜੀ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ। ਤੇ ਜਿਹੜੇ ਨੰਬਰ ਨੋਟ ਕਰ ਰਹੇ ਨੇ, ਕਿਤੇ ਭੁੱਲ ਤਾਂ ਨੀ ਜਾਂਦੇ ਕਿਤੇ ਲਿਖ ਕੇ, ਹਨਾ? ਤਾਂ ਹੀ ਤੁਹਾਡੀ ਕਾਲ ਸਾਡੇ ਤੱਕ ਪੁੱਜਦੀ ਨਹੀਂ ਹੈ। ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ, 0181 83 42 173। ਡਾਇਲ ਕਰਕੇ ਇਸ ਨੰਬਰ ਨੂੰ ਸ਼ਿਰਕਤ ਕਰੋ ਪ੍ਰੋਗਰਾਮ ਦੇ ਵਿੱਚ, ਤੇ ਇੰਜੋਏ ਕਰੋ ਆਪਣੇ ਪਸੰਦੀਦਾ ਫਰਮਾਇਸ਼ੀ ਗੀਤ ਨੂੰ। ਲਓ ਜੀ, ਨੰਬਰ ਡਾਇਲ ਕਰਕੇ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ। ਹੈਲੋ
1: ਹੈਲੋ
0: ਹੈਲੋ ਜੀ, ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਹੋ? ਹੈਲੋ,
1: ਮੈਂ ਅਭਿਨਵ ਜਲੰਧਰ ਲਾਡੋ ਵਾਲੀ ਰੋਡ ਤੋਂ ਬੋਲ ਰਿਹਾ
0: ਜੀ। ਅਭਿਨਵ, ਕੀ ਹਾਲ ਚਾਲ ਹੈ? ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਥੈਂਕ ਯੂ ਮੈਮ।
0: ਲੈ ਅਭਿਨਵ, ਆਵਾਜ਼ ਤੋਂ ਲੱਗ ਰਿਹਾ ਹੈ ਕਿ ਤੁਸੀਂ ਸਟੂਡੈਂਟ ਹੋ। ਖੁਸ਼ੀ ਹੋਈ ਹੈ ਜਾਣ ਕੇ। ਅਭਿਨਵ, 8th ਵਿੱਚ ਪੜ੍ਹ ਰਹੇ ਹੋ ਤੁਸੀਂ?
1: ਹਾਂਜੀ ਮੈਮ।
0: ਠੀਕ ਹੈ, ਤੇ ਫਿਰ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਰਹੇ ਹੋ, ਸੁਣਾ ਪ੍ਰੋਗਰਾਮ ਨੂੰ, ਇੰਜੋਏ ਵੀ ਕਰ ਰਹੇ ਹੋ, ਗੀਤ ਕਿਹੜਾ ਸੁਣਨਾ ਹੈ? ਓ ਵੈਰੀ ਗੁੱਡ ਜੀ, ਇਹ ਤਾਂ ਮੈਨੂੰ ਲੱਗਦਾ ਕਿ ਅਭਿਨਵ ਨੂੰ ਨਾ ਟ੍ਰੇਨਿੰਗ ਦੇ ਦਿੱਤੀ ਗਈ ਹੈ, ਹਨਾ? ਹਨਾ ਅਭਿਨਵ, ਇੱਦਾਂ ਹੋ ਗਿਆ? ਮੰਮਾ ਨੇ ਕਿਹਾ ਵੀ ਅਭਿਨਵ ਦੀ ਜੇ ਕਾਲ ਲੱਗੀ ਤਾਂ ਫਿਰ ਉਹ ਆਪਣੀ ਪਸੰਦ ਦੇ ਗੀਤ ਸੁਣਨਗੇ, ਸਾਹਿਬਾਨ ਦੀ ਪਸੰਦ ਦੇ ਗੀਤ। ਮੇਰੀ ਮਰਜ਼ੀ, ਠੀਕ ਹੈ ਜੀ। ਫੋਨ ਕਰਨੇ ਕੇ ਲਈ ਬਹੁਤ ਬਹੁਤ ਸ਼ੁਕਰੀਆ ਅਭਿਨਵ, ਐਸੇ ਜੁੜੇ ਰਹਿਣਾ ਹਮਾਰੇ ਸਾਥ ਔਰ ਕਾਲ ਕਰਤੇ ਰਹਿਣਾ। ਥੈਂਕ ਯੂ। ਥੈਂਕ ਯੂ ਜੀ। ਆਕਾਸ਼ਵਾਣੀ ਪਰਿਵਾਰ ਦੇ ਨਾਲ ਜਿਹੜਾ ਪਿਆਰ ਹੈ ਉਹ ਵੱਧਦਾ ਜਾ ਰਿਹਾ ਸਾਰਿਆਂ ਦਾ, ਔਰ ਜੁੜ ਰਹੀ ਹੈ ਅਗਲੀ ਆਉਣ ਵਾਲੀ ਪੀੜ੍ਹੀ ਵੀ ਆਕਾਸ਼ਵਾਣੀ ਦੇ ਨਾਲ। ਇਹ ਸਿਰਫ ਔਰ ਸਿਰਫ ਤੁਹਾਡੇ ਪਿਆਰ ਸਦਕਾ ਹੀ ਹੈ। ਤੇ ਜੀ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਲਕਾ ਯਾਗਨਿਕ ਦੀ ਆਵਾਜ਼ ਦੇ ਨਾਲ, ਇਸ ਖੂਬਸੂਰਤ ਜਿਹੇ ਗੀਤ ਨਾਲ। ਤੇ ਤੁਸੀਂ 0181 83 42 173।

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਆਪਣੀ ਹੋਸਟ ਤੇ ਦੋਸਤ ਦੇ ਨਾਲ। ਲਓ ਜੀ ਗੱਲਬਾਤ ਕਰਦੇ ਹਾਂ ਅਗਲੇ ਕਾਲਰ ਦੋਸਤ ਦੇ ਨਾਲ ਤੇ ਜਾਣਦੇ ਹਾਂ ਕੌਣ ਤੇ ਕਿੱਥੋਂ ਬੋਲ ਰਹੇ ਨੇ। ਹੈਲੋ
1: ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਬਠਿੰਡੇ ਤੋਂ ਬੋਲਦਾ, ਆਰੀਆ ਨਗਰ ਤੋਂ ਜੀ, ਮੇਰਾ ਪਿੰਡ ਹੈ ਘੜਿਆਣਾ ਜੀ।
0: ਜੀ ਮਲਕੀਤ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਤੁਹਾਡਾ ਵੀ ਪਿੰਡ ਬਹੁਤ ਬਹੁਤ ਧੰਨਵਾਦ ਜੀ।
0: ਜੀ ਤੇ ਮਲਕੀਤ ਜੀ, ਕਾਲ ਮਿਲੀ ਹੈ ਤੁਹਾਡੀ, ਦੱਸ ਦਿਓ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਮੇਰਾ ਰਫੂ ਚੱਕਰ ਦਾ ਫਿਲਮ ਦਾ ਕੋਈ ਗੀਤ ਸੁਣਾ ਦੇ, ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਜੀ।
0: ਜੀ ਸ਼ੁਕਰੀਆ, ਸ਼ੁਕਰੀਆ ਜੀ, ਸ਼ੁਕਰੀਆ ਮਲਕੀਤ ਜੀ, ਤੇ ਗੀਤ ਹਾਜ਼ਰ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਚੰਗਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਸਮਾਂ ਤੇ ਅਧਿਆਪਕ ਦੋਨੋਂ ਹੀ ਬਹੁਤ ਚੰਗੇ ਨੇ, ਕਿਉਂਕਿ ਸਮਾਂ ਵੀ ਸਿਖਾਉਂਦਾ ਹੈ ਔਰ ਅਧਿਆਪਕ ਵੀ ਸਿਖਾਉਂਦਾ ਹੈ, ਲੇਕਿਨ ਦੋਨਾਂ ਦੇ ਸਿਖਾਉਣ ਦੇ ਵਿੱਚ ਫਰਕ ਬਹੁਤ ਹੈ। ਅਧਿਆਪਕ ਹਮੇਸ਼ਾ ਸਿਖਾਉਣ ਤੋਂ ਬਾਅਦ ਇਮਤਿਹਾਨ ਲੈਂਦਾ ਹੈ ਤੇ ਸਮਾਂ ਉਹ ਇਮਤਿਹਾਨ ਲੈ ਕੇ ਫਿਰ ਸਿਖਾਉਂਦਾ ਹੈ, ਹਨਾ? ਤੇ ਤੁਸੀਂ ਤੁਸੀਂ ਜੇ ਨੰਬਰ ਸਿੱਖ ਲਿਆ 0182-43-143-01-81-23-42-173, ਡਾਇਲ ਕਰਕੇ ਇਸ ਨੰਬਰ ਨੂੰ ਸ਼ਿਰਕਤ ਕਰੋ ਪ੍ਰੋਗਰਾਮ ਦੇ ਵਿੱਚ ਤੇ ਇੰਜੋਏ ਕਰੋ ਆਪਣੇ ਪਸੰਦੀਦਾ ਗੀਤ ਨੂੰ।

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਪੁੱਜ ਗਏ ਨੇ ਫੋਨ ਨੰਬਰ ਨੂੰ ਡਾਇਲ ਕਰਕੇ ਸਾਡੇ ਅਗਲੇ ਕਾਲਰ ਦੋਸਤ ਗੱਲ ਕਰਦੇ ਆ ਤੇ ਜਾਣਦੇ ਆ ਕੌਣ ਤੇ ਕਿੱਥੋਂ ਬੋਲ ਰਹੇ ਨੇ। ਹੈਲੋ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਆਂ ਸੌਰਤ, ਜ਼ਿਲ੍ਹਾ ਲੁਧਿਆਣਾ ਜੀ।
0: ਜੀ ਕੁਲਦੀਪ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਹਾਂਜੀ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
0: ਜੀ ਤੇ ਕੁਲਦੀਪ ਜੀ, ਕਾਲ ਮਿਲੀ ਹੈ ਤੁਹਾਡੀ, ਗੀਤ ਵੀ ਮੈਨੂੰ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ?
1: ਮੈਮ ਗੀਤ ਆਪਾਂ ਸੁਣਨਾ ਜੀ ਆਪਣਾ ਪਤੀ ਔਰ ਪਤਨੀ ਬੋਧ ਆ, ਗਾਣੇ ਦੇ ਬੋਲ ਆ ਜੀ ਲੜਕੀ ਸਾਈਕਲ ਵਾਲੀ
0: ਜੀ
1: ਰਸਤੇ ਨੂੰ ਪਿਆਰ ਵਧੀ ਗਿਆ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਗੀਤ ਹਾਜ਼ਰ ਹੈ ਜੀ, ਤੇ ਫੋਨ ਕਰਨ ਲਈ ਕੁਲਦੀਪ ਜੀ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। 0181-23-42-173 ਹੈ ਜੀ ਸਫਲਤਾ ਦੀ ਕੁੰਜੀ, ਸਫਲਤਾ ਜਿਹਦੇ ਚ ਤੁਹਾਨੂੰ ਹਾਸਲ ਹੋਏਗੀ ਤੁਹਾਡਾ ਆਪਣਾ ਪਸੰਦੀਦਾ ਹਿੰਦੀ ਗੀਤ, ਤੇ 0181-23-42-173 ਡਾਇਲ ਕਰਨਾ, ਬਿਲਕੁਲ ਨਾ ਭੁੱਲਣਾ ਜੀ। ਕਈ ਵਾਰ ਇੱਦਾਂ ਹੁੰਦਾ ਵੀ ਅਸੀਂ ਜੀਵਨ ਦੇ ਵਿੱਚ ਇੰਨੇ ਭੱਜ ਨੱਠ ਦੇ ਵਿੱਚ ਫਸੇ ਹੁੰਦੇ ਹਾਂ ਨਾ ਕਿ ਆਪਣੇ ਆਪ ਦੇ ਨਾਲ ਬੈਠ ਕੇ ਗੱਲ ਕਰਨ ਦਾ ਸਮਾਂ ਹੀ ਨਹੀਂ ਲੱਗਦਾ, ਔਰ ਜਦੋਂ ਆਪਣੇ ਆਪ ਨਾਲ ਗੱਲ ਕਰਨ ਦਾ ਸਮਾਂ ਲੱਗਦਾ ਹੈ ਤਾਂ ਇੰਝ ਲੱਗਦਾ ਹੈ ਵੀ ਅੱਜ ਮੈਨੂੰ ਮੈਂ ਮਿਲਿਆ, ਲੰਬੀਆਂ ਬਾਤਾਂ ਚੱਲੀਆਂ ਨੇ, ਅੱਜ ਮੈਨੂੰ ਮੈਂ ਮਿਲਿਆ, ਲੰਬੀਆਂ ਬਾਤਾਂ ਚੱਲੀਆਂ ਨੇ, ਕੁਝ ਕੁ ਪੁਰਾਣੇ ਵਕਤ ਦੀਆਂ ਅਸਾਂ ਯਾਦਾਂ ਠਲੀਆਂ ਨੇ, ਬੇਫਿਕਰਾ ਜਿਹਾ ਬਚਪਨ ਕਿੱਥੇ ਉਡਾਰੀ ਮਾਰ ਗਿਆ, ਸਭ ਦੇ ਚਿਹਰੇ ਦੀ ਰੌਣਕ ਪਤਾ ਨਹੀਂ ਕਿੱਥੇ ਹਾਰ ਗਿਆ, ਜਿਨ੍ਹਾਂ ਯਾਰਾਂ ਨਾਲ ਫਿਰਦੇ ਸੀ ਕੰਮਾਂ ਕਾਰਾਂ 'ਚ ਰੁੱਝ ਗਏ ਨੇ, ਜਿਨ੍ਹਾਂ ਚਿਹਰਿਆਂ 'ਤੇ ਹੱਸੇ ਸੀ ਅੱਜ ਉਹ ਚਿਹਰੇ ਬੁੱਝ ਗਏ ਨੇ, ਬਚਪਨ ਸਾਥੋਂ ਖੁੰਝ ਗਿਆ, ਜ਼ਿੰਮੇਦਾਰੀਆਂ ਆ ਰਲੀਆਂ ਨੇ, ਅੱਜ ਮੈਨੂੰ ਮੈਂ ਮਿਲਿਆ, ਲੰਬੀਆਂ ਬਾਤਾਂ ਚੱਲੀਆਂ ਨੇ। ਔਰ ਸੱਚੀ ਜਦੋਂ ਕਦੀ ਬੈਠ ਕੇ ਪੁਰਾਣੇ ਸਮੇਂ ਬਾਰੇ ਸੋਚਦੇ ਹਾਂ ਨਾ, ਉਦੋਂ ਇੱਦਾਂ ਲੱਗਦਾ ਵੀ ਸਮਾਂ ਜਿਹੜਾ ਨਾ ਬਹੁਤ ਤੇਜ਼ੀ ਨਾਲ ਚਲਾ ਗਿਆ ਹੈ, ਅਤੇ ਅਸੀਂ ਕਾਸ਼ ਹਾਲੇ ਬਚਪਨ ਹੋਰ ਜੀ ਲੈਂਦੇ, ਕਾਸ਼ ਹਾਲੇ ਵੀ ਅਸੀਂ ਬੇਬੇ ਨੂੰ ਕਹਿੰਦੇ ਵੀ ਸਾਨੂੰ ਚੂੜੀ ਜਿਹੜੀ ਹੈ ਨਾ ਉਹ ਖਾਣੀ ਹੈ, ਅਤੇ ਘਿਓ ਦੇ ਵਿੱਚ ਚੂੜੀ ਜਿਹੜੀ ਹੈ ਕੁੱਟ ਕੇ ਸਾਨੂੰ ਸਾਡੀ ਚਾਈ ਬੇਬੇ ਜੋ ਵੀ ਅਸੀਂ ਕਹਿੰਦੇ ਆਪਣੀ ਮੰਮਾ ਨੂੰ ਹੈ ਨਾ ਉਹ ਦੇ ਦਿੰਦੀ। ਕਈ ਵਾਰੀ ਬਚਪਨ ਉਡੀਕਣ ਨੂੰ ਔਰ ਬਚਪਨ ਜਿਉਣ ਨੂੰ ਮਨ ਬਹੁਤ ਜ਼ਿਆਦਾ ਕਰਦਾ, ਅਤੇ ਗੱਲਾਂ ਬਾਤਾਂ ਇੱਦਾਂ ਚੱਲਦੀਆਂ ਰਹਿਣਗੀਆਂ। ਗੀਤ ਤੁਹਾਨੂੰ ਸੁਣਾਉਣਾ ਹੈ ਜੀ ਅਸੀਂ, ਪਰ ਕੜਗੀ ਸੂਈ ਮੈਨੂੰ ਇਸ਼ਾਰਾ ਕਰ ਰਹੀ ਹੈ ਕਿ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ, ਜਾਣਾ ਕਿਤੇ ਨਹੀਂ ਹੈ ਕਿਉਂਕਿ ਬ੍ਰੇਕ ਤੋਂ ਬਾਅਦ ਹਾਜ਼ਰ ਹੋ ਰਹੇ ਹਾਂ ਅਸੀਂ ਲੈ ਕੇ ਤੁਹਾਡੀ ਪਸੰਦ ਦੇ ਗੀਤ, ਅਤੇ ਤਦ ਤੱਕ ਤੁਸੀਂ ਟਰਾਈ ਕਰੋ 0181-23-42-173।
2: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ, ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੋਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਲਓ ਜੀ ਸਾਡੇ ਨਾਲ ਜੁੜ ਗਏ ਨੇ ਅਗਲੇ ਕਾਲਰ ਦੋਸਤ ਗੱਲ ਕਰਦੇ ਆ ਤੇ ਜਾਣਦੇ ਆ ਕੌਣ ਤੇ ਕਿੱਥੋਂ ਬੋਲ ਰਹੇ ਨੇ ਹੈਲੋ
1: ਹੈਲੋ
0: ਹੈਲੋ ਨਮਸਕਾਰ ਜੀ
1: ਨਮਸਕਾਰ ਮੈਮ ਜੀ ਨਮਸਕਾਰ
0: ਜੀ
1: ਠੀਕ ਠਾਕ
0: ਜੀ ਸਭ ਬੜੀਆ ਆਪ ਬਤਾਏ ਕੌਣ ਔਰ ਕਹਾਂ ਸੇ ਬੋਲ ਰਹੇ ਹੈ
1: ਜੀ ਬੜੀਆ ਬਹੁਤ ਬੜੀਆ ਮੰਡੀ ਵਿਜੇ ਕੁਮਾਰ ਜੀ ਬੋਲ ਰਹਾ ਹੂੰ
0: ਜੀ ਵਿਜੇ ਕੁਮਾਰ ਜੀ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਮੇ ਜੀ ਵਿਜੇ ਜੀ ਆਪਨੇ ਕਾਲ ਕੀ ਹੈ ਹਮੇ ਹੈ ਨਾ ਜਾਨਣਾ ਚਾਹੇਂਗੇ ਕੌਣ ਸਾ ਗੀਤ ਸੁਣਨਾ ਚਾਹਤੇ ਹੈ
1: ਚਲੋ ਬੁਲਾਵਾ ਆਇਆ ਹੈ ਮਾਤਾ ਕੇ
0: ਮਾਤਾ ਕੀ ਭੇਟ ਠੀਕ ਹੈ ਜੀ ਠੀਕ ਹੈ ਤੋ ਐਸੇ ਹੀ ਹਮਾਰੇ ਸਾਥ ਜੁੜੇ ਰਹਿਣਾ ਔਰ ਕਾਲ ਕਰਤੇ ਰਹਿਣਾ
1: ਜੀ ਹਾਂ ਜੀ ਹਮਾਰੀ ਗੁੜੀਆ ਹੈ ਨਾ ਉਹ ਬੈਠੀ ਤੋ ਕੋਈ ਫੋਨ ਮਿਲਾਤੀ ਰਹਤੀ ਹੈ ਸੁਣ ਜੈਸੇ 10 ਵਜਤੇ ਜੈਸੇ ਫੋਨ ਮਿਲਾਤੀ ਰਹਤੀ ਹੈ ਔਰ ਕਹਤੀ ਲੋ ਪਾਪਾ ਮਿਲ ਗਿਆ ਅੱਜ
0: ਜੀ
1: ਬਾਤ ਕਰੋ ਆਪ ਮੈਂ ਕਿਹਾ ਲਿਆਓ ਬਾਤ ਕਰੇ
0: ਜੀ ਤੋ ਦੇਖੋ ਮਤਲਬ ਉਹ ਕਹਤੇ ਹੈ ਨਾ ਕਿ ਜਬ ਕੰਜਕ ਆ ਜਾਏ ਹਰ ਜਗ੍ਹਾ ਪੇ ਤੋ ਸਾਰਾ ਕੁਛ ਆਪਣੇ ਆਪ ਠੀਕ ਹੋ ਜਾਂਦਾ ਹੈ ਜੀ ਜੀ ਜੀ ਚਲੋ ਅੱਛੀ ਬਾਤ ਹੈ ਆਪਣੇ ਆਪਣੇ ਸਾਥ ਬੱਚੋ ਕੋ ਵੀ ਜੁੜਾ ਹੁਆ ਆਕਾਸ਼ਵਾਣੀ ਕੇ ਸਾਥ ਜੀ ਫੋਨ ਕਰਨੇ
1: 1998
0: ਅਰੇ ਵਾਹ ਜੀ ਵਾਹ ਇਹ ਤਾਂ ਬਹੁਤ ਅੱਛੀ ਬਾਤ ਹੈ ਇਤਨਾ ਪਿਆਰ ਔਰ ਇਤਨਾ ਸਮਾਨ ਆਪ ਆਕਾਸ਼ਵਾਣੀ ਕੋ ਦੇਤੇ ਹੈ
1: ਜੀ
0: ਤੋ ਗੀਤ ਹਾਜ਼ਰ ਹੈ ਜੀ ਆਪਕੇ ਰੇਡੀਓ ਸੇਟ ਪੇ ਫੋਨ ਕਰਨੇ ਕੇ ਲਈ ਬਹੁਤ ਬਹੁਤ ਧੰਨਵਾਦ ਜੀ ਕਹਿੰਦੇ ਤੂੰ ਲਿਖਿਆ ਕਰਿਆ ਕਰ ਚੰਗਾ ਪੜਿਆ ਕਰ ਕੁਝ ਸਬਰ ਵੀ ਰੱਖਿਆ ਕਰ ਤੇ ਸ਼ੁਕਰਾਨੇ ਕਰਿਆ ਕਰ ਚੰਗਾ ਖਾਇਆ ਕਰ ਵੰਡ ਕੇ ਛਕਿਆ ਕਰ ਰੀਝਾਂ ਵੀ ਲਾਇਆ ਕਰ ਤੇ ਖੁੱਲ ਕੇ ਹੱਸਿਆ ਕਰ ਬਿਲਕੁਲ ਇਹ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਅਸੀਂ ਹੌਲੀ ਹੌਲੀ ਭੁੱਲਦੇ ਜਾ ਰਹੇ ਹਾਂ ਅਸੀਂ ਇੰਨਾ ਕੁ ਵਿਅਸਤ ਹੋਵੇ ਹੋਏ ਹਾਂ ਆਪਣੀ ਭੱਜ ਨੱਠ ਵਾਲੇ ਜੀਵਨ ਦੇ ਵਿੱਚ ਇੰਨਾ ਕੁ ਰੁੱਝੇ ਹੋਏ ਹਾਂ ਵੀ ਸਾਨੂੰ ਹੋਸ਼ ਹੀ ਨਹੀਂ ਹੈ ਵੀ ਅਸੀਂ ਕਿਹੜਾ ਕੰਮ ਕਿਹੜੇ ਵੇਲੇ ਕਦੋਂ ਕਰਨਾ ਹੈ ਅਤੇ ਅਸੀਂ ਬਸ ਫਸੇ ਪਏ ਹਾਂ ਹੈ ਨਾ ਔਰ ਇਤਵਾਰ ਦਾ ਦਿਨ ਜਦੋਂ ਆਉਂਦਾ ਔਰ ਕਿੰਨੇ ਸਾਰੇ ਆਰਾਮ ਬਾਰੇ ਤਾਂ ਅਸੀਂ ਸੋਚ ਰਹੇ ਹੁੰਦੇ ਹਾਂ ਲੇਕਿਨ ਕਿੰਨੇ ਸਾਰੇ ਕੰਮ ਜਿਹੜੇ ਨੇ ਉਹ ਵੀ ਸਾਈਡ ਬਾਈ ਸਾਈਡ ਸਾਡੇ ਦਿਮਾਗ ਦੇ ਵਿੱਚ ਚੱਲ ਰਹੇ ਹੁੰਦੇ ਵੀ ਅਸੀਂ ਕਰਨੇ ਹੈ ਇਸ ਬਿਜ਼ੀ ਸਮੇਂ ਦੇ ਵਿੱਚ ਜਦੋਂ ਤੁਸੀਂ ਆਕਾਸ਼ਵਾਣੀ ਨੂੰ ਆਪਣਾ ਸਾਥੀ ਬਣਾ ਲੈਂਦੇ ਹੋ ਨਾ ਬਸ ਫਿਰ ਕਿਆ ਬਾਤਾਂ ਜੀ ਕਿਆ ਬਾਤਾਂ ਲਓ ਜੀ ਇੰਜੋਏ ਕਰਦੇ ਹਾਂ ਅਸੀਂ ਅਤੇ ਤੁਸੀਂ ਟਰਾਈ ਕਰੋ 0181 23 42 173

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਲੋ ਜੀ ਸ਼ਿਰਕਤ ਕੀਤੀ ਹੈ ਸਾਡੇ ਅਗਲੇ ਕਾਲਰ ਦੋਸਤ ਨੇ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕੌਣ ਤੇ ਕਿੱਥੋਂ ਬੋਲ ਰਹੇ ਨੇ ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ
1: कैद मांगी थी रिहाई तो नहीं मांगी थी
0: ਲੋਜੀ ਵੀ ਗੀਤ ਹਾਜ਼ਰ ਹੈ ਤੁਹਾਡੇ ਰੇਡੀਓ ਸੈਟ ਤੇ ਤੁਸੀਂ ਆਪ ਗਾ ਕੇ ਸੁਣਾਇਆ ਸਾਨੂੰ ਗੀਤ ਫੋਨ ਕਰਨ ਲਈ ਅਜੈਬ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਗੀਤ ਹਾਜ਼ਰ ਹੈ ਜੀ ਲੇਕਿਨ ਘੜੀ ਦੀ ਸੂਈਆਂ ਥੋੜਾ ਜਿਹਾ ਮੈਨੂੰ ਇਸ਼ਾਰਾ ਕਰ ਰਹੀ ਹੈ ਘੜੀ ਕੀ ਸੂਈ ਕਰ ਰਹੀ ਹੈ ਟਿਕ ਟਿਕ ਬ੍ਰੇਕ ਲੈ ਲਓ ਤੁਮ ਕੁਇਕ ਕੁਇਕ ਕੁਇਕ ਕੁਇਕ ਜੀ ਘੜੀ ਦੀ ਸੂਈ ਕਹਿ ਰਹੀ ਹੈ ਕਿ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਕਿਤੇ ਨਹੀਂ ਜਾਣਾ ਹਾਜ਼ਰ ਹੋ ਰਹੇ ਹਾਂ ਬ੍ਰੇਕ ਤੋਂ ਬਾਅਦ ਲੈ ਕੇ ਇਹਨਾਂ ਦੀ ਪਸੰਦ ਦਾ ਗਾਣਾ
2: ਹਰ ਬੈਂਕ ਦੇ ਵੱਖ ਵੱਖ KYC ਦੇ ਕਾਗਜ਼ ਕਾਸ਼ ਇੱਕ ਚਾਬੀ ਹੁੰਦੀ
3: ਹੈ ਨਾ ਪਾਪਾ CKYC ID
2: ਮਤਲਬ
3: ਬੈਂਕ ਤੁਹਾਡੇ KYC ਦਾ ਵੇਰਵਾ CKYC ਰਜਿਸਟਰ ਵਿੱਚ ਅਪਲੋਡ ਕਰਦਾ ਹੈ ਅਤੇ ਤੁਹਾਨੂੰ ਮਿਲਦੀ ਹੈ 14 ਅੰਕਾਂ ਦੀ CKYC ID ਜੋ ਹਰ ਆਰਥਿਕ ਲੈਣ ਦੇਣ ਵਿੱਚ ਲਾਗੂ ਹੁੰਦੀ ਹੈ ਇੱਕ ਥਾਂ KYC ਅਪਡੇਟ ਨਾਲ ਬਾਕੀ ਬੈਂਕਾਂ ਵਿੱਚ ਵੀ ਅਪਡੇਟ ਹੋ ਜਾਂਦੀ ਹੈ
2: ਵਾਹ ਭਾਈ ਵਾਹ RBI ਕਹਿੰਦਾ ਹੈ
3: KYC ਸੁਰੱਖਿਅਤ ਬੈਂਕਿੰਗ ਵੱਲ ਪਹਿਲਾ ਕਦਮ
4: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਜਿਨ੍ਹਾਂ ਵਿੱਚ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਨ੍ਹਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ, ਜੇ ਖੁੱਲ੍ਹੇ ਜਾਣ ਦੇਵਾਂ ਤਾਂ ਜਾਣਗੇ ਤੇਰੀ ਤਰਫ ਹੀ ਸਾਰੇ, ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ। ਦੁਆ ਦਿੰਦਾ ਹਾਂ ਜਸੰਬਰ ਨੂੰ ਪੂਰਨਮਾਸ਼ੀਆਂ ਵਾਲੀ, ਮੈਂ ਉਸਦੀ ਰਾਤ 'ਚੋਂ ਹਰ ਰੋਜ਼ ਤਾਰੇ ਕੁਝ ਤੋੜ ਲੈਂਦਾ ਹਾਂ, ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ। ਬਿਲਕੁਲ ਜੀ, ਅਸੀਂ ਜੀਵਨ ਦੇ ਵਿੱਚ ਆਪਣੇ ਕੁਝ ਇਹੋ ਜਿਹੇ ਦੋਸਤ ਜਿਹੜੇ ਹਮੇਸ਼ਾ ਸਾਨੂੰ ਚੰਗੇ ਸਬਕ, ਚੰਗੀਆਂ ਗੱਲਾਂ ਸਿਖਾਉਂਦੇ ਨੇ, ਉਹਨਾਂ ਨੂੰ ਆਪਣੇ ਨਾਲ ਜੋੜੀ ਰੱਖਣਾ ਚਾਹੁੰਦੇ ਹਾਂ। ਔਰ ਉਹਨਾਂ ਨੂੰ ਇਹੋ ਜਿਹੇ ਦੋਸਤਾਂ ਨੂੰ ਹੀ ਜਿਹੜਾ ਕਹਿੰਦੇ ਹਾਂ ਵੀ ਇਹ ਨਮਕ ਵਰਗੇ ਦੋਸਤ ਨੇ, ਕਿਉਂਕਿ ਨਮਕ ਦੇ ਵਿੱਚ ਕਦੇ ਵੀ ਕੀੜੇ ਨਹੀਂ ਲੱਗਦੇ। ਇਹ ਕੌੜਾ ਜ਼ਰੂਰ ਬੋਲਦੇ ਨੇ, ਲੇਕਿਨ ਹਮੇਸ਼ਾ ਸਾਡੇ ਪਲੇ ਦੀ ਹੀ ਗੱਲ ਕਰਦੇ ਨੇ। ਇਸ ਕਰਕੇ ਜੇਕਰ ਤੁਹਾਡੇ ਜੀਵਨ ਦੇ ਵਿੱਚ ਵੀ ਇਹੋ ਜਿਹੇ ਕੁਝ ਦੋਸਤ ਨੇ ਤਾਂ ਉਹਨਾਂ ਨੂੰ ਕਦੇ ਵੀ ਖੋਣਾ ਨਹੀਂ, ਉਹਨਾਂ ਨੂੰ ਹਮੇਸ਼ਾ ਆਪਣੇ ਸਾਹ ਤੋਂ ਜ਼ਿਆਦਾ ਪਿਆਰ ਕਰਨਾ ਔਰ ਆਪਣੇ ਨਾਲ ਅੰਗ ਸੰਗ ਰੱਖਣਾ। ਲਓ ਜੀ, ਇੰਜੋਏ ਕਰਦੇ ਹਾਂ ਅਸੀਂ ਇਸ ਗੀਤ ਨੂੰ ਤੇ ਤੁਸੀਂ ਟਰਾਈ ਕਰੋ 0181 23 42 173।

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਲਓ ਜੀ ਸ਼ਿਰਕਤ ਕੀਤੀ ਹੈ ਅਗਲੇ ਕਾਲਰ ਦੋਸਤ ਨੇ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕੌਣ ਤੇ ਕਿੱਥੋਂ ਬੋਲ ਰਹੇ ਨੇ ਹੈਲੋ
1: ਅਰੇ ਨਮਸਕਾਰ ਜੀ
0: ਨਮਸਕਾਰ ਜੀ ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ ਬੱਪਾ ਮੋਰੀਆ ਦੀ ਹਨਾ ਇਹ ਗੀਤ ਤੁਹਾਡੇ ਰੇਡੀਓ ਸੈਟ ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ
1: ਥੈਂਕ ਯੂ
0: ਥੈਂਕ ਯੂ ਸਰ ਥੈਂਕ ਯੂ ਦੇਖਿਆ ਆਕਾਸ਼ਵਾਣੀ ਦੇ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਉਹਨਾਂ ਤੋਂ ਜਦੋਂ ਆਸ਼ੀਰਵਾਦ ਔਰ ਪਿਆਰ ਮਿਲਦਾ ਨਾ ਆਕਾਸ਼ਵਾਣੀ ਹੋਰ ਵੱਧਦਾ ਫੁੱਲਦਾ ਹੈ ਤੇ ਫਿਲਹਾਲ ਤੇ ਜੀ ਬੱਪਾ ਦੇ ਦਿਨ ਚੱਲ ਰਹੇ ਨੇ ਔਰ ਉਹਨਾਂ ਨੇ ਫਰਮਾਇਸ਼ ਕੀਤੀ ਹੈ ਤੇ ਬੱਪਾ ਦੇ ਦੇਵਾ ਸ਼੍ਰੀ ਗਣੇਸ਼ਾ ਹਾਜ਼ਰ ਹੈ ਜੀ

0: ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਤੇ ਲਓ ਜੀ ਗੱਲਬਾਤ ਕਰਦੇ ਹਾਂ ਅਗਲੇ ਕਾਲਰ ਦੋਸਤ ਦੇ ਨਾਲ। ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ ਜੀ, ਜਾਨਣਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ?
1: ਬਲਜੀਤ ਸਿੰਘ ਪਿੰਡ ਬਾਜੀਤਪੁਰ ਭੋਮਾ ਭੈਣ ਜੀ।
0: ਜੀ ਬਲਜੀਤ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਧੰਨਵਾਦ ਭੈਣ ਜੀ ਤੁਹਾਡਾ ਵੀ।
0: ਤੇ ਬਲਜੀਤ ਜੀ, ਕਾਲ ਮਿਲੀ ਹੈ ਤੁਹਾਡੀ ਪ੍ਰੋਗਰਾਮ ਦੇ ਵਿੱਚ, ਤੇ ਮੈਨੂੰ ਦੱਸ ਦਿਓ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਜੀ ਭੈਣੇ ਆਪਣੇ ਆਪ ਦੀ ਪਸੰਦ ਦਾ ਸੁਣਾ ਦਿਓ ਜੀ। ਹਾਂ ਜੀ
0: ਠੀਕ ਹੈ ਜੀ, ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਈਏ।
1: ਹਾਂਜੀ ਕੋਈ ਸੁਣਾ ਦਿਓ ਜੀ।
0: ਠੀਕ ਹੈ ਜੀ, ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਗੀਤ ਹਾਜ਼ਰ ਹੈ ਰੇਡੀਓ ਸੇਟ ਤੇ, ਇੱਦਾਂ ਹੀ ਆਕਾਸ਼ਵਾਣੀ ਨਾਲ ਜੁੜੇ ਰਹਿਣਾ। ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਪਸੰਦ ਦਾ ਗੀਤ ਚੱਲੇ ਤਾਂ ਫਿਰ 0181 2342 173 ਡਾਇਲ ਕਰਕੇ ਸ਼ਿਰਕਤ ਕਰੋ ਪ੍ਰੋਗਰਾਮ ਦੇ ਵਿੱਚ ਤੇ ਇੰਜੋਏ ਕਰੋ ਆਪਣੀ ਪਸੰਦੀਦਾ ਗੀਤ ਨੂੰ।

0: ਸੁਖਦੇਵ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਧੰਨਵਾਦ ਮੈਡਮ ਜੀ।
0: ਜੀ ਤੇ ਸੁਖਦੇਵ ਜੀ, ਕਾਲ ਮਿਲੀ ਹੈ ਤੁਹਾਡੀ, ਗੀਤ ਦੱਸ ਦਿਓ ਮੈਨੂੰ, ਕਿਹੜਾ ਸੁਣਨਾ ਚਾਹੁੰਦੇ ਹੋ?
1: ਮੈਡਮ ਜੀ, ਗੀਤ ਤੁਹਾਡੀ ਪਸੰਦ ਦਾ ਸੁਣਾ ਦਿਓ ਜੀ ਅੱਜ ਕੋਈ ਵੀ।
0: ਠੀਕ ਹੈ ਜੀ, ਗੀਤ ਸਾਡੀ ਪਸੰਦ ਦਾ ਹਾਜ਼ਰ ਹੈ ਤੇ ਆਕਾਸ਼ਵਾਣੀ ਦੇ ਵਿਹੜੇ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ, ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਮੈਡਮ ਜੀ।
0: ਧੰਨਵਾਦ ਜੀ। ਜੀ ਆਕਾਸ਼ਵਾਣੀ ਦੇ ਨਾਲ ਪਿਆਰ ਦੀਆਂ ਸਾਂਝਾਂ ਨਿਭਾਉਂਦੇ ਹੋਏ ਸਾਡੇ ਕਾਲਰ ਦੋਸਤ ਕਾਲ ਕਰ ਰਹੇ ਨੇ, ਪਰ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਕੜੀ ਦੀ ਸੂਈ ਵੀ ਮੈਨੂੰ ਦੱਸ ਰਹੀ ਹੈ ਵੀ 10:54 ਤੇ 7 ਸੈਕਿੰਡ ਹੋ ਗਏ ਨੇ। ਕਹਿੰਦੇ ਦੋ ਪਲ ਦੀ ਜ਼ਿੰਦਗੀ ਚੋਂ ਦੋ ਪਲ ਦੀ ਜ਼ਿੰਦਗੀ ਅਸਾਂ ਬਚਾ ਲਈਏ। ਦੇਖਿਆ ਕਿੰਨੀ ਖੂਬਸੂਰਤ ਗੱਲ ਹੈ, ਦੋ ਪਲ ਦੀ ਜ਼ਿੰਦਗੀ ਚੋਂ ਦੋ ਪਲ ਦੀ ਜ਼ਿੰਦਗੀ ਅਸਾਂ ਬਚਾ ਲਈਏ, ਨਿਰਾਸ਼ਾ ਫਿਕਰਾਂ ਨੂੰ ਦੂਰ ਭਜਾ ਕੇ ਥੋੜ੍ਹਾ ਖੁਸ਼ੀਆਂ ਜੋਗਾ ਕਮਾ ਲਈਏ। ਕਮਾਈਆਂ ਵੱਲ ਤਾਂ ਦੌੜੇ ਹੋਏ ਹਾਂ, ਹੁਣ ਥੋੜ੍ਹਾ ਖੁਸ਼ੀਆਂ ਜੋਗਾ ਕਮਾ ਲਈਏ। ਇਹ ਦੋ ਪਲ ਦੀ ਜ਼ਿੰਦਗੀ ਯਾਰਾ ਆ ਜਾ, ਹੱਸ ਖੇਡ ਕੇ ਬਿਤਾ ਲਈਏ। ਔਰ ਜ਼ਿੰਦਗੀ ਸੱਚੀ ਹੱਸ ਖੇਡ ਕੇ ਜਦੋਂ ਅਸੀਂ ਬਿਤਾਉਂਦੇ ਹਾਂ ਨਾ, ਉਦੋਂ ਖੁਦ ਵੀ ਨਹੀਂ ਪਤਾ ਚੱਲਦਾ ਵੀ ਕਿੱਦਾਂ ਫਟਾਫਟ ਜ਼ਿੰਦਗੀ ਜਿਹੜੀ ਹੈ ਨਾ ਖੁਸ਼ੀਆਂ ਦੇ ਨਾਲ ਬੀਤ ਜਾਂਦੀ ਹੈ। ਇਸ ਕਰਕੇ ਖੁਸ਼ ਰਹਿਣਾ, ਹੱਸਦੇ ਰਹਿਣਾ ਤੇ ਇੰਜੋਏ ਕਰਦੇ ਰਹਿਣਾ ਪ੍ਰੋਗਰਾਮ ਹੈਲੋ ਫਰਮਾਇਸ਼।

ਸੰਗੀਤ ਦੇ ਨਾਲ ਮੈਨੂੰ ਆਪਣੇ ਹੋਸਟ ਦੋਸਤ ਗਣੇਸ਼ ਅਨੁਗੋਸ਼ੀ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਇਜਾਜ਼ਤ। ਪਰ ਪੁੱਲਾਂ ਨੇ ਜੀ ਵੀ ਜਿੰਨਾ ਮਜ਼ਾਕ ਦੁਨੀਆਂ ਉਡਾਉਂਦੀ ਹੈ ਉਨੀ ਹੀ ਤਕਦੀਰ ਜਗ ਮਵਾਉਂਦੀ ਹੈ। ਨਾ ਘਬਰਾਓ ਯਾਰੋ, ਜਦ ਰਹਿਮਤ ਰੱਬ ਦੀ ਹੁੰਦੀ ਹੈ ਤੇ ਜ਼ਿੰਦਗੀ ਪਲ ਵਿੱਚ ਬਦਲ ਜਾਂਦੀ ਹੈ। ਇਸ ਕਰਕੇ ਘਬਰਾਉਣਾ ਨਹੀਂ, ਜ਼ਿੰਦਗੀ ਨੂੰ ਜ਼ਿੰਦਾ ਦਿਲੀ ਦੇ ਨਾਲ ਜੀਣਾ ਔਰ ਬਸ ਇਹੀਓ ਕਹਿਣਾ ਜ਼ਿੰਦਗੀ ਨੂੰ ਵੀ ਤੇ ਸੀਰਤ ਅਜ਼ਲੋ ਸੋਹਣੀ, ਤੂੰ ਪਿਆਰਾ ਅਹਿਸਾਸ ਨਹੀਂ ਜਿੰਦੇ। ਸਕੂਨ ਮਿਲੇ ਜਦ ਤੈਨੂੰ ਤਕੀਏ ਬੁਝਦੀ ਰੂਹ ਦੀ ਪਿਆਸ ਨਹੀਂ ਜਿੰਦੇ। ਔਰ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਤੇ ਨਮਸਕਾਰ ਜੀ।

ਲਓ ਜੀ, ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਗਈਆਂ ਨੇ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿਟੀ ਦੀਵਾਨਾ ਗੁਰਵੰਸ਼ ਸਿੰਘ ਜੌੜਾ, ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ, ਹਰਪ੍ਰੀਤ, ਗਗਨਦੀਪ ਅਤੇ ਇਹਨਾਂ ਦਾ ਸਾਰਾ ਪਰਿਵਾਰ, ਗੁਰਦੀਪ, ਰਾਣੀ, ਸਾਹਿਲ ਸ਼ਰਮਾ, ਵੀਰਚੰਦ, ਉਰਮਿਲਾ ਦੇਵੀ, ਇਹ ਫਰਮਾਇਸ਼ ਭੇਜ ਰਹੇ ਨੇ ਮਕਸੂਰਪੁਰੀ ਤੋਂ। ਅਗਲੀ ਫਰਮਾਇਸ਼ ਭੇਜ ਰਹੇ ਨੇ ਖਨੌਰੀ ਮੰਡੀ ਤੋਂ ਬਿੰਦੂ, ਬਲਵੀਰ ਸਿੰਘ, ਅਰਨੋ ਅਤੇ ਹਰਭਜਨ ਸਿੰਘ, ਸਹਾਰਨਪੁਰ ਤੋਂ ਜੌਨ, ਰੋਜ਼ੀ, ਪਰਲ ਅਤੇ ਵਿਲਿਸ, ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ, ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ, ਵਿਦਿਆ ਦੇਵੀ ਅਤੇ ਸਾਰਾ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਭੇਜ ਰਹੇ ਨੇ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਨਵੀਂ ਦਿੱਲੀ ਸਾਊਥ ਐਕਸਟੈਂਸ਼ਨ ਤੋਂ ਗੁਰਮੀਤ ਸਿੰਘ ਮੀਤਾ, ਬਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਅਤੇ ਗਾਜ਼ੀਪੁਰ ਤੋਂ ਪ੍ਰਦੀਪ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ, ਸੋਮਨਾਥ ਤੋਂ ਕਰਨਾਲ ਅਤੇ ਰੋਵਰ, ਫਾਜ਼ਿਲਕਾ ਤੋਂ ਫਰਮਾਇਸ਼ ਭੇਜ ਰਹੇ ਨੇ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਰਜਤ ਅਤੇ ਬੇਬੀ ਗਰਿਮਾ ਬਗੜੀਆ। ਪਿੰਡ ਕਾਤਰੋਂ ਤੋਂ ਅਮਰੀਕ ਸਿੰਘ ਔਲਖ, ਜਸਵਿੰਦਰ, ਸੁਖਮਨਪ੍ਰੀਤ ਅਤੇ ਜਸ਼ਨ ਬਿੰਦਰ ਖੇੜੀ। ਝਾਰਖੰਡ ਤੋਂ ਸ਼ਿਵਾ, ਪ੍ਰੇਮ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ ਅਤੇ ਦੀਪਾਵਲੀ। ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼, ਮਾਨਵ, ਅਨੁਰੀਤ, ਪ੍ਰੀਸ਼ ਕੰਬੋਜ। ਫਰਮਾਇਸ਼ ਕਰ ਰਹੇ ਨੇ ਜੀ ਨਛੱਤਰ ਗਿੱਲ ਦੀ ਆਵਾਜ਼ ਵਿੱਚ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਨਛੱਤਰ ਗਿੱਲ ਦੀ ਆਵਾਜ਼ ਵਿੱਚ ਇਹ ਗੀਤ।

0: ਕਿਵੇਂ ਮੈਨੇਜ ਕਰਾਂ?
1: ਉਹ ਇੱਕ ਜੁਗਾੜ ਹੈ, ਚੰਗਾ ਪੈਸਾ ਮਿਲੂਗਾ।
0: ਕਿਵੇਂ?
1: ਆਪਣੇ ਬੈਂਕ ਦਾ ਵੇਰਵਾ ਦਿਓ, ਕੁਝ ਲੋਕ ਪੈਸੇ ਭੇਜਣਗੇ, ਉਹਨਾਂ ਦੇ ਦੱਸੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਦਿਓ।
0: ਓਏ, ਕਮਿਸ਼ਨ ਮਿਲੂਗਾ?
2: ਇੰਨਾ ਸੌਖਾ?
1: ਉਹ ਕਾਹਦਾ ਸੌਖਾ, ਇਹ ਮਨੀ ਮਿਊਲ ਹੈ, ਗੈਰ ਕਾਨੂੰਨੀ ਪੈਸੇ ਕਮਾਉਂਦੇ ਨੇ ਦੂਜਿਆਂ ਦੇ ਖਾਤੇ ਰਾਹੀਂ, ਅਪਰਾਧ ਹੈ, ਉਹ ਜੇਲ੍ਹ ਹੋ ਸਕਦੀ ਹੈ।
0: ਨਾ ਬਾਈ ਜੀ, ਨਾ।
3: ਆਪਣਾ ਬੈਂਕ ਖਾਤਾ ਸੁਰੱਖਿਅਤ ਰੱਖੋ, ਕਿਸੇ ਨੂੰ ਵਰਤਨ ਨਾ ਦਿਓ। RBI ਕਹਿੰਦਾ ਹੈ,
4: ਜਾਣਕਾਰ ਬਣੋ ਤੇ ਸਚੇਤ ਰਹੋ।
5: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਤਾਂ ਮੱਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਪਹੁੰਚ ਚੁੱਕੀ ਹੈ। ਭੇਜ ਰਹੇ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਨਿਵਾਨ, ਮੈਂਡੀ ਸ਼ਰਮਾ, ਸੌਰਵ ਅਤੇ ਸ਼ਾਇਨਾ ਸ਼ਰਮਾ। ਨਵਾਂਸ਼ਹਿਰ ਤੋਂ ਫਰਮਾਇਸ਼ ਭੇਜ ਰਹੇ ਨੇ ਗਗਨਦੀਪ, ਤ੍ਰਿਪਤਾ ਕੁਮਾਰੀ, ਪ੍ਰਿਯੰਕਾ, ਪ੍ਰਸ਼ਾਂਤ, ਪ੍ਰਿੰਸ, ਭਾਮਿਕਾ ਅਤੇ ਵਾਣੀ। ਗੁਰਦਾਸਪੁਰ ਤੋਂ ਅਵਤਾਰ ਸਿੰਘ ਪੰਨੂ, ਛੱਤੀਸਗੜ੍ਹ ਤੋਂ ਹੀਰਾਮਣੀ, ਪਾਰਸਮਣੀ, ਪੁਸ਼ਪੇਂਦਰਮਣੀ ਅਤੇ ਨੋਖੇਲਾਲ। ਲੁਧਿਆਣਾ ਤੋਂ ਬੇਅੰਤ ਸਿੰਘ, ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ, ਚਤਰਥ, ਅਰਨਵ, ਲਾਜਵੰਤੀ ਅਤੇ ਅਨੀਤਾ ਰਾਣੀ। ਮਹਾਰਾਸ਼ਟਰਾ ਤੋਂ ਅਭਿਜੀਤ, ਸਰਿਤਾ, ਸਿਧਾਂਤ ਅਤੇ ਟੁਕ ਟੁਕ। ਨਵੀਂ ਬਸਤੀ ਗੁੰਡਵਾਰਾ ਤੋਂ ਯਾਸੀਨ ਬੇਗਮ, ਹਾਸ਼ਮੀ, ਤੌਸੀਫ, ਤੈਮੂਰ, ਕਲੀਮ। ਉੱਤਰ ਪ੍ਰਦੇਸ਼ ਤੋਂ ਮੁਕੇਸ਼, ਸ਼ੀਤਲ, ਸੋਨੂ, ਰਾਜਪਾਲ, ਕਾਜਲ, ਮਾਨਵੀ, ਲਕਸ਼, ਮੋਹਿਨੀ ਅਤੇ ਬਲਵੀਰ। ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਸੁੱਚਾ ਸਿੰਘ ਪਾਠਕ। ਫਰਮਾਇਸ਼ ਕਰ ਰਹੇ ਨੇ ਜੀ ਸਤਵਿੰਦਰ ਬਿੱਟੀ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਸੁਣਦੇ ਹਾਂ ਇਹ ਗੀਤ।

ਪਿੰਡ ਚੰਦਮਰੀ ਤੋਂ ਫਰਮਾਇਸ਼ ਭੇਜ ਰਹੇ ਨੇ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ ਅਤੇ ਅਭਿਸ਼ੇਕ ਮਿੱਡਾ ਅਤੇ ਦਿਵਿਆ। ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ, ਰੁਦਰ ਵਰਮਾ, ਦਤਰੇਂਗੀ ਤੋਂ। ਮਹਾਰਾਸ਼ਟਰ ਤੋਂ ਸੁਪਾਨ ਤਾਇੜੇ, ਪੀ ਐੱਸ ਨਵਾਰਕਰ, ਵਸੰਤ ਰਾਵ ਅਤੇ ਮੋਹਨ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ ਅਤੇ ਬੱਬੂ ਟਿਵਾਣਾ। ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਸਹਾਰਨਪੁਰ ਤੋਂ ਸੈਯਦ, ਸ਼ਾਇਨਾ, ਅਕਸਾ, ਨਾਜ਼ੀਆ ਅਤੇ ਇਬਰਾਹਿਮ। ਰਾਜਸਥਾਨ ਤੋਂ ਸ਼ੰਭੂ ਦਿਆਲ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ। ਰਕੇਸ਼, ਨਰੇਸ਼, ਜਗਦੀਸ਼, ਬਲਦੇਵ, ਜੰਡਵਾਲਾ ਤੋਂ। ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਸਾਕਸ਼ੀ, ਅੰਜਲੀ, ਬਾਲਾ ਸਾਹਿਬ, ਜੈ ਸ਼੍ਰੀ, ਰਾਮ ਨਿਵਾਸ, ਇਹ ਫਰਮਾਇਸ਼ ਭੇਜ ਰਹੇ ਨੇ ਮਹਾਰਾਸ਼ਟਰ ਤੋਂ। ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਨਜੀਤ ਕੌਰ ਹਠੂਰ। ਅਕੋਲਾ ਤੋਂ ਸੁਸ਼ੀਲਾ ਦੇਵੀ, ਸਦਾਨੰਦ, ਕੁਮਾਰ ਗੌਰਵ, ਆਰਵ ਅਤੇ ਅਰਪਿਤਾ। ਫਿਲੀਪੀਨਸ, ਮਨੀਲਾ ਤੋਂ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ, ਅਜੇ, ਏਂਜਲ ਅਤੇ ਲਾਡਲਾ ਪੋਤਾ ਅਰਨਵ ਲਹਿਰ। ਫਰਮਾਇਸ਼ ਕਰ ਰਹੇ ਨੇ ਜੀ ਲਾਲ ਚੰਦ, ਯਮਲਾ ਜੱਟ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਸੁਣਦੇ ਹਾਂ ਇਹ ਗੀਤ।

ਮੋਹਾਲੀ ਤੋਂ ਫਰਮਾਇਸ਼ ਭੇਜ ਰਹੇ ਨੇ ਗੁਰਪ੍ਰੀਤ ਸਿੰਘ ਤਗੌਰੀ, ਜਸਬੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ। ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ, ਪਵਨੀਤ ਗਰੋਵਰ, ਨਿਖਿਲ ਪਾਟੀਆ, ਨੀਤੀ ਪਾਟੀਆ, ਮਹਿਰੀਨ ਪਾਟੀਆ। ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਸਾਰਾ ਪਰਿਵਾਰ। ਜੀ ਆਰ ਪੌਲ ਅਤੇ ਪੂਰਾ ਪੌਰ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ। ਮਲੋਟ ਤੋਂ ਤਰਸੇਮ ਸਿੰਘ ਮਾਨ, ਜਸਵੀਰ ਕੌਰ, ਹੁਸਨਪ੍ਰੀਤ ਕੌਰ, ਬਲਕਰਨ ਸਿੰਘ ਅਤੇ ਇਹਨਾਂ ਦਾ ਸਾਰਾ ਮਾਨ ਪਰਿਵਾਰ। ਡੱਬਵਾਲੀ ਤੋਂ ਰੂਪ ਸਿੰਘ, ਕਰਮਜੀਤ ਸਿੰਘ, ਸਰਬਜੀਤ, ਰਾਣੀ, ਸੋਨੂੰ, ਰਜਨੀ ਅਤੇ ਲਖੋਤਰਾ ਪਰਿਵਾਰ। ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕਾ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਅਮਨਦੀਪ ਅਤੇ ਰਿਤਿਕ ਮਲਹੋਤਰਾ। ਜਲਾਲਾਬਾਦ ਤੋਂ ਪ੍ਰੇਮ ਖੁਰਾਨਾ, ਪਰਵੀਨ, ਅਲੀਸ਼ਾ, ਅਰਮਾਨ, ਰਕੇਸ਼, ਮਮਤਾ, ਅਨੰਨਿਆ, ਅਨੁਸ਼ਕਾ ਅਤੇ ਸਾਰਾ ਹੀ ਖੁਰਾਨਾ ਪਰਿਵਾਰ। ਫਾਜ਼ਿਲਕਾ ਤੋਂ ਗੁਰਦੀਪ ਸਿੰਘ ਕਟਵਾਲ, ਮੀਤੋਬਾਈ, ਸੁਖਚੈਨ ਰਾਣੋ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਅਤੇ ਮਿਰਜ਼ਾ। ਝਾਰਖੰਡ ਤੋਂ ਐੱਸ ਐੱਮ ਜਾਵੇਦ, ਮੋਗਾ ਤੋਂ ਸਰਵਨ ਸਿੰਘ, ਛੱਤੀਸਗੜ੍ਹ ਤੋਂ ਲਿਵਾਈ, ਗੁਲਾਬਦਾਸ ਅਤੇ ਰਾਜਾਦਾਸ। ਹਨੂੰਮਾਨਗੜ੍ਹ ਤੋਂ ਰਜ਼ਕ ਮੁਹੰਮਦ, ਸਮੀਨ, ਇਰਫਾਨ। ਮੰਡੀ ਡੱਬਵਾਲੀ ਤੋਂ ਸਤੀਸ਼ ਕੁਮਾਰ ਬਾਂਸਲ, ਮਲਕੀਤ ਕੌਰ ਹਨੂੰਮਾਨਗੜ੍ਹ ਤੋਂ ਅਤੇ ਪਿੰਡ ਕਲੰਦੇਰ ਤੋਂ ਕ੍ਰਿਸ਼ਨ, ਆਸ਼ਾ, ਸਾਜਨ, ਪ੍ਰਿੰਸ, ਰਜਨੀ, ਆਂਚਲ ਅਤੇ ਵੰਸ਼। ਫਰਮਾਇਸ਼ ਕਰ ਰਹੇ ਨੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤ।

ਮੰਡੀ ਡੱਬ ਵਾਲੀ ਤੋਂ ਫਰਮਾਇਸ਼ ਭੇਜ ਰਹੇ ਨੇ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ, ਰੋਹਿਤ ਗੁੜੀਆ, ਪ੍ਰੀਤੀ, ਸੁਮਿਤ, ਅਮਿਕਾ ਫਰਮਾਇਸ਼ ਭੇਜ ਰਹੇ ਨੇ ਜਲੰਧਰ ਤੋਂ। ਮਹਾਰਾਸ਼ਟਰ ਤੋਂ ਸੰਤੋਸ਼ ਅਤੇ ਵਿਨੋਦ, ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ ਅਬੋਹਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨਿਆ ਅਤੇ ਸਾਰਾ ਹੀ ਨਾਰੰਗ ਪਰਿਵਾਰ। ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਇਹ ਫਰਮਾਇਸ਼ ਭੇਜ ਰਹੇ ਨੇ ਫਾਜ਼ਿਲਕਾ ਤੋਂ। ਵਸਦੇਵ ਛਾਬੜਾ, ਅੰਸ਼, ਦਿਵਿਆਂਸ਼ੀ, ਚਿਰਾਗ ਅਤੇ ਸਾਜਨ ਛਾਬੜਾ ਲਾਲੜੂ ਮੰਡੀ ਤੋਂ। ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣ ਚੌਹਾਨ, ਪ੍ਰਤੀਕ ਚੌਹਾਨ ਅਤੇ ਬੁਲੰਦਸ਼ਹਿਰ ਤੋਂ ਮੁਹੰਮਦ ਸਈਦ, ਪਰਵੀਨ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜਾਨ, ਅਬਾਨ। ਫਾਜ਼ਿਲਕਾ ਤੋਂ ਵਿਜੇ ਕੁਮਾਰ ਗੋਇਲ, ਅਸ਼ਵਨੀ ਗੋਇਲ ਅਤੇ ਪ੍ਰੀਤਮ ਸਰਪੰਚ। ਰੋਹਿਤ ਗੁੜੀਆ, ਪ੍ਰੀਤੀ, ਬਲਵਿੰਦਰ, ਗੁਣਤਾਜ, ਰਮਨਦੀਪ, ਮਨਿੰਦਰ ਸਰਾ ਹਨੂੰਮਾਨਗੜ੍ਹ ਤੋਂ, ਸੰਗਰੂਰ ਤੋਂ ਅਮਰੀਕ ਸਿੰਘ ਟੇਲਰ ਮਾਸਟਰ, ਮੰਡੀ ਅਰਨੀਵਾਲਾ ਤੋਂ ਬਲਵਿੰਦਰ ਗੋਗਾ ਬਟੁਰ ਅਤੇ ਗੁਰਸਾਜ ਬਟੁਰ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਖਤਮ ਹੁੰਦਾ। ਦਿਨ ਦੇ 12 ਵਜ ਚੱਲੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਕੁਝ ਹੀ ਪਲਾਂ ਦੇ ਇੰਤਜ਼ਾਰ 'ਤੇ।

0: ਜੈ ਹਿੰਦ।
1: ਜ਼ਹਿਨਾਂ ਨੂੰ ਰੋਸ਼ਨ ਕਰਦਾ, ਖੁਸ਼ੀਆਂ ਦੇ ਪੈਗਾਮ ਵੰਡਦਾ, ਪਿਆਰੇ ਨੰਨੇ ਮੁੰਨੇ ਬੱਚਿਆਂ ਦਾ ਮਨਪਸੰਦ ਪ੍ਰੋਗਰਾਮ ਲੈ ਕੇ ਉਹਨਾਂ ਦੇ ਰੇਡੀਓ ਸੈੱਟ ਉੱਪਰ ਹਾਜ਼ਰ ਹੋ ਚੁੱਕੇ ਨੇ ਸੁਖਦੀਪ ਔਰ ਗੁਰਪ੍ਰੀਤ। ਔਰ ਐਤਵਾਰ ਦੀ ਇਸ ਖੂਬਸੂਰਤ ਜੀ ਦੁਪਹਿਰ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਾਂਗੇ ਮਨੋਰੰਜਨ ਔਰ ਜਾਣਕਾਰੀ ਦੇ ਨਾਲ।
2: ਬਾਲ ਜਗਤ ਪ੍ਰੋਗਰਾਮ ਦੀ ਜਦੋਂ ਗੱਲ ਕਰਦੇ ਹਾਂ ਤੇ ਬੱਚਿਆਂ ਦੀ ਗੱਲ ਹੁੰਦੀ ਹੈ, ਜਾਣਕਾਰੀ ਦੀ ਗੱਲ ਹੁੰਦੀ ਹੈ, ਬਹੁਤ ਸਾਰੇ ਸੁਮੇਲ ਜਿਹੜੇ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਅਸੀਂ ਲੈ ਕੇ ਆਉਂਦੇ ਹਾਂ। ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ, ਤੇ ਆਸ ਉਮੀਦ ਕਰਦੇ ਹਾਂ ਜਿਹੜੀਆਂ ਗੱਲਾਂ ਬਾਤਾਂ ਦੀ ਸਾਂਝ ਅਸੀਂ ਤੁਹਾਡੇ ਸਾਰਿਆਂ ਨਾਲ, ਖਾਸ ਕਰਕੇ ਬੱਚਿਆਂ ਦੇ ਨਾਲ ਪਾਵਾਂਗੇ, ਉਹ ਤੁਸੀਂ ਆਪਣੇ ਤੱਕ ਹੀ ਨਾ ਰੱਖ ਕੇ ਦੂਸਰਿਆਂ ਤੱਕ ਵੀ ਪੁੱਛਦਾ ਕਰੋਗੇ। ਕਿਉਂਕਿ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਬੱਚਿਆਂ ਦੇ ਖਾਸ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਤੇ ਇਹ ਸਾਰੇ ਹੀ ਸਿਲਸਿਲੇ ਖਾਸ ਕਰਕੇ ਪਿਆਰੇ ਪਿਆਰੇ ਬੱਚਿਆਂ ਨੂੰ ਮੁੱਖ ਰੱਖ ਕੇ ਹੀ ਲਿਖੇ ਗਏ ਨੇ।
1: ਲਓ ਜੀ ਪਿਆਰੇ ਬੱਚਿਓ, ਤੁਹਾਨੂੰ ਇੱਕ ਕਹਾਵਤ ਵੀ ਸੁਣਾ ਦਿੰਦੇ ਹਾਂ ਔਰ ਤੁਸੀਂ ਇਹ ਯਾਦ ਵੀ ਰੱਖਣੀ ਹੈ। ਔਰ ਕਿਹਾ ਇਹ ਜਾਂਦਾ ਹੈ ਕਿ ਅੱਸੂ ਦਾ ਜਿਹੜਾ ਮਹੀਨਾ ਹੈ ਨਾ, ਉਹਦੇ ਵਿੱਚ ਸਰਦੀ ਦੀ ਆਮਦ ਥੋੜ੍ਹੀ ਥੋੜ੍ਹੀ ਸ਼ੁਰੂ ਹੋ ਜਾਂਦੀ ਹੈ। ਔਰ ਅੱਸੂ ਮਹੀਨੇ 'ਚ ਕੀ ਕਿਹਾ ਜਾਂਦਾ ਹੈ, ਇਹਦੇ ਬਾਰੇ ਕੋਟ ਕੀ ਹੈ ਕਿ ਅੱਸੂ ਮਾਂ ਨਿਰਾਲੇ, ਅੱਸੂ ਮਾਂ ਨਿਰਾਲੇ, ਦਿਨੇ ਧੁੱਪਾਂ ਤੇ ਰਾਤੀ ਪਾਲੇ। ਸੋ ਪਿਆਰੇ ਬੱਚਿਓ, ਇਸ ਅੱਸੂ ਦੇ ਮਹੀਨੇ ਦੀ ਯਾਨੀ ਮਿਡ ਸਤੰਬਰ ਦੀ ਖਾਸੀਅਤ ਇਹ ਹੈ ਕਿ ਸਰਦੀ ਆਮਦ ਆਪਣੀ ਦੇ ਦਿੰਦੀ ਹੈ, ਪਹਾੜਾਂ 'ਤੇ ਬਰਫ਼ ਪੈ ਗਈ ਹੈ, ਤੁਸੀਂ ਅਖਬਾਰ ਪੜ੍ਹ ਹੀ ਲਿਆ।

0: और मौसम जिहड़ा है वह ठंडा ठंडा कोजी कोजी होना शुरू हो जाता है। पर प्यारे बच्चियां ने अपनी सेहत का इन्ह दिनों खास ख्याल रखना है, क्योंकि पेट दियां प्रॉब्लम्स, मच्छरां दियां प्रॉब्लम इन्हां दिनों होर वध जांदियां ने।
1: जी, एक होर बहुत वड्डी प्रॉब्लम है, मुश्किल है, जिहड़ी साडे सारयां दे सामणे आ रही है। जिवें सुखदीप जी ने बहुत वधिया तरीके दे नाल दस्सिया है कि किवें दिन वेले धुप हुंदी है, शाम नूं ठंडा ठंडा लगदा है, लेकिन जदों असीं वातावरण दे नाल, खास करके मौसम दे नाल गल्लबात करिए, क्लाइमेट दी, जिहड़ा ओवरऑल क्लाइमेट है साडी धरती दा, जिस करके जिथे एक पासे पहाड़ां ते बर्फ पै रही है, उत्थे दूसरे पासे वड्डे वड्डे ग्लेशियर्स जिहड़े ने उह मेल्ट हो रहे ने, और इह सारियां चीज़ां बच्चिओ साडियां कारगुजारियां करके ही बहुत ही वारी हो रही ने, क्योंकि जदों असीं इहो जिहे काम करने शुरू कर दिंदे आ जिस दे विच सानूं बहुत ही ज़्यादा आराम चाहीदा हुंदा है,
0: जी
1: जिवें कि असीं उदाहरण लै लईए एयर कंडीशनर्स दी, सानूं बिल्कुल भी गर्मी बर्दाश्त करन दी आदत नहीं है, आंदे ही असीं सब तों पहलां स्विच ऑन करदे आ। ते दूसरी गल बहुत सोहणी कही है जिहनूं आपां लिंक करदे आ सुखदीप भैया ने, कि हैल्थ, हुण इत्थे हैल्थ दी गल आउंदी है, जदों असीं एयर कंडीशनर्स आंदे ही लगा ले, साडा पसीना इकदम सुक्क जांदा है, ते असर साडे नक्क ते साह ते शरीर ते खास करके ते स्किन ते तां हुंदा ही हुंदा है, ते बहुत सारियां बीमारियां दे नाल असीं ग्रस्त हो जांदे आ। ते जेकर असीं पेड़ पौधे नहीं लगाते, दरख्त कट्टी जाने, जिहड़ा पेड़, जिहड़ा दरख्त सानूं फल ते फुल दिंदा है खास करके ते छां दिंदा है, उहनूं ते कदे वी नहीं कट्टणा चाहीदा, लेकिन असीं अज दे समें च देख रहे हां कि किस तरीके दे नाल असीं अपनियां जरूरतां नूं पूरा करन दे लई ਵੱਡੇ ਵੱਡੇ ਪੁਰਾਣੇ ਬਜ਼ੁਰਗ ਦਰਖਤਾਂ ਨੂੰ ਵੀ ਕੱਟ ਰਹੇ ਹਾਂ।
0: ਸੋ ਪਿਆਰੇ ਬੱਚਿਓ, ਸਤੰਬਰ ਦੇ ਮਹੀਨੇ ਦੀ ਗੱਲ ਹੁੰਦੀ ਪਈ ਹੈ, ਵਾਤਾਵਰਣ ਦੀ ਅਸੀਂ ਗੱਲ ਕਰਦੇ ਪਏ ਹਾਂ, ਔਰ ਇੱਕ ਗੱਲ ਗੁਰਪ੍ਰੀਤ ਹੋਰ ਕਰਨੀ ਬੱਚਿਆਂ ਨਾਲ ਜ਼ਰੂਰੀ ਹੈ। ਦੇਖੋ ਜੀ ਪਿਆਰੇ ਬੱਚੇ, ਕੁਝ ਤਾਂ ਆਪਣੇ ਸਤੰਬਰ ਵਾਲੇ ਟੈਸਟ ਦੇ ਚੁੱਕੇ ਨੇ, ਕੁਝ ਦੇ ਚੱਲਦੇ ਪਏ ਨੇ, ਔਰ ਸਾਨੂੰ ਪੂਰੀ ਉਮੀਦ ਹੈ ਕਿ ਬੱਚਿਆਂ ਨੇ ਬਹੁਤ ਖੂਬਸੂਰਤ ਤਿਆਰੀ ਕੀਤੀ ਹੋਏਗੀ ਬਿਨਾਂ ਕਿਸੇ ਸਟ੍ਰੈਸ ਦੇ। ਔਰ ਅੱਜ ਕੱਲ੍ਹ ਨਾ ਹਰ ਜਗ੍ਹਾ 'ਤੇ ਕਾਪੀਆਂ ਘੱਟ ਅਤੇ ਯੂਟਿਊਬ ਦੇ ਵੀਡੀਓ ਟਿਊਟੋਰੀਅਲ ਜ਼ਿਆਦਾ ਪੜ੍ਹਾਈ ਵਾਲੇ। ਔਰ ਦੇਖੋ ਬੱਚੇ ਵੀ ਸ਼ਫਲ ਕਰਦੇ ਪਏ ਨੇ, ਕਿਉਂਕਿ ਉਹਨਾਂ ਦਾ ਹੋਮਵਰਕ ਸਾਰੇ ਦਾ ਸਾਰਾ ਉਹਨਾਂ ਦੇ ਸਮਾਰਟਫੋਨਸ ਦੇ ਉੱਤੇ ਆਉਂਦਾ ਹੈ, ਔਰ ਬੱਚਿਆਂ ਨੂੰ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹਨੂੰ ਫਿਰ ਅਲੱਗ ਅਲੱਗ ਟੀਚਰਸ ਤੋਂ, ਸੋਸ਼ਲ ਮੀਡੀਆ ਵਾਲੇ ਪਲੇਟਫਾਰਮ ਤੋਂ ਐਕਸਪਲੋਰ ਕਰਦੇ ਨੇ, AI ਦਾ ਵੀ ਸਹਾਰਾ ਲੈਂਦੇ ਨੇ। ਔਰ ਪਿਆਰੇ ਬੱਚੇ ਕੀ ਕਰਦੇ ਨੇ, ਲਿਖਣ ਦੀ ਆਦਤ ਨਾ ਬੜੀ ਘੱਟ ਕਰਦੇ ਪਏ ਨੇ, ਔਰ ਫਿਰ ਪਤਾ ਕੀ ਕਹਿੰਦੇ ਨੇ ਕਿ ਹਿੰਦੀ ਪੰਜਾਬੀ ਤੇ ਲਿਖਣੀ ਭੁੱਲ ਗਈ, ਅਸੀਂ ਤੇ ਕਿੰਨੇ ਦਿਨ ਹੋਏ ਲਿਖੀ ਨਹੀਂ ਹੈ। ਸੋ ਪਿਆਰੇ ਬੱਚਿਓ, ਰਾਈਟਿੰਗ ਵਾਲੀ ਸਿਸਟਮ ਹੈ ਉਹਨੂੰ ਵੀ ਤੁਸੀਂ ਬਣਸਤ
1: ਹੋ ਜਾਂਦੇ ਆ। ਤੇ ਜੇਕਰ ਅਸੀਂ ਪੇੜ ਪੌਦੇ ਨਹੀਂ ਲਗਾਉਂਦੇ, ਦਰਖਤ ਕੱਟੀ ਜਾਂਦੇ ਆ, ਜਿਹੜਾ ਪੇੜ, ਜਿਹੜਾ ਦਰਖਤ ਸਾਨੂੰ ਫਲ ਤੇ ਫੁੱਲ ਦਿੰਦਾ ਹੈ ਖਾਸ ਕਰਕੇ ਤੇ ਛਾਂ ਦਿੰਦਾ, ਉਹਨੂੰ ਤੇ ਕਦੇ ਵੀ ਨਹੀਂ ਕੱਟਣਾ ਚਾਹੀਦਾ, ਲੇਕਿਨ ਅਸੀਂ ਅੱਜ ਦੇ ਸਮੇਂ 'ਚ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੱਡੇ ਵੱਡੇ ਪੁਰਾਣੇ ਬਜ਼ੁਰਗ ਦਰਖਤਾਂ ਨੂੰ ਵੀ ਕੱਟ ਰਹੇ ਹਾਂ।
0: ਸੋ ਪਿਆਰੇ ਬੱਚਿਓ, ਸਤੰਬਰ ਦੇ ਮਹੀਨੇ ਦੀ ਗੱਲ ਹੁੰਦੀ ਪਈ ਹੈ, ਵਾਤਾਵਰਣ ਦੀ ਅਸੀਂ ਗੱਲ ਕਰਦੇ ਪਏ ਹਾਂ, ਔਰ ਇੱਕ ਗੱਲ ਗੁਰਪ੍ਰੀਤ ਹੋਰ ਕਰਨੀ ਬੱਚਿਆਂ ਨਾਲ ਜ਼ਰੂਰੀ ਹੈ। ਦੇਖੋ ਜੀ ਪਿਆਰੇ ਬੱਚੇ, ਕੁਝ ਤਾਂ ਆਪਣੇ ਸਤੰਬਰ ਵਾਲੇ ਟੈਸਟ ਦੇ ਚੁੱਕੇ ਨੇ, ਕੁਝ ਦੇ ਚੱਲਦੇ ਪਏ ਨੇ, ਔਰ ਸਾਨੂੰ ਪੂਰੀ ਉਮੀਦ ਹੈ ਕਿ ਬੱਚਿਆਂ ਨੇ ਬਹੁਤ ਖੂਬਸੂਰਤ ਤਿਆਰੀ ਕੀਤੀ ਹੋਏਗੀ ਬਿਨਾਂ ਕਿਸੇ ਸਟ੍ਰੈਸ ਦੇ। ਔਰ ਅੱਜ ਕੱਲ੍ਹ ਨਾ ਹਰ ਜਗ੍ਹਾ 'ਤੇ ਕਾਪੀਆਂ ਘੱਟ ਅਤੇ ਯੂਟਿਊਬ ਦੇ ਵੀਡੀਓ ਟਿਊਟੋਰੀਅਲ ਜ਼ਿਆਦਾ ਪੜ੍ਹਾਈ ਵਾਲੇ। ਔਰ ਦੇਖੋ ਬੱਚੇ ਵੀ ਸ਼ਫਲ ਕਰਦੇ ਪਏ ਨੇ, ਕਿਉਂਕਿ ਉਹਨਾਂ ਦਾ ਹੋਮਵਰਕ ਸਾਰੇ ਦਾ ਸਾਰਾ ਉਹਨਾਂ ਦੇ ਸਮਾਰਟਫੋਨਸ ਦੇ ਉੱਤੇ ਆਉਂਦਾ ਹੈ, ਔਰ ਬੱਚਿਆਂ ਨੂੰ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹਨੂੰ ਫਿਰ ਅਲੱਗ ਅਲੱਗ ਟੀਚਰਸ ਤੋਂ, ਸੋਸ਼ਲ ਮੀਡੀਆ ਵਾਲੇ ਪਲੇਟਫਾਰਮ ਤੋਂ ਐਕਸਪਲੋਰ ਕਰਦੇ ਨੇ, AI ਦਾ ਵੀ ਸਹਾਰਾ ਲੈਂਦੇ ਨੇ। ਔਰ ਪਿਆਰੇ ਬੱਚੇ ਕੀ ਕਰਦੇ ਨੇ, ਲਿਖਣ ਦੀ ਆਦਤ ਨਾ ਬੜੀ ਘੱਟ ਕਰਦੇ ਪਏ ਨੇ, ਔਰ

0: ਵਾਤਾਵਰਣ ਦੀ ਅਸੀਂ ਗੱਲ ਕਰਦੇ ਪਏ ਹਾਂ, ਔਰ ਇੱਕ ਗੱਲ ਗੁਰਪ੍ਰੀਤ ਹੋਰ ਕਰਨੀ ਬੱਚਿਆਂ ਨਾਲ ਜ਼ਰੂਰੀ ਹੈ।
1: ਜੀ
0: ਦੇਖੋ ਜੀ ਪਿਆਰੇ ਬੱਚੇ, ਕੁਝ ਤੇ ਆਪਣੇ ਸਤੰਬਰ ਵਾਲੇ ਟੈਸਟ ਦੇ ਚੁੱਕੇ ਨੇ, ਕੁਝ ਦੇ ਚੱਲਦੇ ਪਏ ਨੇ, ਔਰ ਸਾਨੂੰ ਪੂਰੀ ਉਮੀਦ ਹੈ ਕਿ ਬੱਚਿਆਂ ਨੇ ਬਹੁਤ ਖੂਬਸੂਰਤ ਤਿਆਰੀ ਕੀਤੀ ਹੋਏਗੀ ਬਿਨਾਂ ਕਿਸੇ ਸਟ੍ਰੈਸ ਦੇ। ਔਰ ਅੱਜ ਕੱਲ੍ਹ ਨਾ ਹਰ ਜਗ੍ਹਾ 'ਤੇ ਕਾਪੀਆਂ ਘੱਟ ਅਤੇ ਯੂਟਿਊਬ ਦੇ ਵੀਡੀਓ ਟਿਊਟੋਰੀਅਲ ਜ਼ਿਆਦਾ ਪੜ੍ਹਾਈ ਵਾਲੇ। ਔਰ ਦੇਖੋ ਬੱਚੇ ਵੀ ਸ਼ਫਲ ਕਰਦੇ ਪਏ ਨੇ ਕਿਉਂਕਿ ਉਹਨਾਂ ਦਾ ਹੋਮਵਰਕ ਸਾਰੇ ਦਾ ਸਾਰਾ ਉਹਨਾਂ ਦੇ ਸਮਾਰਟਫੋਨਸ ਦੇ ਉੱਤੇ ਆਉਂਦਾ, ਔਰ ਬੱਚਿਆਂ ਨੂੰ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹਨੂੰ ਫਿਰ ਅਲੱਗ ਅਲੱਗ ਟੀਚਰਸ ਤੋਂ ਸੋਸ਼ਲ ਮੀਡੀਆ ਵਾਲੇ ਪਲੇਟਫਾਰਮ ਤੋਂ ਐਕਸਪਲੋਰ ਕਰਦੇ ਨੇ, AI ਦਾ ਵੀ ਸਹਾਰਾ ਲੈਂਦੇ ਨੇ, ਔਰ ਪਿਆਰੇ ਬੱਚੇ ਕੀ ਕਰਦੇ ਨੇ ਲਿਖਣ ਦੀ ਆਦਤ ਨਾ ਬੜੀ ਘੱਟ ਕਰਦੇ ਪਏ ਨੇ। ਔਰ ਫਿਰ ਪਤਾ ਕੀ ਕਹਿੰਦੇ ਨੇ ਕਿ ਹਿੰਦੀ ਪੰਜਾਬੀ ਤੇ ਲਿਖਣੀ ਭੁੱਲ ਗਈ, ਅਸੀਂ ਤੇ ਕਿੰਨੇ ਦਿਨ ਹੋਏ ਲਿਖੀ ਨਹੀਂ ਹੈ। ਸੋ ਪਿਆਰੇ ਬੱਚਿਓ, ਰਾਈਟਿੰਗ ਵਾਲੀ ਸਿਸਟਮ ਹੈ ਉਹਨੂੰ ਵੀ ਤੁਸੀਂ ਬਣਾ ਕੇ ਰੱਖਣਾ ਹੈ ਤਾਂ ਜੋ ਤੁਸੀਂ ਮੁਸ਼ਕਿਲ ਦੀਆਂ ਘੜੀਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਰਕੇ ਵਧੀਆ ਤਰੀਕੇ ਸਿੱਖ ਸਕੋ।
1: ਜੀ, ਔਰ ਮੁਕਦੀ ਗੱਲ ਇਹ ਹੈ ਬੱਚਿਓ ਕਿ ਤੁਸੀਂ ਜਾਣਕਾਰੀ ਲੈਣੀ ਹੈ, ਮਾਡਰਨ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜ਼ਰੂਰ ਤੇ ਜ਼ਰੂਰ ਬਤੀਤ ਕਰਨਾ ਹੈ।

ਪਰ ਜਦੋਂ ਦੋ ਚਾਰ ਪ੍ਰੈਕਟਿਸ ਹੋ ਜਾਂਦੀਆਂ ਨੇ ਫਿਰ ਤੁਸੀਂ ਬਣ ਜਾਂਦੇ ਹੋ ਜੀ ਬਾਲ ਕਲਾਕਾਰ। ਔਰ ਬਾਲ ਕਲਾਕਾਰ ਕੀ ਕਰਦੇ ਨੇ, ਸਾਡੇ ਪ੍ਰੋਗਰਾਮ ਨੂੰ ਲਾ ਦਿੰਦੇ ਨੇ ਚਾਰ ਚੰਦ। ਅਤੇ ਲਓ ਜੀ ਗੁਰਪ੍ਰੀਤ, ਪਹਿਲੀ ਆਈਟਮ ਦੇ ਵੱਲ ਵੱਧਦੇ ਹਾਂ ਜਿਹੜੀ ਸਾਨੂੰ ਬੜੀ ਹੀ ਖੂਬਸੂਰਤ ਪਿਆਰੇ ਬੱਚਿਆਂ ਨੇ ਰਿਕਾਰਡ ਕਰਕੇ ਭੇਜੀ ਹੈ। ਅਤੇ ਆਓ ਪਿਆਰੇ ਬੱਚਿਓ ਸਭ ਮਿਲ ਜੁਲ ਕੇ ਸੁਣਦੇ ਹਾਂ ਬਾਲ ਜਗਤ ਦੇ ਵਿੱਚ ਇਹ ਖੂਬਸੂਰਤ ਵਾਲੀ ਪਰਫਾਰਮੈਂਸ।

0: ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਓਨਾ ਹੀ ਇਹ ਸਾਨੂੰ ਸਾਫ਼ ਸੁਥਰਾ ਹੁੰਦਾ ਨਜ਼ਰ ਆਏਗਾ।
1: ਜੀ, ਜਦੋਂ ਅਸੀਂ ਹਾਈਟੈਕ ਜ਼ਮਾਨੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਪਣੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਵਿਅਸਤ ਹੋ ਚੁੱਕੇ ਹਾਂ ਕਿ ਸੋਸ਼ਲ ਸਰਵਿਸਿਜ਼ ਵੱਲ ਵੀ ਸਾਡਾ ਇੰਨਾ ਜ਼ਿਆਦਾ ਧਿਆਨ ਨਹੀਂ ਜਾ ਰਿਹਾ। ਇੱਕ ਛੋਟਾ ਜਿਹਾ ਬੱਚਾ ਆਪਣੇ ਪਰਿਵਾਰ ਦੇ ਨਾਲ ਕਿਤੇ ਗੈਦਰਿੰਗ ਦੇ ਵਿੱਚ ਬੈਠਾ ਹੋਇਆ ਸੀ, 2 ਮਿੰਟ ਆਪਣੀ ਗੱਡੀ ਦੇ ਵਿੱਚੋਂ ਆਪਣੇ ਪਾਪਾ ਦੇ ਨਾਲ ਕੁਛ ਲੈਣ ਲਈ ਗਿਆ ਤਾਂ ਉਹਨੂੰ ਕਿਸੇ ਦੂਸਰੀ ਗੱਡੀ 'ਚੋਂ ਬਹੁਤ ਹੀ ਜ਼ਿਆਦਾ ਤੇਜ਼ ਉਹਦੇ ਟਾਇਰ 'ਚੋਂ ਹਵਾ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੱਤੀ। ਪਹਿਲਾਂ ਤਾਂ ਉਹ ਅੰਦਰ ਵਾਪਸ ਆ ਗਿਆ, ਅੰਦਰ ਜਾ ਕੇ ਫਿਰ ਇੱਕਦਮ ਉਸਨੇ, ਉਹ ਕਹਿੰਦਾ ਮੈਂ ਬਾਹਰ ਚੱਲਾਂ, ਉਹਦੇ ਪਾਪਾ ਉਸਦੇ ਨਾਲ ਆਏ। ਉਹਨੇ ਆਪਣੀ ਸਾਰੀ ਗੈਦਰਿੰਗ ਦੇ ਵਿੱਚ ਉਹਨੂੰ ਦੱਸਿਆ ਕਿ ਕਿਸੇ ਗੱਡੀ 'ਚੋਂ ਨਾ ਆਵਾਜ਼ ਆ ਰਹੀ ਸੀ, ਮੈਂ ਪਤਾ ਕਰਨਾ ਆ। ਉਹਨੇ ਸਾਰਿਆਂ ਨੂੰ ਪੁੱਛਿਆ ਕਿ ਇਹ ਗੱਡੀ ਆਹ ਨੰਬਰ ਹੈ, ਆਹ ਕਲਰ ਹੈ, ਕਿਹਦੀ ਗੱਡੀ ਹੈ। ਤਾਂ ਉਸ ਖਾਸ ਬੱਚੇ ਨੂੰ ਸਾਰੇ ਬੋਲਣ ਲੱਗ ਗਏ, ਚੁੱਪ ਕਰਕੇ ਬੈਠਾ ਰਿਹਾ, ਐਵੇਂ ਪਾਰਟੀ ਨਾ ਖਰਾਬ ਕਰ, ਤੇਰਾ ਦਿਮਾਗ ਖਰਾਬ ਹੈ, ਕੀ ਕਰਦਾ ਪਿਆ। ਅਤੇ ਉਸ ਬੱਚੇ ਨੇ ਉੱਥੇ ਬਿਲਕੁਲ ਵੀ ਨਾਂਹ ਨਹੀਂ ਕੀਤੀ, ਆਪਣਾ ਹੱਠ ਨਹੀਂ ਛੱਡਿਆ, ਆਪਣੇ ਪਾਪਾ ਦਾ ਹੱਥ ਫੜਿਆ ਅਤੇ ਪਹਿਲਾਂ ਤਾਂ ਗੱਡੀ ਇੱਕ ਵਾਰੀ ਫਿਰ ਚੈੱਕ ਕਰਕੇ ਆਇਆ ਕਿ ਹਜੇ ਵੀ ਆਵਾਜ਼ ਆ ਰਹੀ ਹੈ, ਅਤੇ ਫਿਰ ਗੈਦਰਿੰਗ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚੋਂ ਬੋਲਿਆ ਉਸਨੇ, ਕਿਹਾ ਪੁੱਛਿਆ ਕਿ ਗੱਡੀ ਕਿਸ ਦੀ ਹੈ। ਉਸਦੇ ਪਾਪਾ ਨੇ ਅਤੇ ਸਾਰਿਆਂ ਨੇ ਉਸ ਤੋਂ ਬਾਅਦ ਸ਼ਾਬਾਸ਼ੀ ਦਿੱਤੀ, ਕਿਉਂਕਿ ਉਸ ਗੱਡੀ ਦਾ ਟਾਇਰ ਸੱਚਿਓ ਥੋੜ੍ਹੀ ਦੇਰ ਬਾਅਦ ਥੱਲੇ ਬੈਠ ਗਿਆ ਸੀ। ਅਗਰ ਉਹ

0: ਬੜੇ ਬੱਚਿਆਂ ਕੋਲ ਸਵਾਲ ਹੁੰਦੇ, ਬੜੇ ਬੱਚਿਆਂ ਕੋਲ ਸਵਾਲ ਹੁੰਦੇ, ਹੱਲ ਕਰਦੇ ਨੇ ਅਧਿਆਪਕ ਜੀ। ਜਦ ਵੀ ਕੋਈ ਮੁਸ਼ਕਿਲ ਬਣਦੀ ਹੈ, ਬਾਹ ਫੜਦੇ ਨੇ ਅਧਿਆਪਕ ਜੀ। ਚੁੱਪਚਾਪ ਉਦੋਂ ਕਾਇਨਾਤ ਹੁੰਦੀ ਏ, ਚੁੱਪਚਾਪ ਉਦੋਂ ਕਾਇਨਾਤ ਹੁੰਦੀ ਏ। ਕੀ ਸਿਫਤ ਕਰਾਂ ਅਧਿਆਪਕ ਦੀ,
1: ਔਰ ਤੁਹਾਡੇ ਸਿਲੇਬਸ ਦੀ ਤੁਹਾਡੇ ਅਕੋਰਡਿੰਗ ਗੱਲ ਹੋਵੇ। ਕੋਸ਼ਿਸ਼ ਕਰੋ ਕਿ ਜੇ ਕਲਾਸ ਦੇ ਵਿੱਚ ਹੀ ਚੀਜ਼ ਨੂੰ ਸਮਝ ਲਓ ਅਤੇ ਘਰ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਸਕਰੋਲ ਘੱਟ ਕਰਨਾ ਪਏਗਾ ਉਸੇ ਚੀਜ਼ ਨੂੰ ਸਮਝਣ ਦੇ ਲਈ।
2: ਜੀ, ਔਰ ਨਾਲ ਦੀ ਨਾਲ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਐਬਸੈਂਟ ਮਾਈਂਡਿਡ ਜਿਹੜਾ ਤੁਹਾਡਾ ਬਿਹੇਵੀਅਰ ਬੱਚਿਓ ਅੱਜ ਕੱਲ੍ਹ ਹੋ ਰਿਹਾ ਹੈ, ਬਹੁਤੀ ਵਾਰੀ ਆਵਾਜ਼ਾਂ ਲਗਾਉਣੀਆਂ ਪੈਂਦੀਆਂ ਨੇ, ਬਹੁਤੀ ਵਾਰੀ ਸਮਝਾਉਣਾ ਪੈਂਦਾ, ਬਹੁਤੀ ਵਾਰੀ ਕਹਿਣਾ ਪੈਂਦਾ, ਇਹ ਹਰ ਪੇਰੈਂਟ ਦੀ ਕੰਪਲੇਨ ਹੋ ਸਕਦੀ ਹੈ, ਬਹੁਤ ਸਾਰੇ ਟੀਚਰਸ ਦੀ ਕੰਪਲੇਨ ਹੋ ਸਕਦੀ ਹੈ, ਜਿਸ ਘਰ ਦੇ ਵਿੱਚ ਬੜੇ ਭਈਆ ਔਰ ਦੀਦੀ ਨੇ ਉਹਨਾਂ ਦੀ ਕੰਪਲੇਨ ਹੋ ਸਕਦੀ ਹੈ, ਗ੍ਰੈਂਡ ਪੇਰੈਂਟਸ ਵੀ ਕਹਿ ਸਕਦੇ ਨੇ। ਇਹ ਤਾਂ ਸੁਣਦਾ ਹੀ ਨਹੀਂ ਹੈ ਗੱਲ, ਇਹਨੂੰ ਸਮਝ ਹੀ ਨਹੀਂ ਆਉਂਦੀ। ਸੋ ਆਪਣੇ ਦਿਮਾਗ ਜਿਹੜੇ ਨੇ ਨਾ, ਉਹਨਾਂ ਦੀਆਂ ਖਿੜਕੀਆਂ ਹਮੇਸ਼ਾ ਖੋਲ੍ਹ ਕੇ ਰੱਖੋ, ਕਿਉਂਕਿ ਜਿਹੜੇ ਵੱਡੇ ਨੇ, ਹਰ ਵੱਡਾ ਇਨਸਾਨ ਜਿਹੜਾ ਤੁਹਾਨੂੰ ਕੁਝ ਸਮਝਾ ਰਿਹਾ, ਤੁਹਾਡੇ ਚੰਗੇ ਲਈ ਉਹ ਤੁਹਾਡਾ ਅਧਿਆਪਕ ਹੈ, ਉਹ ਤੁਹਾਡਾ ਟੀਚਰ ਹੈ, ਤੁਹਾਡਾ ਗੁਰੂ ਹੈ, ਕਿਉਂਕਿ ਤੁਹਾਡੇ ਵਿੱਚ ਗੁਣ ਭਰਨ ਦੇ ਲਈ, ਤੁਹਾਨੂੰ ਹੋਰ ਜ਼ਿਆਦਾ ਇੰਪਰੂਵ ਕਰਨ ਦੇ ਲਈ ਉਹ ਤੁਹਾਡੀ ਮਦਦ ਕਰ ਰਿਹਾ। ਅਤੇ ਇਸ ਮਦਦ ਨੂੰ ਐਕਸੈਪਟ ਕਰੋ, ਤਾਂ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਹੋਰ ਜ਼ਿਆਦਾ ਮੱਲਾਂ ਮਾਰ ਸਕਦੇ ਹੋ। ਅਤੇ ਆਪਣੇ ਦਿਮਾਗ ਦਾ ਇਸਤੇਮਾਲ ਤਾਂ ਬੱਚਿਓ ਕਰਨਾ ਹੀ ਕਰਨਾ ਹੈ, ਉਹ ਤੁਸੀਂ ਹਮੇਸ਼ਾ ਕਰਦੇ ਰਹੋਗੇ, ਤਾਂ ਹੀ ਸੁਨਹਿਰੀ ਅੱਖਰਾਂ ਦੇ ਵਿੱਚ

0: ਲਓ ਜੀ ਪਿਆਰੇ ਬੱਚੇ ਨੇ ਖੂਬਸੂਰਤ ਮਿੱਟੀ ਦਾ ਬਾਵਾ ਲੋਕ ਗੀਤ ਤੁਹਾਨੂੰ ਸੁਣਾਇਆ ਪਿਆਰੇ ਬੱਚਿਓ। ਔਰ ਇਹਦੇ ਵਿੱਚ ਦੇਖੋ ਜਿੱਥੇ ਬੱਚੇ ਦੀ ਖੂਬਸੂਰਤ ਆਵਾਜ਼ ਸੀ ਉੱਥੇ ਹਾਰਮੋਨੀਅਮ ਔਰ ਢੋਲਕ ਨੇ ਜੋ ਇਹਦਾ ਰੰਗ ਬੰਨਿਆ, ਜੋ ਇਹਨੂੰ ਮਿਊਜ਼ੀਕਲ ਫੋਰਮ ਦਿੱਤੀ, ਉਹ ਸੁਣ ਕੇ ਤੁਹਾਨੂੰ ਵੀ ਪੂਰਾ ਮਜ਼ਾ ਆਇਆ ਹੋਵੇਗਾ। ਸੋ ਪਿਆਰੇ ਬੱਚਿਓ, ਇਹ ਜੋ ਇੰਸਟਰੂਮੈਂਟ ਨੇ ਇਹ ਸਾਡੀਆਂ ਮਾਨਸਿਕ ਸਥਿਤੀਆਂ ਨੂੰ ਚੇਂਜ ਕਰ ਸਕਦੇ ਨੇ, ਸਾਨੂੰ ਹਸਾ ਵੀ ਸਕਦੇ ਨੇ, ਸਾਨੂੰ ਰਵਾ ਵੀ ਸਕਦੇ ਨੇ। ਔਰ ਇਹੀ ਖਾਸੀਅਤ ਹੈ ਮਿਊਜ਼ਿਕ ਦੀ। ਔਰ ਮਿਊਜ਼ਿਕ ਦੇ ਨਾਲ ਸਾਡੀ ਜਿਹੜੀ ਇੱਕ ਸੋਚ ਹੈ ਉਹ ਵੀ ਸਕਾਰਾਤਮਕ ਹੁੰਦੀ ਹੈ, ਡਿਵੈਲਪ ਹੁੰਦੀ ਹੈ। ਜਿਹੜੇ ਵੀ ਬੱਚੇ ਮਿਊਜ਼ਿਕ ਦੇ ਵਿੱਚ ਇੰਟਰਸਟ ਲੈਂਦੇ ਨੇ, ਪੇਂਟਿੰਗ ਵਿੱਚ ਆਪਣੀ ਰੁਚੀ ਦਿਖਾਉਂਦੇ ਨੇ, ਉਹ ਫਿਰ ਬਹੁਤ ਵਧੀਆ ਅਤੇ ਕ੍ਰੀਏਟਿਵ ਫੀਲਡ ਦੇ ਵਿੱਚ ਅੱਗੇ ਨਿਕਲ ਜਾਂਦੇ ਨੇ। ਸੋ ਪਿਆਰੇ ਬੱਚੇ, ਸਾਨੂੰ ਖੂਬਸੂਰਤ ਵਾਲੀਆਂ ਆਪਣੀਆਂ ਪ੍ਰੈਜੈਂਟੇਸ਼ਨ ਭੇਜਦੇ ਪਏ ਨੇ ਔਰ ਅਸੀਂ ਉਹਨੂੰ ਬਾਲ ਜਗਤ ਦੇ ਮੰਚ ਤੋਂ ਪੇਸ਼ ਕਰਦੇ ਪਏ ਹਾਂ। ਸੋ ਜਿਹੜੇ ਬੱਚੇ ਅੱਜ ਸਾਨੂੰ ਪਹਿਲੀ ਵਾਰੀ ਸੁਣਦੇ ਪਏ ਨੇ, ਉਹਨਾਂ ਨੂੰ ਵੀ ਸੁਨੇਹਾ ਦੇ ਦਈਏ ਕਿ ਬਾਲ ਜਗਤ ਪ੍ਰੋਗਰਾਮ ਹਰ ਐਤਵਾਰ ਨੂੰ 12:05 'ਤੇ ਆਉਂਦਾ ਹੈ ਪਿਆਰੇ ਬੱਚਿਓ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਔਰ ਇਹਦੇ ਵਿੱਚ ਤੁਹਾਡੀਆਂ ਪਿਆਰੇ ਬੱਚਿਓ, ਤੁਹਾਡੀ ਆਵਾਜ਼ ਨਾਲ ਹਾਜ਼ਰੀਆਂ ਲੱਗਦੀਆਂ ਨੇ। ਕਰਨਾ ਕੀ ਹੈ ਕਿ ਬੁੱਧ ਵੀਰਵਾਰ ਤੱਕ ਸਾਨੂੰ ਆਪਣੀ ਰਿਕਾਰਡਿੰਗ ਤੁਸੀਂ ਕਰਕੇ ਭੇਜ ਸਕਦੇ ਹੋ। ਕੋਈ ਕਵਿਤਾ, ਕੋਈ ਕਹਾਣੀ, ਕੋਈ ਗੀਤ ਆਪਣੀ ਜ਼ੁਬਾਨੀ ਰਿਕਾਰਡ ਕਰਕੇ ਭੇਜ ਦਿਓ ਔਰ ਕੋਸ਼ਿਸ਼ ਕਰੋ ਕਿ ਉਹ ਕੋਈ ਰਿਕਾਰਡਿਡ ਨਾ ਹੋਵੇ, ਕੋਈ ਲੋਕ ਗੀਤ ਹੋਵੇ, ਕੋਈ ਖੂਬਸੂਰਤ ਕਹਾਣੀ ਹੋਵੇ ਔਰ ਤੁਹਾਡੀ ਆਵਾਜ਼ ਦੇ ਵਿੱਚ ਸਾਫ਼ ਸੁਥਰੀ ਰਿਕਾਰਡ ਹੋਈ ਹੋਵੇ ਔਰ ਅਸੀਂ ਉਹਨੂੰ ਆਪਣੇ ਬਾਲ ਜਗਤ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ।
1: ਜੀ, ਪ੍ਰੋਗਰਾਮ ਬਾਲ ਜਗਤ ਦੇ ਵਿੱਚ ਸਿਲਸਿਲਾ ਚੱਲ ਰਿਹਾ ਜੀ ਨੰਨੀ ਕਲਮ ਦਾ, ਔਰ ਨੰਨੀ ਕਲਮ ਜਦੋਂ ਸਿਲਸਿਲਾ ਚੱਲ ਰਿਹਾ ਹੁੰਦਾ ਹੈ ਉਦੋਂ ਬੱਚਿਆਂ ਦੀਆਂ ਸਾਰਿਆਂ

0: ਲਓ ਜੀ ਪਿਆਰੇ ਬੱਚਿਓ, ਨਾਨੀ ਦੇ ਘਰ ਤੇ ਉਹੀ ਬੱਚੇ ਜਾਣਗੇ ਜਿਨ੍ਹਾਂ ਦੇ ਨਾਨੀ ਲੋਕਲ ਰਹਿੰਦੇ ਨੇ, ਔਰ ਦੂਸਰੇ ਵਾਲੇ ਜਿਹੜੇ ਬੱਚੇ ਨੇ ਉਹ ਵੇਟ ਕਰਨਗੇ ਕਿ ਕਦੋਂ ਉਹਨਾਂ ਨੂੰ ਛੁੱਟੀਆਂ ਹੋਣਗੀਆਂ ਔਰ ਫਿਰ ਜਾਣਗੇ। ਔਰ ਪਿਆਰੇ ਬੱਚਿਓ, ਅੱਜ ਕੱਲ੍ਹ ਇਹ ਜਿਹੜਾ ਜਾਣ ਆਉਣ ਦਾ ਸਿਲਸਿਲਾ ਨਾ ਰਿਸ਼ਤੇਦਾਰੀ ਦੇ ਵਿੱਚ, ਇਹ ਬਹੁਤ ਘੱਟਦਾ ਪਿਆ ਹੈ। ਔਰ ਕਿਤੇ ਇਹ ਵੀ ਚੀਜ਼ਾਂ ਜਿਹੜੀਆਂ ਨੇ ਨਾ, ਉਹ ਸਾਨੂੰ ਥੋੜ੍ਹਾ ਜਿਹਾ ਉਦਾਸ, ਨਿਰਾਸ਼, ਪਰੇਸ਼ਾਨ ਕਰਦੀਆਂ ਨੇ। ਕਿਉਂਕਿ ਪਿਆਰੇ ਬੱਚਿਓ, ਜਦੋਂ ਵੀ ਅਸੀਂ ਆਪਣੇ ਕਿਸੇ ਰਿਲੇਟਿਵ ਕੋਲ ਜਾਂਦੇ ਹਾਂ ਜਾਂ ਕਿਸੇ ਦੂਸਰੇ ਸ਼ਹਿਰ ਘੁੰਮਣ ਜਾਂਦੇ ਹਾਂ, ਤਾਂ ਉਹਦੇ ਵਿੱਚ ਇੱਕ ਅਲੱਗ ਤਰੀਕੇ ਦਾ ਐਕਸਪੀਰੀਅੰਸ ਹੁੰਦਾ। ਅਸੀਂ ਬੱਸ ਰਾਹੀਂ ਜਾਈਏ, ਟ੍ਰੇਨ ਰਾਹੀਂ ਜਾਈਏ, ਕਾਰ ਰਾਹੀਂ ਜਾਈਏ ਜਾਂ ਟੂ ਵੀਲਰ 'ਤੇ ਜਾਈਏ, ਉਹ ਸਭ ਦਾ ਸਭ ਜਿਹੜਾ ਐਕਸਪੀਰੀਅੰਸ ਹੈ ਨਾ, ਸਾਡੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਔਰ ਉੱਥੇ ਜਾ ਕੇ ਅਸੀਂ ਦੂਸਰੀ ਫੈਮਿਲੀ ਦੇ ਵਿੱਚ ਜਦੋਂ ਰਹਿੰਦੇ ਹਾਂ ਤਾਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਅਸੀਂ ਸਿੱਖ ਲੈਂਦੇ ਹਾਂ, ਉਸ ਫੈਮਿਲੀ ਦੇ ਖਾਣ ਪੀਣ ਦੀਆਂ ਆਦਤਾਂ, ਉੱਠਣ ਦੀਆਂ ਆਦਤਾਂ, ਔਰ ਹੋਰ ਬਹੁਤ ਸਾਰੀਆਂ ਐਸੀਆਂ ਆਦਤਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਦੂਸਰਿਆਂ ਕੋਲੋਂ ਆਰਾਮ ਨਾਲ ਸਿੱਖਦੇ ਹਾਂ
1: ਜੀ। ਔਰ ਜਦੋਂ ਅਸੀਂ ਮਾਨਸਿਕਤਾ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਰ ਬਦਲ ਅੱਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਸਾਨੂੰ ਕਰਨ ਦੀ ਜ਼ਰੂਰਤ ਹੈ। ਅਸੀਂ ਇਹ ਕਹਿ ਰਹੇ ਹਾਂ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈ, ਟਾਈਮ ਹੀ ਨਹੀਂ ਹੈ, ਅਸੀਂ ਬਹੁਤ ਬਿਜ਼ੀ ਹਾਂ, ਬਹੁਤ ਥੱਕੇ ਹੋਏ ਹਾਂ, ਬਹੁਤ ਕੰਮ ਨੇ, ਬਹੁਤ ਕੁਝ ਕਰਨ ਵਾਲਾ ਹੈ। ਇੱਥੋਂ ਤੱਕ ਕਿ ਵੀਕਐਂਡਸ ਵੀ ਸਾਡੇ ਇਸ ਤਰੀਕੇ ਦੇ ਨਾਲ ਚੱਲ ਰਹੇ ਹੋ, ਇਹ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਆਮ ਹੋ ਰਿਹਾ। ਸੋ ਇੱਥੇ ਫਿਰ ਤੋਂ ਇੱਕ ਵਾਰੀ ਰੁੱਕ ਕਰਦੇ ਹਾਂ ਤੁਹਾਡੀ ਦਿਨ ਚਰਿਆ ਦੇ ਵੱਲ। ਬੱਚਿਓ, ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਦਿਨ ਚਰਿਆ ਬਣਾ ਲਓਗੇ, ਤੁਹਾਡੀ ਬੋਡੀ ਉਸੇ ਤਰੀਕੇ ਨਾਲ ਢਲਣੀ ਸ਼ੁਰੂ ਹੋ ਜਾਏਗੀ। ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਕਿ ਸਵੇਰ ਦੇ 2 ਘੰਟੇ ਜੇਕਰ ਤੁਹਾਡੀ ਰੂਟੀਨ ਦੇ ਵਿੱਚ ਹੋਰ ਜ਼ਿਆਦਾ ਐਡ ਹੋ ਜਾਣ, ਉਹ ਤੁਹਾਡੇ ਆਪਣੇ ਹੀ 2 ਘੰਟੇ ਹੁੰਦੇ ਨੇ, ਲੇਕਿਨ ਅਸੀਂ ਉਹਨਾਂ ਨੂੰ ਸੌ ਕੇ ਗੁਜ਼ਾਰ ਦਿੰਦੇ ਹਾਂ। ਜੇਕਰ ਤੁਸੀਂ ਸਵੇਰੇ 2 ਘੰਟੇ ਹੋਰ ਜਲਦੀ ਉੱਠ ਜਾਓ ਅਤੇ ਸ਼ਾਮੀ ਤੁਸੀਂ 1.5 ਘੰਟਾ ਹੋਰ ਜਲਦੀ ਸੋ ਜਾਓ, ਤੁਹਾਡੀ ਨੀਂਦ ਦਾ ਜਿਹੜਾ ਸਰਕਲ ਹੈ ਉਹ ਵੀ ਪੂਰਾ ਹੋਏਗਾ, ਅਤੇ ਜਿਹੜਾ ਉਹ ਪ੍ਰੋਡਕਟਿਵ ਟਾਈਮ, ਸਭ ਤੋਂ ਜ਼ਿਆਦਾ ਕ੍ਰੀਏਟਿਵ ਟਾਈਮ, ਸ਼ਾਂਤ ਟਾਈਮ ਜਿਹੜਾ ਹੈ ਸਮਾਂ, ਉਹ ਤੁਹਾਨੂੰ ਸਵੇਰ ਦੇ ਸਮੇਂ ਮਿਲ ਜਾਏਗਾ। ਉਸ ਟਾਈਮ ਤੁਸੀਂ ਆਪਣੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਕਰ ਸਕਦੇ ਹੋ, ਆਪਣੇ ਮਾਇੰਡ ਲਈ ਬਹੁਤ ਸਾਰੀਆਂ ਐਕਟੀਵਿਟੀਜ਼ ਕਰ ਸਕਦੇ ਹੋ, ਪੇਰੈਂਟਸ ਦੇ ਨਾਲ ਟਾਈਮ ਸਪੈਂਡ ਕਰ ਸਕਦੇ ਹੋ, ਭੱਜ ਕੇ ਜਾ ਕੇ ਜੇਕਰ ਉਹ ਨਹੀਂ ਉੱਠਦੇ ਉਹਨਾਂ ਨੂੰ ਵੀ ਬਿਸਤਰਿਆਂ ਤੋਂ ਉਠਾ ਸਕਦੇ ਹੋ, ਕੁਝ ਹੈਲਦੀ ਐਕਟੀਵਿਟੀਜ਼ ਕਰ ਸਕਦੇ ਹੋ, ਆਪਣੀਆਂ ਹੋਬੀਜ਼ ਕਰ ਸਕਦੇ ਹੋ, ਔਰ ਆਪਣੇ ਲਈ ਸਵੈ ਦੇ ਲਈ ਸਮਾਂ ਜਿਹੜਾ ਹੈ ਉਹ ਬਿਤਾ ਸਕਦੇ ਹੋ। ਸੋ ਪ੍ਰੋਗਰਾਮ ਬਾਲ ਜਗ੍ਹਾ ਚੱਲ ਰਿਹਾ, ਵੱਖਰੇ ਵੱਖਰੇ ਸਿਲਸਿਲਿਆਂ ਨੂੰ ਸੁਣਦੇ ਹਾਂ, ਜਦੋਂ ਜ਼ਹਿਨ ਦੇ ਵਿੱਚ ਆਉਂਦਾ ਹੈ ਕਿ ਲੈ ਇਹੋ ਜਿਹੀਆਂ ਗੱਲਾਂ ਬਾਤਾਂ ਤਾਂ ਮੈਂ ਵੀ ਕਰ ਸਕਦਾ, ਮੈਂ ਵੀ ਕੋਈ ਸੰਦੇਸ਼ ਜਿਹੜਾ ਉਹ ਸਰੋਤਿਆਂ ਤੱਕ ਪਹੁੰਚਾ ਸਕਦਾ। ਸੋ ਇਹੋ ਜਿਹਾ ਹੀ ਕੁਝ ਆਇਆ ਸੁਖਦੀਪ ਭਈਆ ਦੇ ਜ਼ਹਿਨ ਦੇ ਵਿੱਚ। ਉਹਨਾਂ ਨੇ ਸੋਚਿਆ ਵਿਚਾਰਿਆ ਕਿ ਬੱਚੇ ਵੀ ਕਹਾਣੀਆਂ ਵੀ ਸੁਣਾਉਂਦੇ ਨੇ, ਕਵਿਤਾਵਾਂ ਵੀ ਸੁਣਾਉਂਦੇ ਨੇ, ਫੋਕ ਸੌਂਗ

0: ਉਹ ਮੁਲਕ ਗੁਰਪ੍ਰੀਤ ਬਹੁਤ ਚੰਗੇ ਲੱਗਦੇ ਨੇ ਜਿੱਥੇ ਸਾਫ਼ ਸਫਾਈ ਬਹੁਤ ਜ਼ਿਆਦਾ ਹੁੰਦੀ ਹੈ। ਔਰ ਪਿਆਰੇ ਬੱਚਿਓ, ਜੇ ਅਸੀਂ ਉਹਨਾਂ ਮੁਲਕਾਂ ਨੂੰ ਪਸੰਦ ਕਰਦੇ ਹਾਂ ਤਾਂ ਫਿਰ ਕਿਉਂ ਨਾ ਆਪਣੇ ਸ਼ਹਿਰ ਦੀਆਂ, ਆਪਣੇ ਪਿੰਡ ਦੀਆਂ ਉਹਨਾਂ ਗਲੀਆਂ ਨੂੰ, ਉਹਨਾਂ ਸੱਥਾਂ ਨੂੰ, ਉਹਨਾਂ ਸੜਕਾਂ ਨੂੰ, ਉਹਨਾਂ ਰੇਲਵੇ ਸਟੇਸ਼ਨਜ਼ ਨੂੰ, ਉਹਨਾਂ ਸਕੂਲਾਂ ਨੂੰ, ਉਹਨਾਂ ਕਾਲਜਾਂ ਨੂੰ ਅਸੀਂ ਆਪਣੇ ਆਪ ਸਾਫ਼ ਰੱਖੀਏ, ਸੋਹਣਾ ਰੱਖੀਏ, ਔਰ ਇਹ ਆਪਣੀ ਇਹ ਜ਼ਿੰਮੇਵਾਰੀ ਸਮਝੀਏ ਕਿ ਇਹ ਮੇਰਾ ਘਰ ਹੈ। ਜਦੋਂ ਮੈਂ ਇਹਨੂੰ ਸੋਹਣਾ ਰੱਖਾਂਗਾ, ਸਾਫ਼ ਸੁਥਰਾ ਰੱਖਾਂਗਾ ਤਾਂ ਮੈਨੂੰ ਬਹੁਤ ਚੰਗੇ ਵਾਲੀ ਫੀਲਿੰਗ ਆਏਗੀ। ਔਰ ਦੁਨੀਆ ਭਰ ਦੇ ਲੋਕ ਵੀ ਇਹੀ ਸੋਚਦੇ ਨੇ ਕਿ ਸਾਫ਼ ਸਫਾਈ ਦੇ ਵਿੱਚ ਖੁਦਾਈ ਹੈ, ਔਰ ਇਸ ਸਾਫ਼ ਸਫਾਈ ਨੂੰ ਰੱਖਣਾ ਸਾਡਾ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ।
1: ਤੇ ਜਦੋਂ ਅਸੀਂ ਗੱਲ ਕਰਦੇ ਹਾਂ 21 ਸਤੰਬਰ ਦੀ ਤੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਜਿਹੜਾ ਹੈ ਉਹ ਅਸੀਂ ਮਨਾ ਰਹੇ ਹਾਂ, ਸਾਨੂੰ ਸਭ ਨੂੰ ਹੀ ਪਤਾ ਹੈ ਕਿ ਸਾਨੂੰ ਹਰ ਪਾਸੇ ਸ਼ਾਂਤਮਈ ਮਾਹੌਲ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਚਾਹੀਦਾ ਹੁੰਦਾ ਹੈ। ਲੇਕਿਨ ਜਿੱਥੇ ਗੱਲ ਸੁਰੱਖਿਆ ਦੀ ਆਉਂਦੀ ਹੈ, ਜਿੱਥੇ ਗੱਲ ਆਤਮ ਸਨਮਾਨ ਦੀ ਆਉਂਦੀ ਹੈ, ਜਿੱਥੇ ਗੱਲ ਸਹਿਯੋਗ ਦੀ ਆਉਂਦੀ ਹੈ ਅਤੇ ਇੱਕ ਦੂਸਰੇ ਦੀ ਗੱਲ ਸੁਣਨ ਦੀ ਸ਼ਕਤੀ ਦੀ ਆਉਂਦੀ ਹੈ, ਅਤੇ ਉੱਥੇ ਸੱਚਿਓ ਪੀਸ ਦੀ ਮਤਲਬ ਸ਼ਾਂਤੀ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਲੜਾਈਆਂ, ਜੰਗਾਂ, ਯੁੱਧਾਂ ਤੋਂ ਦੂਰੀ ਬਣਾ ਕੇ ਰੱਖਾਂਗੇ ਤਾਂ ਹੀ ਪੀਸਫੁਲ ਇਨਵਾਇਰਮੈਂਟ ਸਾਡੇ ਆਲੇ ਦੁਆਲੇ ਹੋਏਗਾ। ਸੋ ਬੱਚਿਓ, ਇਹਨਾਂ ਚੀਜ਼ਾਂ ਦੀ ਸ਼ੁਰੂਆਤ ਵੀ ਬਚਪਨ ਤੋਂ ਹੁੰਦੀ ਹੈ, ਘਰ ਤੋਂ ਹੀ ਹੁੰਦੀ ਹੈ। ਆਪਣੀ ਆਵਾਜ਼ ਨੂੰ ਥੋੜ੍ਹਾ ਉੱਚੀ ਕਰ ਲੈਂਦੇ ਹਾਂ, ਉਦੋਂ ਉਸ ਗੱਲ ਨੂੰ ਟੋਕ ਟਕਾਈ ਨਹੀਂ ਕੀਤੀ ਜਾਂਦੀ, ਰੋਕਿਆ ਨਹੀਂ ਜਾਂਦਾ, ਜਾਂ ਫਿਰ ਅਸੀਂ ਕਹਿਣਾ ਨਹੀਂ ਮੰਨਦੇ ਅਤੇ ਉਹ ਆਵਾਜ਼ ਹੌਲੀ ਹੌਲੀ ਇੰਨੀ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਬਹੁਤ ਸਾਰੀਆਂ ਜਗ੍ਹਾ 'ਤੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਂਤੀ ਜਿਹੜੀ ਹੈ ਉਹ ਭੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਾਡਾ ਕਿਰਦਾਰ ਜਿਹੜਾ ਹੈ ਨਾ

0: ਤੁਸੀਂ ਉਹਨਾਂ ਦੀ ਮਦਦ ਦੇ ਲਈ ਆਪਣਾ ਹੱਥ ਅੱਗੇ ਜ਼ਰੂਰ ਵਧਾਓ
1: ਜੀ। ਔਰ ਜਦੋਂ ਅਸੀਂ ਹੈਲਥ ਇਸ਼ੂਜ਼ ਦੀ ਬੱਚਿਓ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਦਿਨ ਜਿਹੜੇ ਨੇ ਨਾ ਉਹ ਤਾਂ ਮਨਾਏ ਜਾਂਦੇ।
0: ਸੋ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਤੁਹਾਡੇ ਲਈ ਸਾਂਝਾ ਕਰਦੇ ਪਏ ਹਾਂ, ਔਰ ਬਹੁਤ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਕਰਦੇ ਹਾਂ, ਯਾਨੀ ਕਮਿਊਨੀਕੇਸ਼ਨ ਦਾ ਸਾਧਨ ਅਸੀਂ ਇਹੀ ਮੰਨਦੇ ਹਾਂ ਕਿ ਅਸੀਂ ਬੋਲਦੇ ਹਾਂ, ਦੂਸਰੇ ਸੁਣਦੇ ਨੇ, ਤਾਂ ਇਹਦੇ ਨਾਲ ਕਮਿਊਨੀਕੇਸ਼ਨ ਹੁੰਦੀ ਹੈ, ਇਹਦੇ ਨਾਲ ਸਿੱਖਣ ਸਿਖਾਉਣ ਦਾ ਸਿਲਸਿਲਾ ਚੱਲਦਾ ਹੈ, ਇਹਦੇ ਨਾਲ ਸਮਝਣ ਸਮਝਾਉਣ ਦਾ ਸਿਲਸਿਲਾ ਚੱਲਦਾ। ਪਰ ਪਿਆਰੇ ਬੱਚਿਓ, ਇੱਕ ਸਟੂਡੈਂਟ ਉਹਦੀ ਬੜੀ ਖੂਬਸੂਰਤੀ ਦੇ ਨਾਲ ਮਦਦ ਕਰਦਾ ਹੈ। ਸੋ ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਨੋਰਥ ਇਹੀ ਰਹਿੰਦਾ ਹੈ ਕਿ ਜਦੋਂ ਤੁਸੀਂ ਇੱਦਾਂ। ਸੋ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਤੁਹਾਡੇ ਲਈ ਸਾਂਝਾ ਕਰਦੇ ਪਏ ਹਾਂ, ਔਰ ਬਹੁਤ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਗੱਲਾਂ ਬਾਤਾਂ ਦੇ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਅਭਿਵਿਅਕਤ ਕਰਦੇ ਹਾਂ, ਯਾਨੀ ਕਮਿਊਨੀਕੇਸ਼ਨ ਦਾ ਸਾਧਨ ਅਸੀਂ ਇਹੀ ਮੰਨਦੇ ਹਾਂ ਕਿ ਅਸੀਂ ਬੋਲਦੇ ਹਾਂ, ਦੂਸਰੇ ਸੁਣਦੇ ਨੇ, ਤਾਂ ਇਹਦੇ ਨਾਲ ਕਮਿਊਨੀਕੇਸ਼ਨ ਹੁੰਦੀ ਹੈ, ਇਹਦੇ ਨਾਲ ਸਿੱਖਣ ਸਿਖਾਉਣ ਦਾ ਸਿਲਸਿਲਾ ਚੱਲਦਾ ਹੈ, ਇਹਦੇ ਨਾਲ ਸਮਝਣ ਸਮਝਾਉਣ ਦਾ ਸਿਲਸਿਲਾ ਚੱਲਦਾ। ਪਰ ਪਿਆਰੇ ਬੱਚਿਓ, ਇੱਕ ਐਸੀ ਦੁਨੀਆ ਵੀ ਹੈ
1: ਸੇਫਟੀ ਦੀ, ਸ਼ਿਪਿੰਗ ਦੀ ਔਰ ਸਿਕਿਉਰਿਟੀ ਦੀ, ਤੇ ਇਹ ਜਿਹੜਾ ਹੈ ਸਮੁੰਦਰੀ ਵਾਤਾਵਰਣ ਨੂੰ ਸੁਰੱਖਿਅਤ ਤੇ ਵਧੀਆ ਬਣਾ ਕੇ ਰੱਖਣ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਜਦੋਂ ਵਿਚਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਤੇ ਉਹ ਸੁਰੱਖਿਆ, ਉਹ ਸੇਫਟੀ ਜਿਹੜੀ ਹੈ ਉੱਥੇ ਤੱਕ ਕਿੱਦਾਂ ਪੁੱਜਦਾ ਹੋ ਸਕਦੀ ਹੈ। ਸੋ ਇਹ ਚੀਜ਼ਾਂ ਸਾਨੂੰ ਹੁਣ ਤੋਂ ਹੀ ਸਿੱਖਣੀਆਂ ਚਾਹੀਦੀਆਂ ਨੇ, ਕਿਉਂਕਿ ਜਦੋਂ ਅਸੀਂ ਘੁੰਮਣ ਫਿਰਨ ਜਾਂਦੇ ਹਾਂ, ਜਦੋਂ ਅਸੀਂ ਇਹੋ ਜਿਹੇ ਇਲਾਕਿਆਂ ਦੇ ਵਿੱਚ ਜਾਂਦੇ ਹਾਂ, ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਕਿਹੜੀਆਂ ਸਾਡੀਆਂ ਲਿਮਿਟੇਸ਼ਨਸ ਨੇ। ਜਦੋਂ ਨੇਵੀ ਦੇ ਵਿੱਚ ਤੁਹਾਡੀ ਭਰਤੀ ਜਿਹੜੀ ਹੈ ਉਹ ਹੁੰਦੀ ਹੈ, ਅਗਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੋਚਿਆ ਵਿਚਾਰਿਆ ਹੋਇਆ ਹੈ, ਸੋ ਇਹ ਜਾਣਕਾਰੀ ਤੁਹਾਡੇ ਤੱਕ ਸਾਂਝ ਜ਼ਰੂਰ ਤੇ ਜ਼ਰੂਰ ਇਸ ਕਰਕੇ ਪਵਾ ਰਹੇ ਹਾਂ ਬੱਚਿਓ ਕਿ ਤੁਹਾਨੂੰ ਪਤਾ ਹੋਏ ਕਿ ਕਿਹੜੀਆਂ ਮੁਸ਼ਕਿਲਾਂ ਨੇ, ਕਿਹੜੇ ਦਿਨ ਨੇ ਇਤਿਹਾਸ ਦੇ ਨਾਲ ਜੁੜੇ ਹੋਏ, ਸਮਾਜ ਦੇ ਨਾਲ ਜੁੜੇ ਹੋਏ, ਵਾਤਾਵਰਣ ਦੇ ਨਾਲ ਜੁੜੇ ਹੋਏ, ਔਰ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ, ਜਾਂ ਫਿਰ ਜਾਗਰੂਕਤਾ ਨੂੰ ਪੈਦਾ ਕਰਦੇ ਹੋਏ, ਇਹ ਸਾਰੇ ਦਿਨ ਜਿਹੜੇ ਨੇ ਨਾ ਇਹ ਸਾਨੂੰ ਸਾਰਿਆਂ ਨੂੰ ਸੇਧ ਵੀ ਦਿੰਦੇ ਨੇ, ਸਿੱਖਿਆ ਵੀ ਦਿੰਦੇ ਨੇ, ਜਾਣਕਾਰੀ ਵੀ ਦਿੰਦੇ ਨੇ, ਤਾਂ ਕਿ ਅਸੀਂ ਇੱਕ ਵਧੀਆ ਸਸ਼ਕਤ ਨਾਗਰਿਕ ਹੋ ਕੇ ਆਪਣੇ ਦੇਸ਼ ਦੇ ਲਈ ਕਾਰਗੁਜ਼ਾਰੀਆਂ ਕਰ ਸਕੀਏ।
0: ਸੋ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਸਾਂਝਾ ਕਰਦੇ ਪਏ ਹਾਂ ਤੁਹਾਡੇ ਨਾਲ, ਔਰ ਬਹੁਤ ਸਾਰੇ ਐਸੇ ਦਿਨ ਨੇ ਜਿਹੜੇ ਤੁਹਾਡੇ ਨੌਲੇਜ ਦੇ ਵਿੱਚ ਵਾਧਾ ਕਰਦੇ ਨੇ, ਔਰ ਇਹ ਨੌਲੇਜ ਕੀ ਹੈ ਜਿਹੜੀ ਤੁਹਾਡੀ ਦਿਨ ਚਰਿਆ ਦੇ ਵਿੱਚ ਕੰਮ ਆਉਂਦੀ ਹੈ। ਗੱਲ ਕਰੀਏ 25 ਸਤੰਬਰ ਦੀ, ਤਾਂ 25 ਸਤੰਬਰ ਦਾ ਦਿਨ ਵੀ ਪਿਆਰੇ ਬੱਚਿਓ ਵਿਸ਼ਵ ਫਾਰਮਾਸਿਸਟ ਦਿਵਸ ਵਜੋਂ ਮਨਾਇਆ ਜਾਂਦਾ। ਹੁਣ ਪਿਆਰੇ ਬੱਚੇ ਕੁਝ ਤੇ ਜਾਣਦੇ ਹੋਣਗੇ ਕਿ ਇਹ ਫਾਰਮਾਸਿਸਟ ਕੌਣ ਹੁੰਦੇ ਨੇ, ਕੁਝ ਲਫ਼ਜ਼ ਐਸੇ ਹੁੰਦੇ ਨੇ ਕਿ ਜਿਹੜੇ ਆਪਣੀ ਆਪ ਹੀ ਦੱਸ ਦਿੰਦੇ ਨੇ ਕਿ ਇਹ ਕੰਮ ਇਸ ਤਰੀਕੇ ਦਾ ਹੋਏਗਾ, ਪਰ ਇਹ ਫਾਰਮਾਸਿਸਟ ਹੈ ਜਿਹੜਾ ਪਿਆਰੇ ਬੱਚਿਓ ਇਹ ਡਾਕਟਰੀ ਭਾਸ਼ਾ ਦਾ ਇੱਕ ਲਫ਼ਜ਼ ਹੈ, ਔਰ ਫਾਰਮਾਸਿਸਟ ਉਹ ਲੋਕ ਹੁੰਦੇ ਨੇ ਜਿਹੜੇ ਡਾਕਟਰ ਦੁਆਰਾ ਲਿਖੀ ਦਵਾਈ ਦੇ ਬਾਰੇ ਤੁਹਾਨੂੰ ਦੱਸਦੇ ਨੇ ਕਿ ਇਹਦੇ ਵਿੱਚ ਕਿਹੜਾ ਸਾਲਟ ਹੈ, ਕਿੰਨੀ ਕੁਆਂਟਿਟੀ ਦੇ ਵਿੱਚ ਪੇਸ਼ੈਂਟ ਨੂੰ ਦੇਣਾ ਹੈ, ਔਰ ਕਿਸ ਤਰੀਕੇ ਦੇ ਨਾਲ ਇਹਦਾ ਰੱਖ ਰਖਾਵ ਕਰਨਾ ਹੈ। ਸੋ ਇਹਦੇ ਵਿੱਚ ਵੱਡੇ ਹੋ ਕੇ ਤੁਸੀਂ ਵੀ ਪੜ੍ਹਾਈ ਕਰ ਸਕਦੇ ਹੋ, ਔਰ ਮੈਡੀਕਲ ਫੀਲਡ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਔਰ ਇਹਨਾਂ ਦਿਨਾਂ ਨੂੰ ਦੱਸਣ ਪਿੱਛੇ ਦੇਖੋ ਦੋ ਦੋ ਮਨੋਰਥ ਰਹਿੰਦੇ ਨੇ, ਇੱਕ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋ ਗਿਆ, ਇੱਕ ਤੁਹਾਨੂੰ ਇੱਕ ਨਵੇਂ ਫੀਲਡ ਬਾਰੇ ਜਾਣਕਾਰੀ ਵੀ ਮੁਹੱਈਆ ਹੋ ਜਾਂਦੀ ਹੈ।
1: ਸੋ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਬੱਚੇ ਆਪਣੀਆਂ ਹਾਜ਼ੀਆਂ ਲਗਵਾਉਂਦੇ ਨੇ, ਕੰਪਿਊਟਰ ਭਈਆ ਤੁਹਾਡਾ ਸਾਰਿਆਂ ਦਾ ਮਨੋਰੰਜਨ ਕਰਦੇ ਨੇ ਮੇਲ ਮਿਲਾ ਕੇ। ਸੁਮੇਲ ਹੈ, ਬਹੁਤ ਸਾਰੇ ਵੱਖਰੇ ਵੱਖਰੇ ਸਿਲਸਿਲੇ ਲੈ ਕੇ ਆਉਂਦੇ ਹਾਂ ਬੱਚਿਓ, ਇੱਕ ਵਾਰੀ ਫਿਰ ਤੋਂ ਵਹਾਰ ਲਗਾਉਂਦੇ, ਆਵਾਜ਼ ਤੁਹਾਨੂੰ ਦਿੰਦੇ ਹਾਂ ਕਿ ਤੁਸੀਂ ਆਪਣੀਆਂ ਪ੍ਰੈਜੈਂਟੇਸ਼ਨ ਸਾਨੂੰ ਭੇਜ ਸਕਦੇ ਹੋ, ਆਵਾਜ਼ ਜਿਹੜੀ ਹੈ ਤੁਸੀਂ ਆਵਾਮ ਤੱਕ ਪਹੁੰਚਾ ਸਕਦੇ ਹੋ, ਜੇ ਤੁਸੀਂ ਖੁਦ ਵੀ ਕੁਝ ਲਿਖਦੇ ਹੋ, ਗਾਉਂਦੇ ਹੋ, ਔਰ ਜਿਹੜੇ ਵੀ ਸਿਲਸਿਲੇ ਤੁਹਾਡੀ ਜ਼ਿੰਦਗੀ ਦੇ ਵਿੱਚ ਚੱਲ ਰਹੇ ਹੁੰਦੇ ਨੇ, ਅਗਰ ਖਾਸ ਕਰਕੇ ਉਹਨਾਂ ਦੇ ਉੱਪਰ ਹੀ ਤੁਸੀਂ ਕਵਿਤਾ ਕਹਾਣੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਅਗਰ ਲਿਖ ਸਕਦੇ ਹੋ, ਤੇ ਉਹ ਜ਼ਰੂਰ ਤੁਸੀਂ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ, ਔਰ ਜਿਹੜੀਆਂ ਵੀ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰਦੇ ਹਾਂ, ਖਾਸ ਕਰਕੇ ਨੌਲੇਜ ਟਾਈਮ ਦੇ ਜ਼ਰੀਏ ਜਿਹੜੀ ਸਾਂਝ ਪਾਉਂਦੇ ਹਾਂ, ਉਹ ਤੁਸੀਂ ਦੂਸਰਿਆਂ ਤੱਕ ਜ਼ਰੂਰ ਤੇ ਜ਼ਰੂਰ ਪੁੱਜਦਾ ਕਰਨੀ, ਔਰ ਕੋਸ਼ਿਸ਼ ਕਰੋ ਇੱਕ ਕਦਮ ਤੁਸੀਂ ਚੱਕ ਸਕਦੇ ਹੋ ਅੱਗੇ ਨੂੰ ਕਿ ਜਦੋਂ ਉਹ ਖਾਸ ਦਿਨ ਉਸ ਹਫ਼ਤੇ ਦੇ ਵਿੱਚ ਆ ਰਿਹਾ ਹੁੰਦਾ ਹੈ, ਉਸ ਨੂੰ ਕਿਸੇ ਵੱਖਰੇ ਤਰੀਕੇ ਦੇ ਨਾਲ ਮਨਾਇਆ ਜਾ ਸਕੇ। ਸੁਖਦੀਪ ਜੀ, ਹੁਣ ਘੜੀ ਦੀਆਂ ਸੂਈਆਂ ਸਾਨੂੰ ਇਸ਼ਾਰਾ ਕਰ ਰਹੀਆਂ ਨੇ ਕਿ ਅਸੀਂ ਸਾਰੇ ਸਰੋਤਿਆਂ ਦੇ ਕੋਲੋਂ ਇਜਾਜ਼ਤ ਲੈਣੀ ਹੈ।
0: ਸੋ ਇਜਾਜ਼ਤ ਲੈਣ ਤੋਂ ਪਹਿਲਾਂ ਗੁਰਪ੍ਰੀਤ, ਪਿਆਰੇ ਬੱਚਿਆਂ ਦੇ ਨਾਲ ਆਪਣਾ ਨੰਬਰ ਸਾਂਝਾ ਕਰ ਦਈਏ, ਤਾਂ ਜੋ ਅਗਲੇ ਹਫ਼ਤੇ ਸਾਨੂੰ ਆਪਣੀਆਂ ਖੂਬਸੂਰਤ ਵਾਲੀਆਂ ਪਿਆਰੀਆਂ ਜੀਆਂ ਆਪਣੀ ਆਵਾਜ਼ ਦੇ ਵਿੱਚ ਰਿਕਾਰਡਿੰਗ ਕਰਕੇ ਭੇਜ ਸਕਣ। ਸੋ ਪਿਆਰੇ ਬੱਚਿਓ, ਕਾਪੀ ਪੈਨ ਲੈ ਲਓ ਜਾਂ ਆਪਣੇ ਮੰਮੀ ਪਾਪਾ ਦਾ ਮੋਬਾਈਲ ਫੋਨ ਚੁੱਕ ਲਓ, ਔਰ ਡਾਇਲ ਕਰ ਲਓ ਸਾਡਾ ਨੰਬਰ, ਔਰ ਉਹਨੂੰ ਸੇਵ ਵੀ ਕਰ ਲਓ, ਜਿਹਦੇ ਉੱਤੇ ਤੁਸੀਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਸਾਨੂੰ ਹਾਈ ਕੁਆਲਿਟੀ ਦੇ ਵਿੱਚ ਅਟੈਚਮੈਂਟ ਕਰਕੇ ਵਟਸਅਪ ਕਰਨੀਆਂ ਨੇ। ਸੋ ਸਾਡਾ ਨੰਬਰ ਹੈ ਜੀ 8884857799, ਯਾਨੀ 8284851789, ਔਰ ਇਸ ਨੰਬਰ ਦੇ ਉੱਤੇ ਸਾਨੂੰ ਪਿਆਰੇ ਬੱਚਿਓ ਤੁਹਾਡੀਆਂ ਰਿਕਾਰਡਿੰਗ ਦਾ ਰਹੇਗਾ ਇੰਤਜ਼ਾਰ। ਹੁਣ ਸੁਖਦੀਪ ਔਰ ਗੁਰਪ੍ਰੀਤ ਨੂੰ ਪ੍ਰੋਗਰਾਮ

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਬਾਲ ਜਗਤ। ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਸੀ ਸੁਖਦੀਪ ਸਿੰਘ ਤੇ ਗੁਰਪ੍ਰੀਤ ਕੌਰ। ਹੁਣ ਸਮਾਂ ਹੋ ਰਿਹਾ ਜੀ ਇੱਕ ਨਿੱਕੇ ਜਿਹੇ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਤੁਹਾਡੀ ਚਾਹ EMI ਕਿਰਾਇਆ ਕਿਵੇਂ ਮੈਨੇਜ ਕਰਾਂ? ਕੋਈ ਇੱਕ ਜੁਗਾੜ ਹੈ, ਚੰਗਾ ਪੈਸਾ ਮਿਲੂਗਾ।
2: ਕਿਵੇਂ?
1: ਆਪਣੇ ਬੈਂਕ ਦਾ ਵੇਰਵਾ ਦਿਓ, ਕੁਝ ਲੋਕ ਪੈਸੇ ਭੇਜਣਗੇ, ਉਹਨਾਂ ਦੇ ਦੱਸੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਦਿਓ।
2: ਓਏ, ਕਮਿਸ਼ਨ ਮਿਲੂਗਾ?
1: ਇੰਨਾ ਸੌਖਾ? ਉਹ ਕਾਹਦਾ ਸੌਖਾ, ਇਹ ਮਨੀ ਮਿਊਲ ਹੈ। ਗੈਰ ਕਾਨੂੰਨੀ ਪੈਸੇ ਕਮਾਉਂਦੇ ਨੇ ਦੂਜਿਆਂ ਦੇ ਖਾਤੇ ਰਾਹੀਂ, ਅਪਰਾਧ ਹੈ, ਉਹ ਜੇਲ੍ਹ ਹੋ ਸਕਦੀ ਹੈ।
2: ਨਾ ਬਾਈ ਜੀ, ਨਾ।
3: ਆਪਣਾ ਬੈਂਕ ਖਾਤਾ ਸੁਰੱਖਿਅਤ ਰੱਖੋ, ਕਿਸੇ ਨੂੰ ਵਰਤਨ ਨਾ ਦਿਓ। RBI ਕਹਿੰਦਾ ਹੈ,
4: ਜਾਣਕਾਰ ਬਣੋ ਤੇ ਸਚੇਤ ਰਹੋ।
2: ਇੰਨੀ ਰਾਤ ਗਏ SMS?
1: KYC ਅਪਡੇਟ ਕਰੋ, ਨਹੀਂ ਤਾਂ ਖਾਤਾ ਬਲੌਕ ਹੋ ਜਾਏਗਾ।
2: ਲਿੰਕ ਤੇ ਕਲਿੱਕ ਕਰਦਾ, ਬਲੌਕ ਨਾ ਹੋ ਜਾਏ ਕਿਤੇ।
5: ਰੁਕੋ, ਚੈੱਕ ਕੀਤਾ ਲਿੰਕ ਸਿਕਿਉਰ ਹੈ? ਸੈਂਡਰ ਤੁਹਾਡਾ ਬੈਂਕ ਹੈ? KYC ਅਪਡੇਟ ਲਈ ਅਣਜਾਣ ਲਿੰਕ ਖੋਲਣਾ ਮਤਲਬ ਚੋਰਾਂ ਵਾਸਤੇ ਆਪਣਾ ਦਰਵਾਜ਼ਾ ਖੋਲਣਾ। ਫਰਜ਼ੀ KYC ਅਪਡੇਟ ਲਿੰਕ ਤੋਂ ਬਚੋ। RBI ਕਹਿੰਦਾ ਹੈ,
4: ਜਾਣਕਾਰ ਬਣੋ ਤੇ ਸਚੇਤ ਰਹੋ।
6: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
7: ਹੈਲੋ,
8: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕ੍ਰਿਪਿਆ 9 ਦਬਾਏ।
9: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।

ਹੁਣ ਤੋਂ ਥੋੜ੍ਹੀ ਦੇਰ ਬਾਅਦ, ਯਾਨੀ 1:15 ਤੋਂ ਲੈ ਕੇ 1:40 ਤੱਕ, ਅਤੇ ਫਿਰ 2 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਦੁਪਹਿਰ 2:30 ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਗੁਰਦਿਆਲ ਸਿੰਘ ਦਿਆਲ ਕਵੀਸ਼ਰ ਅਤੇ ਸਾਥੀਆਂ ਦੀ ਆਵਾਜ਼ ਵਿੱਚ ਗੀਤ ਸੁਣੋਗੇ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਹਮ ਕਲਾਮ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ ਸ਼ਾਮ 5:30 ਵਜੇ। ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਰਾਹੁਲ ਕਪੂਰ ਤੋਂ ਹਾੜੀ ਲਈ ਹਰੇ ਚਾਰੇ ਬਾਰੇ ਜਾਣਕਾਰੀ ਲਵੋਗੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਅੱਜ ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਫਾਜ਼ਿਲਕਾ ਦੀ ਸਾਦਕੀ ਸਰਹੱਦ ਤੋਂ ਕਰਨਗੇ। ਫਾਜ਼ਿਲਕਾ ਪਹੁੰਚੇ ਕੇਂਦਰੀ ਮੰਤਰੀ ਨੇ ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਪਾਰਟੀ ਆਗੂਆਂ ਨਾਲ 1971 ਦੀ ਭਾਰਤ ਪਾਕ ਜੰਗ ਦੇ ਸ਼ਹੀਦਾਂ ਨੂੰ ਆਸਫ ਵਾਲਾ ਜੰਗੀ ਯਾਦਗਾਰ ਤੇ ਸ਼ਰਧਾਂਜਲੀ ਭੇਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਸਿਆਸੀ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ, ਜਿਵੇਂ ਕਿ ਕੁਝ ਲੋਕ ਕਰ ਰਹੇ ਨੇ।
2: नशा मुक्त पंजाब, नशे से हम दूर रहें और हम पंजाब विकसित पंजाब बनाएं। हम कैसे बनाएंगे? जब हम स्वस्थ रहेंगे, नशे से दूर रहेंगे, हम पंजाब आगे बढ़ाने का काम करेंगे। इसके लिए ये यात्रा है। कुछ लोग इसको राजनीति के चश्मे से देख रहे हैं। ये यात्रा राजनीति के चश्मे से देखने की विशेषता नहीं है।
1: ਉਹਨਾਂ ਕੁਝ ਨਸ਼ਾ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਪਹਿਲਾਂ ਇਹ ਯਾਤਰਾ 18 ਸਤੰਬਰ ਨੂੰ ਸਰਹੱਦੀ ਜ਼ਿਲ੍ਹੇ ਪਠਾਨਕੋਟ ਤੋਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਸ਼ੁਰੂ ਕੀਤੀ ਗਈ ਸੀ। ਇਹ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ ਦਰਪੇਸ਼ ਤਿੰਨ ਵੱਡੀਆਂ ਚੁਣੌਤੀਆਂ: ਵੱਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਤੇ ਕੇਂਦਰਿਤ। ਇਹ ਨਸ਼ਿਆਂ ਵਿਰੁੱਧ ਲੜਾਈ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਲਈ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਮੌਕਿਆਂ, ਮਾਲੀ ਸਹਾਇਤਾ ਅਤੇ ਸੰਸਥਾਗਤ ਸਹਿਯੋਗ ਦਾ ਮਜ਼ਬੂਤ ਮਾਹੌਲ ਤਿਆਰ ਕਰਕੇ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਏ। ਮੋਹਾਲੀ ਵਿਖੇ ਇੰਡੀਅਨ ਸਕੂਲ ਆਫ਼ ਬਿਜ਼ਨਸ ਤੇ ਲੀਡਰਸ਼ਿਪ ਸੰਮੇਲਨ 2026 ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਨਾ ਤਾਂ ਹੁਨਰ ਦੀ ਘਾਟ ਏ ਅਤੇ ਨਾ ਹੀ ਊਰਜਾ ਦੀ। ਸਰਕਾਰ ਦਾ ਧਿਆਨ ਉਨ੍ਹਾਂ ਨੂੰ ਅਜਿਹਾ ਢੁਕਵਾਂ ਮੰਚ ਮੁਹੱਈਆ ਕਰਵਾਉਣਾ ਏ ਜਿੱਥੇ ਉਹ ਆਪਣੀ ਕਾਬਲੀਅਤ ਦਾ ਵਿਖਾਵਾ ਕਰ ਸਕਣ, ਕਾਰੋਬਾਰ ਖੜ੍ਹੇ ਕਰ ਸਕਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਵਿਸ਼ਵ ਪੱਧਰ ਤੇ ਵਿਕਾਸ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰ ਰਿਹਾ ਏ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਏ ਕਿ ਉਹ ਪੰਜਾਬ ਦੇ ਬਦਲਾਅ ਵਿੱਚ ਭਾਗੀਦਾਰ ਬਣਨ ਅਤੇ ਇਕੱਠੇ ਹੋ ਕੇ ਅਗਲੇ 25 ਸਾਲਾਂ ਲਈ ਅਜਿਹਾ ਭਾਰਤ ਅਤੇ ਪੰਜਾਬ ਬਣਾਉਣ ਵਿੱਚ ਯੋਗਦਾਨ ਪਾਉਣ। ਅੰਮ੍ਰਿਤਸਰ ਪੁਲਿਸ ਨੇ ਡਿਊਟੀ ਦੌਰਾਨ ਮਾਰੇ ਗਏ ਆਪਣੇ ਸਹਾਇਕ ਸਬ ਇੰਸਪੈਕਟਰ ASI ਹਰਜੀਤ ਸਿੰਘ ਦੀ ਹੱਤਿਆ ਦੇ ਇੱਕ ਮੁਲਜ਼ਮ ਨੂੰ ਮੁਕਾਬਲੇ ਤੋਂ ਬਾਅਦ ਹਲਾਕ ਕਰ ਦਿੱਤਾ ਏ। ਇਹ ਮੁਕਾਬਲਾ ਬੀਤੀ ਦੇਰ ਰਾਤ ਜ਼ਿਲ੍ਹੇ ਦੇ ਇਸਲਾਮਾਬਾਦ ਇਲਾਕੇ ਵਿੱਚ ਹੋਇਆ। ਇਸ ਮਾਮਲੇ ਵਿੱਚ ਦੂਜੇ ਸ਼ੱਕੀ ਮੁਲਜ਼ਮ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਏ, ਜੋ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ ਏ। ਮਾਰੇ ਗਏ ਮੁਲਜ਼ਮ ਦੀ ਪਛਾਣ ਦੀਪਕ ਸਿੰਘ ਵਜੋਂ ਹੋਈ ਏ, ਜੋ ਸਥਾਨਕ ਵਸਨੀਕ ਸੀ ਅਤੇ ASI ਹਰਜੀਤ ਸਿੰਘ ਦੀ ਹੱਤਿਆ ਦੀ ਜਾਂਚ ਦੌਰਾਨ ਪੁਲਿਸ ਦੇ ਮੁੱਖ ਸ਼ੱਕੀਆਂ ਵਿੱਚੋਂ ਇੱਕ ਸੀ। ਹਰਜੀਤ ਸਿੰਘ ਦੀ 18 ਸਤੰਬਰ ਦੀ ਰਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਸ਼ੱਕੀ ਮੁਲਜ਼ਮਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀਆਂ ਨੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਧਾਰਿਤ ਹੈਂਡਲਰ ਪੈਸਲਾਂ ਦਾ ਲਾਲਚ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੇ ਕਾਨੂੰਨੀ ਅਪਰਾਧਾਂ ਵਿੱਚ ਸ਼ਾਮਲ ਕਰ ਰਹੇ ਨੇ।
3: ਹਮੇ ਯੇ ਇਨਫਾਰਮੇਸ਼ਨ ਠੀਕ ਹੈ, ਯੇ ਇਲਾਕੇ ਮੇ ਘੂਮ ਰਹੇ ਹੈ ਔਰ ਇਹ ਦੁਬਾਰਾ ਕਿਸੀ ਕੋ ਟਾਰਗੇਟ ਕਰਨਾ ਚਾਹਤੇ ਹੈ, ਤੋ ਹਮਨੇ ਦੁਪਹਿਰ ਸੇ ਹੀ ਰੈਡ ਅਲਰਟ ਕੀਆ ਹੁਆ ਥਾ ਔਰ ਜਬ ਇਸਕੋ ਇੱਕ ਨਾਕੇ ਪੇ ਰੁਕਨੇ ਕਾ ਇਸ਼ਾਰਾ ਕੀਆ, ਇਸਨੇ ਨਾਕੇ ਪੇ ਫਾਇਰਿੰਗ। ਹਮਾਰੀ ਚੇਜ਼ਿੰਗ ਪਾਰਟੀ ਇਨਕੇ ਪੀਛੇ ਲੱਗੀ, ਇਸ ਸਪੋਟ ਪੇ ਆ ਕੇ ਇਹਨਾਂ ਨੇ ਆਪਣਾ ਸਕੂਟਰ ਖੜਾ ਕਰਕੇ ਪੁਲਿਸ ਪੇ ਫਿਰ ਦੁਬਾਰਾ ਫਾਇਰਿੰਗ ਕੀ, ਜੋ ਚੇਜ਼ਿੰਗ ਪਾਰਟੀ ਥੀ, ਤੋ ਇਹਨਾਂ ਨੇ ਚਾਰ ਫਾਇਰ ਕੀਏ ਔਰ ਜਬ

0: हमने रिटेलिएट किया इन सेल्फ डिफेंस, तो 6 फायर हुए हमारी तरफ से, इसके 1 फायर लगा, इसको हमने उसी वक्त हॉस्पिटल में पहुंचाया, तो उसके रास्ते में ही इज ब्रॉट डेड।
1: ਪੰਜਾਬ ਪੁਲਿਸ ਨੇ ਇਸ ਹਫ਼ਤੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਕੀਤੀਆਂ ਵੱਖ ਵੱਖ ਕਾਰਵਾਈਆਂ ਦੌਰਾਨ ਸਰਹੱਦ ਪਾਰੋਂ ਹੈਰੋਇਨ ਤਸਕਰੀ ਕਰਨ ਵਾਲੇ ਮੈਡਿਊਲਾਂ ਦੇ ਮੈਂਬਰਾਂ ਕੋਲੋਂ 101 ਕਿਲੋ ਹੈਰੋਇਨ ਜ਼ਬਤ ਕੀਤੀ ਏ। ਪੁਲਿਸ ਨੇ ਅੱਜ ਫਰੀਦਕੋਟ ਵਿੱਚ ਇੱਕ ਮੈਡਿਊਲ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਤੇ ਗੋਲੀ ਸਿੱਕੇ ਸਮੇਤ 47 ਕਿਲੋ ਹੈਰੋਇਨ ਤੋਂ ਕੀਤੀ। ਉਨ੍ਹਾਂ ਦੇ ਕਬਜ਼ੇ ਵਿੱਚ 3 ਪਿਸਤੌਲ, 15 ਜ਼ਿੰਦਾ ਕਾਰਤੂਸ ਅਤੇ 2 ਵਾਹਨ ਵੀ ਜ਼ਬਤ ਕੀਤੇ ਗਏ ਨੇ। ਇਸ ਤੋਂ 1 ਦਿਨ ਪਹਿਲਾਂ ਅੰਮ੍ਰਿਤਸਰ ਸਥਿਤ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇੱਕ ਹੋਰ ਸਰਹੱਦ ਪਾਰੋਂ ਨਸ਼ਾ ਤਸਕਰੀ ਮਡਿਊਲ ਦਾ ਪਰਦਾਫਾਸ਼ ਕਰਦਿਆਂ ਇੱਥੇ 3 ਮੁੱਖ ਮੈਂਬਰਾਂ ਨੂੰ 17 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸੇ ਤਰ੍ਹਾਂ 16 ਅਤੇ 18 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਕੀਤੀਆਂ 2 ਹੋਰ ਕਾਰਵਾਈਆਂ ਦੌਰਾਨ 37 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ 1 ਪਿਸਤੌਲ ਅਤੇ 0 ਜ਼ਿੰਦਾ ਕਾਰਤੂਸ ਸਮੇਤ 4 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: फौजी वीरो प्रोग्राम हजे जारी है। 1:40 हो रहे ने। हुण सुनदे हां पंजाबी च खबरां ते फिर इस दे कुछ पलां बाद समाचार साडे दिल्ली केंद्र तों।
1: नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਨਵੀਂ ਦਿੱਲੀ ਵਿਚ ਚੁਗਿਰਦੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਬਾਰੇ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਦੇਸ਼ ਭਰ ਵਿਚ ਪ੍ਰੋਗਰਾਮ ਕਰਾਏ ਜਾ ਰਹੇ ਨੇ। ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅੱਜ ਫਾਜ਼ਿਲਕਾ ਦੀ ਸਾਦਿਕੀ ਸਰਹੱਦ ਤੋਂ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਰਹੇ ਨੇ। ਯਮਨ ਦੇ ਹੌਤੀ ਲੜਾਕਿਆਂ ਵੱਲੋਂ ਸਾਊਦੀ ਅਰਬ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਵਧਿਆ ਤੇ ਏਸ਼ੀਆਈ ਖੇਡਾਂ ਚ ਭਾਰਤ ਦੀ ਸ਼ਾਨਦਾਰ ਕਾਰਗੁਜ਼ਾਰੀ ਜਾਰੀ। ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ। ਔਰਤਾਂ ਦੀ ਹਾਕੀ ਚ ਉਜ਼ਬੇਕਿਸਤਾਨ ਨੂੰ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਨਵੀਂ ਦਿੱਲੀ ਵਿਚ ਚੁਗਿਰਦੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਬਾਰੇ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। ਇਹ 2 ਰੋਜ਼ਾ ਸੰਮੇਲਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਵੱਲੋਂ ਕਰਾਇਆ ਜਾ ਰਿਹਾ ਹੈ। ਸੈਸ਼ਨ ਦੌਰਾਨ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ, ਸੁਪਰੀਮ ਕੋਰਟ ਦੇ ਜੱਜ ਜਸਟਿਸ BV ਨਾਗਰਤਨਾ, NGT ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਭਾਰਤ ਦੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੇ ਮੌਜੂਦ ਰਹਿਣ ਦੀ ਉਮੀਦ ਹੈ। ਚੁਗਿਰਦੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਬਾਰੇ ਕਾਨਫਰੰਸ ਨੇ ਨਿਆਇਕ ਪਹੁੰਚਾਂ, ਵਿਗਿਆਨਕ ਗਿਆਨ, ਚੁਗਿਰਦਾ ਸ਼ਾਸਨ ਢੰਗ ਤਰੀਕਿਆਂ ਅਤੇ ਅਧਿਕਾਰ ਖੇਤਰਾਂ ਵਿਚ ਸੰਸਥਾਗਤ ਅਨੁਭਵਾਂ ਦੇ ਵਟਾਂਦਰੇ ਲਈ ਇਕ ਮੰਚ ਪ੍ਰਦਾਨ ਕੀਤਾ। ਕਾਨਫਰੰਸ ਵਿਚ ਚੁਗਿਰਦਾ ਮਾਹਰਾਂ, ਭਾਰਤ ਦੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜਾਂ, ਜ਼ਿਲ੍ਹਾ ਅਦਾਲਤਾਂ ਦੇ ਜੱਜਾਂ, ਵੱਖ ਵੱਖ ਮੰਤਰਾਲਿਆਂ ਦੇ ਸਕੱਤਰਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਹੋਰ ਹਿੱਸੇਦਾਰਾਂ ਦੀ ਹਿੱਸੇਦਾਰੀ ਦੇਖੀ ਗਈ। ਇਸ ਨੇ 17 ਦੇਸ਼ਾਂ ਦੇ ਉੱਘੇ ਜੱਜਾਂ ਅਤੇ ਨਿਆਇਕ ਪ੍ਰਤੀਨਿਧੀਆਂ ਨੂੰ ਵੀ ਇਕ ਥਾਂ ਲਿਆਂਦਾ। ਇਸ ਨੇ ਅਹਿਮ ਚੁਗਿਰਦਾ ਅਤੇ ਜਲਵਾਯੂ ਚੁਣੌਤੀਆਂ ਅਤੇ ਗੱਲਬਾਤ ਦੀ ਸਹੂਲਤ ਦਿੱਤੀ, ਜਿਸ ਵਿਚ ਨੀਤੀ ਨਿਰਮਾਣ, ਲਾਗੂ ਕਰਨ ਅਤੇ ਲਾਗੂ ਕਰਨ ਵਿਚ ਪਾੜੇ ਸ਼ਾਮਲ ਨੇ ਅਤੇ ਚੁਗਿਰਦਾ ਸ਼ਾਸਨ ਅਤੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਪੜਚੋਲ ਕੀਤੀ ਗਈ। ਵਿਕਸਿਤ ਭਾਰਤ ਲਈ 100 ਹਫ਼ਤੇ ਦੀ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਦੇਸ਼ ਭਰ ਦੇ ਨੌਜਵਾਨ ਇਕੱਠੇ ਹੋ ਰਹੇ ਨੇ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰਾਲੇ ਮੁਤਾਬਕ ਰਾਸ਼ਟਰੀ ਸਹੁੰ ਸਮਾਰੋਹ 1067 ਥਾਵਾਂ ਤੇ ਕਰਾਇਆ ਜਾ ਰਿਹਾ ਹੈ। ਇਹ ਸਮਾਗਮ ਨਸ਼ਾ ਮੁਕਤ ਸਹੁੰ, ਦਸਤਖਤ ਮੁਹਿੰਮਾਂ, ਨੁੱਕੜ ਨਾਟਕਾਂ, ਨਾਰੇ ਲਿਖਣ ਅਤੇ ਵਿਚਾਰ ਵਟਾਂਦਰੇ ਰਾਹੀਂ ਨੌਜਵਾਨਾਂ ਨੂੰ ਸਿੱਧੇ ਤੌਰ ਤੇ ਮੁਹਿੰਮ ਦਾ ਸੁਨੇਹਾ ਦੇ ਰਹੇ ਨੇ। ਇਸ ਮੁਹਿੰਮ ਵਿਚ ਅਧਿਆਤਮਕ ਸਮੂਹ, ਪ੍ਰਮੁੱਖ ਵਪਾਰਕ ਸਮੂਹ, ਕਾਲਜ ਤੇ ਸਥਾਨਕ ਸੰਗਠਨ ਸ਼ਾਮਲ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਅੱਜ ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਫਾਜ਼ਿਲਕਾ ਦੀ ਸਾਦਿਕੀ ਸਰਹੱਦ ਤੋਂ ਕਰ ਰਹੇ ਨੇ। ਕੇਂਦਰੀ ਮੰਤਰੀ ਨੇ ਜੋ ਫਾਜ਼ਿਲਕਾ ਪਹੁੰਚੇ ਨੇ, ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਪਾਰਟੀ ਆਗੂਆਂ ਨਾਲ 1971 ਦੀ ਭਾਰਤ ਪਾਕਿਸਤਾਨ ਜੰਗ ਦੇ ਸ਼ਹੀਦਾਂ ਨੂੰ ਆਸਫ ਵਾਲਾ ਜੰਗੀ ਯਾਦਗਾਰ ਤੇ ਸ਼ਰਧਾਂਜਲੀ ਭੇਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੀ ਪੀੜ੍ਹੀ ਨੂੰ ਬਚਾਉਣ ਦਾ ਪ੍ਰੋਗਰਾਮ ਹੈ।
2: ये पंजाब की भावी पीढ़ी को बचाने का कार्यक्रम है। जैसे प्रधानमंत्री जी ने ऐसे कई कार्यक्रम हाथ में लिए, एक पेड़ माँ के नाम, बेटी बचाओ बेटी पढ़ाओ, ये समाज सुधार से जुड़े हुए कार्यक्रम है। पंजाब को हम

0: हम विकसित पंजाब बनाना चाहते हैं, क्योंकि हमारा जो बड़ा उद्देश्य है भारत को विकसित भारत बनाना, उसमें सभी राज्यों में विकास तेजी से हो, ये भी हमारा एक उद्देश्य है।
1: मंत्री ने भी कहा कि इस यात्रा नू सियासी नजरिए तो नहीं देखा जाना चाहिए, जिवें कि कुछ लोग कह रहे ने।
2: नशा मुक्त पंजाब, नशे से हम दूर रहें और हम पंजाब विकसित पंजाब बनाएं। हम कैसे बनाएंगे जब हम स्वस्थ रहेंगे, नशे से दूर रहेंगे, हम पंजाब को आगे बढ़ाने का काम करेंगे, इसके लिए ये यात्रा है। कुछ लोग इसको राजनीति के चश्मे से देख रहे हैं, ये यात्रा राजनीति के चश्मे से देखने की विषय वस्तु नहीं है।
1: उन्होंने कुछ नशा प्रभावित परिवार के मैंबरां नाल भी मुलाकात की थी, उन्हां दा दुख सांझा कीता। यह यात्रा 18 सितंबर नूं सरहद दे जिले पठानकोट तो पार्टी दे राष्ट्रीय प्रधान नितिन नवीन वल्लों शुरू की गई सी। यह मौजूदा समय विच पंजाब नूं दरपेश तीन वड्डियां चुनौतियां, वधदी नशाखोरी, बिगड़दी कानून व्यवस्था अते शासन दे हर पद्धर ते भ्रिष्टाचार ते केंद्रित ए। इन नशियां विरुद्ध लड़ाई नूं इक लोक लहर विच बदलण लई राज दे सारे 117 विधानसभा हलकियां नूं कवर करेगी। सीनियर पत्रकार पायल मेहता का अज सवेरे मुंबई विच देहांत हो गया। वह 46 साल के सन। मुंबई आए श्रीमती मेहता नूं सवेरे अचानक तबीयत खराब महसूस हुई, उन्हां नूं हस्पताल ले जाया गया जिथे उन्होंने आखिरी साह लिया। प्रधानमंत्री नरेंद्र मोदी, गृहमंत्री अमित शाह, रक्षा मंत्री राजनाथ सिंह, सूचना ते प्रसारण मंत्री अश्विनी वैष्णव ते लोकसभा विच विरोधी धिर दे नेता राहुल गांधी ने पायल मेहता के देहांत ते सोग प्रगट किया है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eirrn ਜਲੰਧਰ। ਪੰਜਾਬ ਪੁਲਿਸ ਨੇ ਇਸ ਹਫ਼ਤੇ 'ਚ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਫਰੀਦਕੋਟ ਵਿਚ ਵੱਖ ਵੱਖ ਕਾਰਵਾਈਆਂ ਦੌਰਾਨ ਸਰਹੱਦ ਪਾਰ ਹੀਰੋਇਨ ਤਸਕਰੀ ਮੋਡਿਊਲਾਂ ਦੇ ਸੰਚਾਲਕਾਂ ਤੋਂ 101 ਕਿਲੋਗ੍ਰਾਮ ਹੀਰੋਇਨ ਜ਼ਬਤ ਕੀਤੀ ਏ। ਪੁਲਿਸ ਨੇ ਅੱਜ ਫਰੀਦਕੋਟ ਵਿਚ ਇਕ ਮੋਡਿਊਲ ਦੇ 4 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰਾਂ ਤੇ ਗੋਲੀ ਸਿੱਕੇ ਸਮੇਤ 47 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਬਰਾਮਦ ਕੀਤੀ। ਉਨ੍ਹਾਂ ਦੇ ਕਬਜ਼ੇ ਵਿਚੋਂ 3 ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਅਤੇ 2 ਵਾਹਨ ਵੀ ਜ਼ਬਤ ਕੀਤੇ ਗਏ ਨੇ। ਕੱਲ ਅੰਮ੍ਰਿਤਸਰ ਸਥਿਤ ਕਾਊਂਟਰ ਇੰਟੈਲੀਜੈਂਸ CI ਪੁਲਿਸ ਦੀ ਵਿੰਗ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਹੋਰ ਮੋਡਿਊਲ ਦੇ 3 ਮੁੱਖ ਕਾਰਕੁਨਾਂ ਨੂੰ 17 ਕਿਲੋਗ੍ਰਾਮ ਹੀਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਪਰਦਾਫਾਸ਼ ਕੀਤਾ, ਜਦੋਂ ਕਿ 16 ਅਤੇ 18 ਸਤੰਬਰ ਨੂੰ ਅੰਮ੍ਰਿਤਸਰ ਵਿਚ 2 ਹੋਰ ਕਾਰਵਾਈਆਂ ਵਿਚ 37 ਕਿਲੋਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਸੀ। ਪੁਲਿਸ ਨੇ 4 ਮੁਲਜ਼ਮਾਂ ਨੂੰ ਵੀ 1 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਸੈਮੀ ਕੰਡਕਟਰ ਸਨਅਤ ਨੂੰ ਉਨ੍ਹਾਂ ਦੇਸ਼ਾਂ ਤੋਂ ਸਾਈਬਰ ਹਮਲਿਆਂ ਤੇ ਹੋਰ ਰੁਕਾਵਟਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਜੋ ਨਹੀਂ ਚਾਹੁੰਦੇ ਕਿ ਭਾਰਤ ਇਸ ਖੇਤਰ ਵਿਚ ਅੱਗੇ ਵਧੇ। ਇਕ ਮੀਡੀਆ ਸੰਸਥਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਸੰਭਾਵੀ ਭੂ ਸਿਆਸੀ ਜੋਖਮਾਂ ਬਾਰੇ ਸੁਚੇਤ ਰਹਿਣ ਦੀ ਜ਼ਰੂਰਤ ਏ, ਕਿਉਂਕਿ ਇਹ ਇਕ ਸਮਰੱਥ ਚਿਪ ਡਿਜ਼ਾਈਨ ਅਤੇ ਨਿਰਮਾਣ ਕਰਨ ਵਾਲੇ ਦੇਸ਼ ਵਜੋਂ ਉਭਰ ਰਿਹਾ ਹੈ। ਬਹੁਤ ਸਾਰੀਆਂ ਕੰਪਨੀਆਂ ਅਤੇ ਦੇਸ਼ ਇਸ ਨੂੰ ਇਕ ਖਤਰੇ ਵਜੋਂ ਦੇਖ ਸਕਦੇ ਨੇ।
3: We have to continuously be watchful of the
4: भारत चिप्स डिजाइन और निर्माण करने वाले देश के तौर पर उभर रहा है, इसलिए हमें संभावित भौगोलिक राजनीतिक जोखिमों पर लगातार नजर रखनी होगी। कई दूसरे स्थापित प्रतिभागी इसे एक चुनौती के तौर पर देखेंगे, हमें दूसरे प्रतिभागियों को लेकर भी सावधान रहना होगा। इसलिए मैंने उद्योग जगत से साफ साफ कहा है, साइबर हमलों और किसी भी तरह के व्यवधान के लिए तैयार रहें।
1: ਪਹਿਲੀ ਅਕਤੂਬਰ ਤੋਂ ਸਬਸਿਡੀ ਵਾਲੇ ਰਸੋਈ ਗੈਸ ਦੀ ਬੁਕਿੰਗ ਲਈ ਆਧਾਰ ਨਾਲ ਜੁੜਿਆ ਬਾਇਓਮੈਟ੍ਰਿਕ ਪ੍ਰਮਾਣੀਕਰਨ ਲਾਜ਼ਮੀ ਹੋਏਗਾ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ ਯੋਗ ਪਰਿਵਾਰਾਂ ਨੂੰ ਹੀ ਸਬਸਿਡੀ ਵਾਲੇ LPG ਸਿਲੰਡਰ ਮਿਲਣ। ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਇਸ ਪ੍ਰਕਿਰਿਆ ਦਾ ਉਦੇਸ਼ ਕਿਸੇ ਵੀ ਯੋਗ ਪਰਿਵਾਰ ਨੂੰ LPG ਤੋਂ ਵਾਂਝਾ ਕਰਨਾ ਨਹੀਂ ਏ। ਬੰਗਲਾਦੇਸ਼ ਵਿਚ ਢਾਕਾ ਦੇ ਜਾਤਰਾਬਾੜੀ ਚੁਰਾਹੇ ਤੇ ਕਈ ਬੰਬ ਧਮਾਕੇ ਹੋਏ ਨੇ। ਇਕ ਦਿਨ ਪਹਿਲਾਂ ਸਥਾਨਕ ਪੁਲਿਸ ਥਾਣਿਆਂ ਦੇ ਬਾਹਰ ਵੀ ਇਸੇ ਤਰ੍ਹਾਂ ਦੇ ਧਮਾਕੇ ਹੋਏ ਸਨ। ਇਸ ਤਾਜ਼ਾ ਘਟਨਾ ਵਿਚ ਇਕ ਰਿਕਸ਼ਾ ਚਾਲਕ ਜ਼ਖਮੀ ਹੋ ਗਿਆ ਹੈ। ਯਮਨ ਦੇ ਹੌਤੀ ਲੜਾਕਿਆਂ ਵੱਲੋਂ ਸਾਊਦੀ ਅਰਬ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਵਧ ਗਿਆ ਹੈ। ਵਧਦੇ ਖੇਤਰੀ ਤਣਾਅ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤਣਾਅ ਦੇ ਸੰਭਾਵਿਤ ਤੌਰ ਤੇ ਤੇਜ਼ੀ ਨਾਲ ਵਧਣ, ਉਡਾਣਾਂ ਵਿਚ ਵਿਘਨ ਅਤੇ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਹੋਣ ਸਬੰਧੀ ਚੇਤਾਵਨੀ ਦਿੰਦਿਆਂ ਪੱਛਮੀ ਏਸ਼ੀਆ ਦੀ ਯਾਤਰਾ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਏ। ਖੇਡਾਂ ਵਿਚ ਭਾਰਤ ਦੀ ਏਲਾ ਵੇਨਿਲ ਵਾਲਾ ਰਿਵਾਨ ਨੇ ਅੱਜ ਜਾਪਾਨ ਵਿਚ ਆਈਚੀ ਨਾਗੋਆ ਏਸ਼ੀਆਈ ਖੇਡਾਂ ਵਿਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਪਣੇ ਪੂਲ B ਦੇ ਸ਼ੁਰੂਆਤੀ ਮੈਚ ਵਿਚ ਉਜ਼ਬੇਕਿਸਤਾਨ

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਵਈ ਮਨੂ, ਤੂੰ ਅੱਜਕਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ

ਸਭ ਤੋਂ ਪਹਿਲਾਂ ਦਸਵੇਂ ਨਾਨਕ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਬਖਸ਼ਿਸ਼ ਕੀਤਾ ਰੱਬੀ ਨਾਰਾ, ਸਾਰੀਆਂ ਹੀ ਸੰਗਤਾਂ ਬੁਲੰਦ ਕਰੀਏ, ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸਰਬੱਤ ਗੁਰੂ ਕੀ ਸੰਗਤ, ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਮੁੱਚੇ ਵਿਸ਼ਵ ਦੇ ਭਾਈਚਾਰੇ ਨੂੰ ਮੁਬਾਰਕਬਾਦ, ਲੱਖਾਂ ਲੱਖ ਵਧਾਈਆਂ ਹੈ। ਰਾਏ ਭੋਏ ਦੀ ਤਲਵੰਡੀ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸ੍ਰੀ ਕਲਿਆਣ ਰਾਏ ਜੀ, ਮਾਤਾ ਤ੍ਰਿਪਤਾ ਦੇ ਘਰ ਨੂੰ ਭਾਗ ਲਾਏ, ਖੁਸ਼ੀਆਂ ਅਤੇ ਖੇੜੇ ਹੋਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕ੍ਰਾਂਤੀਕਾਰੀ, ਮਹਾਨ ਇਨਕਲਾਬੀ ਸਨ। ਉਹਨਾਂ ਦੇ ਪਾਵਨ ਜੀਵਨ ਦੇ ਵਿੱਚੋਂ ਇੱਕ ਛੋਟੀ ਜਿਹੀ ਝਾਤ ਮਾਰੀਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਿੱਥੇ ਬਾਬਰ ਵਰਗਿਆਂ ਨੂੰ ਜਾਬਰ ਕਿਹਾ, ਔਰ ਉਸ ਵਕਤ ਧਰਮ ਦੇ ਲੋਕ, ਧਰਮ ਦੇ ਠੇਕੇਦਾਰ ਸੰਸਾਰ ਨੂੰ ਲੁੱਟ ਰਹੇ ਸੀ। ਕਾਦੀ ਕੂੜ ਮੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਗੁਰੂ ਨਾਨਕ ਸੱਚੇ ਪਾਤਸ਼ਾਹ ਸੁਲਤਾਨਪੁਰੇ ਦੀ ਧਰਤੀ ਤੋਂ ਤੁਰਨ ਲੱਗੇ ਨੇ। ਸੱਚੇ ਪਾਤਸ਼ਾਹ ਦੇ ਨਾਲ ਮੀਰਜ਼ਾਦਾ ਭਾਈ ਮਰਦਾਨਾ ਹੈ। ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ, ਹਿੰਦੂ ਨਾਲ ਵੇਖੋ ਮੁਸਲਮਾਨ ਜਾਂਦਾ, ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ, ਇਹ ਤਾਂ ਅੱਲਾ ਦੇ ਨਾਲ ਭਗਵਾਨ ਜਾਂਦਾ। ਵੰਡਣ ਲਈ ਗਿਆਨ ਮਨੁੱਖਤਾ ਨੂੰ ਇੱਕ ਗੀਤਾ ਅਤੇ ਦੂਜਾ ਕੁਰਾਨ ਜਾਂਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਰਨ ਲੱਗੇ ਨੇ। ਉੱਧਰ ਏਮਨਾਬਾਦ ਦੀ ਧਰਤੀ 'ਤੇ ਇੱਕ ਕਿਰਤੀ ਸਿੱਖ ਭਾਈ ਲਾਲੋ, ਜਿਹੜਾ ਧਰਮ ਦੀ ਕਿਰਤ ਕਰਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਵਾਜ਼ਾਂ ਕਿਵੇਂ ਮਾਰਿਆ, ਸਰਵਣ ਕਰੋ, ਤਵਜੋ ਦਿਓ ਭਾਈ।

0: ਦਿਲਾਂ ਦੀਆਂ ਜਾਣਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਹਰ ਪੀਰ ਜਗਤ ਗੁਰ ਬਾਬਾ ਸਾਰੇ ਸੰਸਾਰ ਦਾ ਬਾਬਾ ਸੇਵਕ ਦੀ ਬੇਨਤੀ ਨੂੰ ਮੰਨ ਕੇ ਮੰਜ਼ਲਾਂ ਨੂੰ ਤੈਅ ਕਰਕੇ ਏਮਲਾਬਾਦ ਦੀ ਧਰਤੀ 'ਤੇ ਪਹੁੰਚ ਗਏ। ਆਵਾਜ਼ ਮਾਰੀ, ਉਹ ਭਾਈ ਲਾਲੋ ਅਸੀਂ ਤੈਨੂੰ ਮਿਲਣ ਵਾਸਤੇ ਆ ਗਏ ਹਾਂ। ਭਾਈ ਲਾਲੋ ਪ੍ਰਸੰਨਤਾ ਵਿੱਚ ਨੱਚ ਉੱਠੇ ਹੈ। ਮੇਰੇ ਗੁਰਦੇਵ ਕਹਿੰਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਇਹ ਸੰਸਾਰ ਦਾ ਇੱਕ ਕ੍ਰਿਸ਼ਮਾ ਹੈ ਕਿ ਲੋਕ ਮਨੂਵਾਦ ਦੀ ਸੋਚ ਵਿੱਚ ਪੈ ਕੇ ਮਾੜਿਆਂ ਨੂੰ ਗਰੀਬਾਂ ਨੂੰ ਲਤਾੜਦੇ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਰਿਆਂ ਦਾ ਮਹਿਰਮ ਹੈ, ਸਾਰਿਆਂ ਦਾ ਮਿੱਤਰ ਪਿਆਰਾ ਏ। ਆਵਾਜ਼ ਮਾਰੀ, ਭਾਈ ਲਾਲੋ ਬੜਾ ਹੈਰਾਨ ਹੁੰਦਾ। ਉਹਨੇ ਵੇਖਿਆ ਕਿ ਜਾਹਰ ਪੀਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਦੇ ਦਰਵਾਜ਼ੇ 'ਤੇ ਖੜੋਤਾ। ਬੜਾ ਪ੍ਰਸੰਨ ਹੋਇਆ ਕਿ ਮੈਨੂੰ ਭਰਾ ਕਹਿ ਕੇ ਕਿਸੇ ਨੇ ਆਵਾਜ਼ ਮਾਰੀ ਹੈ। ਖੁਸ਼ੀਆਂ ਦੇ ਵਿੱਚ ਭਾਈ ਲਾਲੋ ਕਿਵੇਂ ਨੱਚ ਉੱਠਿਆ, ਆਓ ਜਰਾ ਗੌਰ ਕਰੀਏ, ਵੇਖੀਏ। ਭਾਈ ਲਾਲੋ ਦੀ ਖੁਸ਼ੀ ਦੀ ਕੋਈ ਹਾਥ ਨਾ ਰਹੀ। ਉਸ ਵਕਤ ਦਾ ਸੀਨ ਸ਼ਾਇਰ ਕੁਝ ਇਉਂ ਬਿਆਨ ਕਰਦੇ ਨੇ।
1: ਜਿਸ

0: ਭਾਈ ਲਾਲੋ ਦੀ ਖੁਸ਼ੀਆਂ ਦੀ ਕੋਈ ਹਾਥ ਨਾ ਰਹੀ, ਬੜੀ ਪ੍ਰਸੰਨਤਾ ਵਿੱਚ ਆ ਗਏ ਹੈ। ਇੰਝ ਲੱਗਦਾ ਸੀ ਜਿਵੇਂ ਕ੍ਰਿਸ਼ਨ ਭਗਵਾਨ ਬਿਦਰ ਦੇ ਘਰ ਵਿੱਚ ਉਹਦਾ ਅਲੂਣਾ ਸਾਗ ਖਾਣ ਵਾਸਤੇ ਆ ਗਿਆ ਹੋਵੇ। ਇੰਝ ਲੱਗਦਾ ਸੀ ਜਿਵੇਂ ਰਾਮ ਚੰਦਰ ਭਗਵਾਨ ਨੇ ਭੀਲਣੀ ਦੇ ਜੂਠੇ ਬੇਰ ਖਾ ਕੇ ਬੜੀ ਪ੍ਰਸੰਨਤਾ ਜ਼ਾਹਰ ਕੀਤੀ ਸੀ। ਉਹਨੇ ਆਖਿਆ, ਮਹਾਰਾਜ ਮੈਨੂੰ ਤਾਂ ਲੱਗਦਾ ਨਹੀਂ ਸੀ ਤੂੰ ਤੇ ਯਾਰ ਗਰੀਬਾਂ ਦਾ ਏ। ਇੰਝ ਲੱਗਦਾ ਸੀ ਜਿਵੇਂ ਵੱਡੇ ਮਹੱਲਾਂ ਦੇ ਵਿੱਚ ਤੂੰ ਰਹਿਣ ਵਾਲਾ ਏ। ਬਾਬੇ ਨਾਨਕ ਨੇ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਆਖਿਆ, ਲਾਲੋ ਅੱਜ ਤੇਰੇ ਘਰੋਂ ਪ੍ਰਸ਼ਾਦਾ ਛਕਣਾ, ਘਰ ਵਿੱਚ ਅੱਤ ਦੀ ਗਰੀਬੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੋ ਕੁਝ ਹੈ ਪ੍ਰਵਾਨ ਕਰ ਲਿਓ। ਕੋਧਰੇ ਦਾ ਪ੍ਰਸ਼ਾਦਾ ਪਕਾਇਆ, ਸਾਗ ਬਣਾਇਆ, ਮਹਾਰਾਜ ਦੇ ਸਨਮੁਖ ਰੱਖਿਆ। ਸਤਿਗੁਰੂ ਕਹਿੰਦੇ ਨੇ, ਮਰਦਾਨਿਆ ਆਨੰਦ ਦੇ ਨਾਲ ਪ੍ਰਸ਼ਾਦਾ ਛਕ, ਸੰਤਨ ਕਾ ਦਾਣਾ ਰੂਖਾ ਸੋ ਸਰਬ ਨਿਧਾਨ, ਸਾਕਤ ਗ੍ਰਹਿ ਛੱਤੀ ਪ੍ਰਕਾਰ ਤੇ ਬਿਖ ਸਮਾਨ। ਵੇਖੀ ਕਿੰਨਾ ਆਨੰਦ ਆਉਂਦਾ, ਬੜਾ ਪਿਆਰ ਆਵੇਗਾ, ਬੜਾ ਸਵਾਦ ਆਵੇਗਾ। ਇਹੋ ਜਿਹਾ ਪ੍ਰਸ਼ਾਦਾ ਕਦੇ ਮਰਦਾਨਿਆ ਤੂੰ ਛਕਿਆ ਨਹੀਂ ਹੋਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਨੂੰ ਕੀ ਕਹਿ ਰਹੇ ਨੇ, ਤਵਜੋ ਦਿਓ।
1: ਜਦੋਂ

0: ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਤਉ ਲਹਿਰ ਜਿਤ ਹਰ ਬਿਸਰਾਏ। ਕੱਖਾਂ ਦੀ ਕੁੱਲੀ ਦੇ ਵਿੱਚ ਬਾਬੇ ਨੂੰ ਬੜਾ ਆਨੰਦ ਆਇਆ, ਪ੍ਰਸ਼ਾਦਾ ਛਕਿਆ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਕਿੰਨਾ ਕੁ ਸਵਾਦ ਆਇਆ। ਭਾਈ ਮਰਦਾਨੇ ਨੇ ਆਖਿਆ, ਬਾਬਾ ਇਹੋ ਜਿਹਾ ਆਨੰਦ ਕਦੇ ਆਇਆ ਹੀ ਨਹੀਂ ਸੀ। ਕੁਝ ਦਿਨ ਗੁਜ਼ਰ ਗਏ, ਉੱਧਰ ਮਲਕ ਭਾਗੋ ਨੇ ਇੱਕ ਬ੍ਰਹਮ ਭੋਜ ਕੀਤਾ। ਬੰਦੇ ਆਏ ਸੱਦਣ ਕਿ ਇੱਥੇ ਇੱਕ ਨਾਨਕ ਬਾਬਾ ਬੈਠਾ ਹੋਇਆ, ਉਹ ਬ੍ਰਹਮ ਭੋਜ ਵਿੱਚ ਆਇਆ ਨਹੀਂ। ਕ੍ਰੋਧ ਵਿੱਚ ਆ ਕੇ ਮਲਕ ਭਾਗੋ ਭਾਗੋ ਨਾਲ ਕ੍ਰੋਧ ਦੇ ਬੋਲਦਾ, ਬੜੇ ਕਰੜੇ ਬਚਨ ਉਚਾਰ, ਔਰ ਤੁਸਾਂ ਨੇ ਮੇਰੀ ਭੰਡੀ ਕੀਤੀ ਹੈ ਇੱਥੇ ਬੈਠ ਕੇ। ਬਾਬਾ ਨਾਨਕ ਸਨਮੁੱਖ ਹੋਇਆ, ਉਹਨੇ ਆਖਿਆ, ਵੇਖ ਕਿੱਦਾਂ ਦੇ ਮਾਲ ਪੂੜੇ ਬਣੇ ਹੋਏ ਨੇ, ਬੜੇ ਬੜੇ ਪਦਾਰਥ ਪਕਵਾਨ, 36 ਪਦਾਰਥ ਦਾ ਭੋਜਨ ਬਣਿਆ ਹੋਇਆ, ਔਰ ਤੂੰ ਇੱਕ ਗਰੀਬ ਦੀ ਕੁੱਲੀ ਵਿੱਚ ਬੈਠ ਕੇ ਕੋਧਰੇ ਦਾ ਪ੍ਰਸ਼ਾਦਾ ਛਕਦਾ ਹੈ, ਬਾਬਾ ਮੇਰੀ ਤੁਹੀਨ ਕਰੇ। ਬਾਬੇ ਨੇ ਜਦੋਂ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਅਤੇ ਮਲਕ ਭਾਗੋ ਦਾ ਪੂੜਾ ਹੱਥ ਵਿੱਚ ਫੜਿਆ, ਔਰ ਪਾਪ ਦੀ ਕਿਰਤ ਵਿੱਚੋਂ ਖੂਨ ਨਿਕਲਿਆ ਔਰ ਧਰਮ ਦੀ ਕਿਰਤ ਵਿੱਚੋਂ ਦੁੱਧ ਵਹਿ ਤੁਰਿਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਫਰੇ ਜਾਂ ਮੁਰਦਾਰ ਨਾ ਖਾਏ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਹੜੀ ਧਰਮ ਦੀ ਕਿਰਤ ਹੈ ਉਹਦੇ ਵਿੱਚ ਬੜਾ ਆਨੰਦ ਹੈ। ਸਤਿਗੁਰੂ ਨਾਨਕ ਪਾਤਸ਼ਾਹ ਗਰੀਬਾਂ ਦਾ ਯਾਰ ਇੱਕ ਬਖਿਆਨ ਦੇ ਰਿਹਾ, ਇੱਕ ਗਿਆਨ ਦੇ ਰਿਹਾ ਸੰਸਾਰ ਦੇ ਲੋਕਾਂ ਨੂੰ। ਆਓ ਜਰਾ ਤੱਕੀਏ ਕਿ ਧਰਮ ਦੀ ਕਿਰਤ ਵਿੱਚ ਕਿਹੋ ਜਿਹਾ ਪਿਆਰ ਹੈ। ਉਸ ਵਕਤ ਦਾ ਸੀਨ ਸ਼ਹਿਰ ਲੋਕ ਇਉਂ ਬਿਆਨ ਕਰਦੇ ਨੇ।
1: ਧਰਮ

0: ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦੋਂ ਗਿਆਨ ਦੇ ਬਾਣ ਮਲਕ ਭਾਗੋ ਨੂੰ ਮਾਰੇ, ਬੜਾ ਬੜਾ ਪਾਪ ਕਰਕੇ ਨਰਥ ਕੀਤਾ ਹੋਇਆ, ਇਹ ਧੰਨ ਪਾਪਾਂ ਦਾ ਬੇੜੀ ਦੇ ਵਿੱਚ ਪਾਣੀ ਇਹ ਡੋਬ ਪੈਂਦਾ ਏ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਬੜਾ ਕੁਝ ਤੂੰ ਇਕੱਠਾ ਕਰ ਲਿਆ, ਔਰ ਜਦੋਂ ਤੂੰ ਇਕੱਲੇ ਨੇ ਜਾਣਾ, ਲੇਖਾ ਦੇਣਾ ਪੈਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪਾਪਾਂ ਦਾ ਧੰਨ ਬਹੁਤਾ ਚਿਰ ਥਿਰ ਨਹੀਂ ਰਹਿੰਦਾ, ਬੇੜੀ ਦੇ ਵਿੱਚ ਪਾਣੀ ਪੈ ਜਾਵੇ, ਬੇੜੀ ਨੂੰ ਡੋਬ ਕੇ ਰੱਖ ਦਿੰਦਾ। ਆਓ ਜਰਾ ਵੇਖੀਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਦਿਹਾੜਾ। ਸਿੱਖ ਜਗਤ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਮਨਾ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚ ਦਾ ਪੈਗਾਮ ਮਲਕ ਭਾਗੋ ਨੂੰ ਹੇ ਇਉਂ ਦੇ ਰਹੇ ਨੇ।
1: ਪਾਪਾਂ ਨਾਲ ਇਕੱਠੀ ਕੀਤੀ ਧਨ ਮਾਇਆ, ਨਾਲ ਨਹੀਂ ਉਹ ਜਾਣੀ ਬੰਦਿਆ, ਦਗੇ ਕਰ ਲੋਕਾਂ ਤਾਂ ਹੀ ਠੱਗਿਆ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ। ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।
2: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਚੁਗਿਰਦੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਬਾਰੇ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਦੇਸ਼ ਭਰ ਵਿੱਚ ਪ੍ਰੋਗਰਾਮ ਕਰਾਏ ਜਾ ਰਹੇ ਨੇ। ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਅੱਜ ਫਾਜ਼ਿਲਕਾ ਦੀ ਸਦੀਕੀ ਸਰਹੱਦ ਤੋਂ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸਰਕਾਰ ਸਹਿਯੋਗ ਦਾ ਮਜ਼ਬੂਤ ਮਾਹੌਲ ਤਿਆਰ ਕਰਕੇ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਏ। ਅੰਮ੍ਰਿਤਸਰ ਪੁਲਿਸ ਨੇ ਡਿਊਟੀ ਦੌਰਾਨ ਮਾਰੇ ਗਏ ਆਪਣੇ ਸਹਾਇਕ ਸਬ ਇੰਸਪੈਕਟਰ ASI ਹਰਜੀਤ ਸਿੰਘ ਦੀ ਹੱਤਿਆ ਦੇ ਇੱਕ ਮੁਲਜ਼ਮ ਨੂੰ ਮੁਕਾਬਲੇ ਤੋਂ ਬਾਅਦ ਖਤਮ ਕਰ ਦਿੱਤਾ ਏ। ਪੰਜਾਬ ਪੁਲਿਸ ਵੱਲੋਂ ਇੱਕ ਹਫ਼ਤੇ 'ਚ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਕੀਤੀਆਂ ਵੱਖ ਵੱਖ ਕਾਰਵਾਈਆਂ ਦੌਰਾਨ ਸਰਹੱਦ ਪਾਰੋਂ ਹੈਰੋਇਨ ਤਸਕਰੀ ਕਰਨ ਵਾਲੇ ਮੋਡਿਊਲਾਂ ਦੇ ਮੈਂਬਰਾਂ ਕੋਲੋਂ 101 ਕਿਲੋ ਹੈਰੋਇਨ ਜ਼ਬਤ ਕੀਤੀ ਏ। ਸਰਕਾਰ ਨੇ ਸਬਸਿਡੀ ਵਾਲੀ ਰਸੋਈ ਗੈਸ ਦੀ ਬੁਕਿੰਗ ਲਈ 1 ਅਕਤੂਬਰ ਤੋਂ ਆਧਾਰ ਨਾਲ ਜੁੜਿਆ ਬਾਇਓਮੈਟ੍ਰਿਕ ਪ੍ਰਮਾਣੀਕਰਨ ਲਾਜ਼ਮੀ ਕੀਤਾ ਏ। ਯਮਨ ਤੇ ਹੁਤੀ ਲੜਾਕਿਆਂ ਵੱਲੋਂ ਸਾਊਦੀ ਅਰਬ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਤਣਾਅ ਵਧਿਆ। ਏਸ਼ੀਆਈ ਖੇਡਾਂ 'ਚ ਭਾਰਤ ਦੀ ਸ਼ਾਨਦਾਰ ਕਾਰਗੁਜ਼ਾਰੀ ਜਾਰੀ। ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਔਰਤਾਂ ਦੀ ਹਾਕੀ 'ਚ ਉਜ਼ਬੇਕਿਸਤਾਨ ਨੂੰ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਹੈ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਵਾਗਤ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲ ਤੋਂ ਨਿੱਘਾ ਸਵਾਗਤ ਕਰਦੇ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੇ ਮਨਪਸੰਦ ਪੰਜਾਬੀ ਫਰਮਾਇਸ਼ੀ ਗੀਤ, ਜੋ ਕਿ ਤੁਸੀਂ ਸਾਨੂੰ ਚਿੱਠੀਆਂ ਦੇ ਵਿੱਚ ਲਿਖ ਕੇ ਭੇਜਦੇ ਹੋ ਅਤੇ ਨਾਲ ਹੀ ਅਸੀਂ ਤੁਹਾਡੇ ਨਾਮ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਲਓ ਜੀ, ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਅਤੇ ਇਸ ਗੀਤ ਤੋਂ ਬਾਅਦ ਤੁਹਾਡੇ ਜਿਹੜੇ ਨਾਮ ਅਤੇ ਤੁਹਾਡੀਆਂ ਫਰਮਾਇਸ਼ਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਆਰ ਜੇ ਮਨਪ੍ਰੀਤ ਦੇ ਨਾਲ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਮ ਸ਼ਾਮਿਲ ਕਰਨ ਜਾ ਰਹੇ ਹਾਂ ਔਰ ਸਮਾਂ ਹੋ ਗਿਆ ਕਿ ਉਹਨਾਂ ਨੂੰ ਅਸੀਂ ਸ਼ਾਮਿਲ ਕਰ ਲਈਏ। ਮੁਹੱਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਪੰਜਾਬ ਤੋਂ ਨੇ ਵਿਨੋਦਪੁਰੀ, ਵੀਪੀ, ਅਸ਼ੋਕ, ਸੁਸ਼ੀਲ, ਬੀਕੇ, ਕੈਲਾਸ਼, ਅਨੀਤਾ ਅਤੇ ਮਮਤਾਪੁਰੀ। ਪੰਚਕੂਲਾ ਸੈਕਟਰ 9 ਤੋਂ ਨੇ ਆਸ਼ੂ, ਅਸ਼ਵਨੀ, ਗੋਬਿੰਦ, ਟੋਨੀ, ਲਵ ਅਤੇ ਰਾਧੇ, ਭਾਵਿਕ। ਪਜੋਨੀਆ ਤੋਂ ਨੇ ਆਦਰਸ਼, ਸਾਰਥਕ, ਅਲੌਕਿਕ ਅਤੇ ਉਹਨਾਂ ਦੇ ਦੋਸਤ। ਮੁਹੰਮਦਪੁਰ ਸੋਤਰ ਟਾਣੀ ਰਤੀਆ ਤੋਂ ਨੇ ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ, ਕੌਸ਼ਲਿਆ ਰਾਣੀ, ਗੁਰਸ਼ਿੰਦਰ ਬੁੱਕ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਆਰ ਜੇ ਮਨਪ੍ਰੀਤ ਦੇ ਨਾਲ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਦਾ ਨੇ ਤ੍ਰਿਲੋਕ ਸਿੰਘ ਸੁਖਨਾ, ਸ਼ਿਵਜੋਤ ਸਿੰਘ ਅਤੇ ਸਾਰਾ ਪਰਿਵਾਰ। ਪਿੰਡ ਘੁੜਿਆਣਾ ਨੇੜੇ ਮੰਡੀ ਅਰਨੀਵਾਲਾ ਤੋਂ ਨੇ ਭੋਲਾ ਸਵਾਂਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨਜੋਤ, ਪੋਤਰਾ ਗੁਰਦੇਸਵਰ, ਅਭਿਜੋਤ ਅਤੇ ਗੁਣਤਾਜ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ। ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਨੇ ਸੋਹਣ ਸਿੰਘ, ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ ਅਤੇ ਜਸਵੰਤ ਕੌਰ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਕੰਠ ਕਲੀਅਰ ਦੀ ਆਵਾਜ਼ ਦੇ ਵਿੱਚ।

ਪੁਰ ਮੰਨਤ ਆਓ ਦੋਸਤੋ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਔਰ ਇਸੇ ਗੀਤ ਦੇ ਨਾਲ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ ਇਸ ਤੋਂ ਬਾਅਦ ਤੁਸੀਂ ਸਾਡਾ ਅਗਲਾ ਪ੍ਰਸਾਰਣ ਸੁਣ ਸਕੋਗੇ ਠੀਕ 4 ਵਜੇ ਤੋਂ ਬਾਅਦ ਸਾਡੇ ਪ੍ਰਾਇਮਰੀ ਚੈਨਲ ਤੋਂ

ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਚੁਗਿਰਦੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਬਾਰੇ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਦੇਸ਼ ਭਰ ਵਿੱਚ ਪ੍ਰੋਗਰਾਮ ਕਰਾਏ ਜਾ ਰਹੇ ਨੇ। ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਅੱਜ ਫਾਜ਼ਿਲਕਾ ਦੀ ਸਾਦਿਕੀ ਸਰਹੱਦ ਤੋਂ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਸਹਿਯੋਗ ਦਾ ਮਜ਼ਬੂਤ ਮਾਹੌਲ ਤਿਆਰ ਕਰਕੇ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਅੰਮ੍ਰਿਤਸਰ ਪੁਲਿਸ ਨੇ ਡਿਊਟੀ ਦੌਰਾਨ ਮਾਰੇ ਗਏ ਆਪਣੇ ਸਹਾਇਕ ਸਬ ਇੰਸਪੈਕਟਰ ASI ਹਰਜੀਤ ਸਿੰਘ ਦੀ ਹੱਤਿਆ ਦੇ ਇੱਕ ਮੁਲਜ਼ਮ ਨੂੰ ਮੁਕਾਬਲੇ ਤੋਂ ਬਾਅਦ ਖਤਮ ਕਰ ਦਿੱਤਾ ਹੈ। ਪੰਜਾਬ ਪੁਲਿਸ ਵੱਲੋਂ ਇੱਕ ਹਫ਼ਤੇ 'ਚ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਫਿਰੋਦਕੋਟ ਵਿੱਚ ਕੀਤੀਆਂ ਵੱਖ ਵੱਖ ਕਾਰਵਾਈਆਂ ਦੌਰਾਨ ਸਰਹੱਦ ਪਾਰੋਂ ਹੈਰੋਇਨ ਤਸਕਰੀ ਕਰਨ ਵਾਲੇ ਮਾਡਿਊਲਾਂ ਦੇ ਮੈਂਬਰਾਂ ਕੋਲੋਂ 101 ਕਿਲੋ ਹੈਰੋਇਨ ਜ਼ਬਤ ਕੀਤੀ। ਸਰਕਾਰ ਨੇ ਸਬਸਿਡੀ ਵਾਲੀ ਰਸੋਈ ਗੈਸ ਦੀ ਬੁਕਿੰਗ ਲਈ 1 ਅਕਤੂਬਰ ਤੋਂ ਆਧਾਰ ਨਾਲ ਜੁੜਿਆ ਬਾਇਓਮੈਟ੍ਰਿਕ ਪ੍ਰਮਾਣੀਕਰਨ ਲਾਜ਼ਮੀ ਕੀਤਾ। ਯਮਨ ਦੇ ਹੂਤੀ ਲੜਾਕਿਆਂ ਵੱਲੋਂ ਸਾਊਦੀ ਅਰਬ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਤਣਾਅ ਵਧਿਆ। ਏਸ਼ਿਆਈ ਖੇਡਾਂ 'ਚ ਭਾਰਤ ਦੀ ਸ਼ਾਨਦਾਰ ਕਾਰਗੁਜ਼ਾਰੀ ਜਾਰੀ। ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਔਰਤਾਂ ਦੀ ਹਾਕੀ 'ਚ ਉਜ਼ਬੇਕਿਸਤਾਨ ਨੂੰ ਹਰਾਇਆ। ਇਸਾਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਹਮ ਕਲਮ ਦਾ। ਪੇਸ਼ ਹੈ ਪ੍ਰੋਗਰਾਮ ਹਮ ਕਲਮ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ।

ਕਾਦਰ ਦੀ ਕ੍ਰਿਤ ਕੁਦਰਤ ਉਸ ਦੀ ਬਿਹਤਰੀਨ ਸਿਰਜਣਾ ਹੈ ਤੇ ਇਸ ਕਾਇਨਾਤ ਵਿੱਚ ਸਰਬ ਉੱਤਮ ਰਚਨਾ ਮਨੁੱਖ ਹੈ ਜਿਸ ਨੂੰ ਅਕਾਲ ਪੁਰਖ ਨੇ ਵਿਵੇਕ ਬੁੱਧ ਨਾਲ ਨਿਵਾਜ਼ਿਆ ਹੈ। ਇਹ ਜੋਨ 84 ਲੱਖ ਜੋਨਾਂ ਵਿੱਚੋਂ ਸਿਰਮੌਰ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਭਾਈ ਗੁਰਦਾਸ ਜੀ ਮੁਤਾਬਕ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਅਕਾਲ ਪੁਰਖ ਨੇ ਮਨੁੱਖ ਨੂੰ ਹਰਿਮੰਦਰ ਰੂਪੀ ਸਰੀਰ ਦੇ ਕੇ ਸਾਜਿਆ ਹੈ। ਸ਼ੁਭ ਕਰਮਨ ਲਈ ਇੰਦਰੇ ਬਖਸ਼ੇ ਨੇ ਤੇ ਇਹਨਾਂ ਸਭ ਦਾਤਾਂ ਨਾਲ ਨਿਵਾਜ਼ ਕੇ ਇਸ ਦੇਹੀ ਨੂੰ ਸਫਲ ਕਰਨ ਦੀ ਹਿਦਾਇਤ ਵੀ ਕੀਤੀ ਹੈ ਤਾਂ ਕਿ ਗਿਆਨ ਇੰਦਰਿਆਂ ਨੂੰ ਚੰਗੇ ਪਾਸੇ ਲਾ ਕੇ ਪ੍ਰਭੂ ਦੀ ਉਸਤਤ ਮੁੱਖ ਨਾਲ ਗਾਇਨ ਕਰਦਿਆਂ, ਕੰਨਾਂ ਨਾਲ ਉਸ ਦੀ ਸਿਫਤੋ ਸਲਾਹ ਸਰਵਣ ਕਰਦਿਆਂ, ਆਪਣਾ ਸੀਸ ਸਰਵਉੱਚ ਹਸਤੀ ਅੱਗੇ ਝੁਕਾ ਕੇ ਉਸ ਦੀ ਰਜ਼ਾ ਵਿੱਚ ਸੁਕ੍ਰਿਤ ਕਰਦਾ ਹੋਇਆ ਮਨੁੱਖ ਉਸ ਨਾਲ ਅਭੇਦ ਹੋ ਜਾਵੇ, ਇਹੀ ਮਾਨਸ ਜਨਮ ਦਾ ਲਾਹਾ ਵੀ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 540 ਤੇ ਸੁਭਾਇਮਾਨ ਬਿਹਾਗੜਾ ਮਹੱਲਾ ਚੌਥਾ ਸਿਰਲੇਖ ਵਾਲੀ ਰਚਨਾ 'ਚ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸਵੈ ਸੰਬੋਧਿਤ ਹੁੰਦੇ ਹੋਏ ਆਪਣੀ ਜਿੰਦ ਨੂੰ ਮੁਖਾਤਿਬ ਹੁੰਦੇ ਹੋਏ ਫਰਮਾਉਂਦੇ ਨੇ ਕਿ ਹੇ ਮੇਰੀ ਸੋਹਣੀ ਜਿੰਦੇ, ਇਹ ਰਸਨਾ ਭਾਵ ਜੀਭ ਭਾਗਾਂ ਵਾਲੀ ਹੈ, ਸਫਲ ਹੈ, ਮੁਬਾਰਕ ਹੈ ਜੋ ਸਦਾ ਪਰਮਾਤਮਾ ਦੇ ਗੁਣ ਗਾਇਨ ਕਰਦੀ ਰਹਿੰਦੀ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਸਰਵਣ ਕਰਦੇ ਹਾਂ ਭਾਈ ਸਰਬਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਇਸ ਪਾਵਨ ਰਚਨਾ ਦਾ ਗਾਇਨ ਕੀਤਾ ਸੀ ਭਾਈ ਸਰਬਜੀਤ ਸਿੰਘ ਹੋਰਾਂ ਦੇ ਰਾਗੀ ਜੱਥੇ ਨੇ। ਗੁਰਬਾਣੀ ਵਿੱਚ ਫਰਮਾਨ ਹੈ, ਸੰਜੋਗ ਵਿਜੋਗ ਦੁਏਕਾਰ ਚਲਾਵੈ ਲੇਖੇ ਆਵੈ ਭਾਗ। ਉਸ ਪਰਮਾਤਮਾ ਦੀ ਹੀ ਰਜ਼ਾ ਹੈ ਉਹ ਆਪਣਾ ਨਾਮ ਚੇਤੇ ਕਰਾਵੇ ਤਾਂ ਸੰਜੋਗ ਹੈ, ਤੇ ਜੇ ਕਿਰਪਾ ਨਾ ਕਰੇ ਨਾਮ ਵਿਸਰ ਜਾਵੇ ਤਾਂ ਵਿਯੋਗ ਹੈ। ਗੱਲ ਕੀ ਉਸ ਦੀ ਨਦਰ

0: कृपा मेहर होनी लाजमी है, क्योंकि हुक्म है अंदर सबको, बाहर हुक्म ना कोई। तनासरी राग विच बाबा नानक जी मन दी जिग्यासा दी निवृत्ति करदे ने कि हे प्रभु, जिकर जीव उपर आप दी मेहर दी नजर होवे तां ही उस परमात्मा दा सिमरन कीता जा सकदा है, ते जो सिमरदे हन उन्हां दी आत्मा दूजियां दा दुख वेख के द्रवित भाव नरम हो जांदी है, फिर उस प्रभु नाल एक मिक हो जाईदा है, ते एक दूजे दा अंतर भेद मिट जांदा है। सुनदे हां अमृतपाल कौर होरां पासों वार्ता, नदर करे ता सिमरिया जाए।
1: विचार अधीन पंक्ति तनासरी राग अंदर धन गुरु नानक देव जी दे पवित्र रसना द्वारा उचारी हुई है, अते श्री गुरु ग्रंथ साहिब जी दे पावन अंग 661 उपर सुभायमान है। नदर अरबी भाषा दा शब्द है, जिस दे अर्थ हन कृपा, मेहर, दया, बख्शिश, प्रसाद। गुरबाणी विचारधारा विच भगती, सदाचार ते नदर तिन्ना दा भरवां समेल है। भगती दे तौर ते गुरबाणी विच सिमरन ते नितनेम दा उपदेश है, ते बैंदियां उठदियां नाम ध्याउणा है। सदाचारक पक्खों गुरसिख दे जीवन विच गुरु साहिबान ने नेक कदरां कीमतां समोईयां हन। इतनियां वड्डियां दातां देण दे बावजूद गुरु साहिब ने सानू नदर दी बख्शिश वी कीती है, जो अकाल पुरख दा इलाही गुण है, जिस दी कृपा नाल ਉਹ ਮਨੁੱਖ ਨੂੰ ਹਰ ਪ੍ਰਕਾਰ ਦੇ ਹਿਸਾਬਾਂ ਕਿਤਾਬਾਂ ਤੋਂ ਮੁਕਤ ਕਰਕੇ ਉਸਦਾ ਪਾਰ ਉਤਾਰਾ ਕਰ ਦਿੰਦਾ ਹੈ। ਵਿਚਾਰ ਅਧੀਨ ਪੰਕਤੀ ਦੇ ਬੋਲ ਹਨ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹੇ ਲਿਵਲਾਏ। ਭਾਵ ਪ੍ਰਭੂ ਆਪ ਹੀ ਮੇਹ ਦੀ ਨਜ਼ਰ ਕਰੇ ਤਾਂ ਗੁਰੂ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਜਾ ਸਕਦਾ ਹੈ। ਸਿਮਰਨ ਕਰਨ ਵਾਲੇ ਮਨੁੱਖ ਦੀ ਆਤਮਾ ਦੂਜਿਆਂ ਦੇ ਦੁੱਖ ਦੇਖ ਕੇ ਨਰਮ ਹੁੰਦੀ ਹੈ, ਅਤੇ ਕਠੋਰਤਾ ਮੁੱਕ ਜਾਣ ਕਰਕੇ ਉਹ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਕਰਮ ਅਤੇ ਨਦਰ ਦਾ ਸੋਹਣਾ ਨਖੇੜਾ ਕਰਦੇ ਹਨ। ਹੁਕਮ ਹੈ, ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਭਾਵ ਕਿ ਚੰਗੇ ਅਮਲਾਂ ਅਤੇ ਕਰਮਾਂ ਦੁਆਰਾ ਸਰੀਰ ਨੂੰ ਚੰਗੀ ਪੁਸ਼ਾਕ ਮਿਲਦੀ ਹੈ, ਜਾਂ ਇੱਕ ਸਰੀਰ ਤੋਂ ਦੂਜਾ ਸਰੀਰ ਮਿਲਦਾ ਹੈ, ਅਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਦਕਾ ਉਸਨੂੰ ਮੁਕਤੀ ਦਾ ਦੁਆਰ ਮਿਲਦਾ ਹੈ। ਸੁਖਮਨੀ ਸਾਹਿਬ ਦੀ 6ਵੀਂ ਅਸ਼ਟਪਦੀ ਵਿੱਚ ਪ੍ਰਭੂ ਦੇ 36 ਪ੍ਰਸਾਦ ਰੂਪਾਂ ਦਾ ਜ਼ਿਕਰ ਹੈ, ਜੋ ਪ੍ਰਭੂ ਨੇ ਮਨੁੱਖ ਨੂੰ ਮਾਨਣ ਲਈ ਦਿੱਤੇ ਹਨ। ਨਦਰ ਜਾਂ ਪ੍ਰਸਾਦ ਦਾ ਆਪਣਾ ਹੀ ਮਹੱਤਵ ਹੈ, ਜੋ ਅਕਾਲ ਪੁਰਖ ਦੀ ਦਿਆਲਤਾ ਅਤੇ ਵਿਸ਼ਾਲ ਚਿੱਤ ਦੀ ਹਾਮੀ ਭਰਦੇ ਹਨ। ਸਾਰੀਆਂ ਬਖਸ਼ਿਸ਼ਾਂ, ਰਹਿਮਤਾਂ ਅਤੇ ਨਿਆਮਤਾਂ ਸਾਨੂੰ ਸਾਡੇ ਗੁਣਾਂ ਕਰਕੇ ਨਹੀਂ ਮਿਲਦੀਆਂ, ਸਗੋਂ ਉਸਦੇ ਪ੍ਰਸਾਦ ਅਤੇ ਕਿਰਪਾ ਬਦੌਲਤ ਮਿਲਦੀਆਂ ਹਨ। ਗੁਰਬਾਣੀ ਦਾ ਫਰਮਾਨ ਹੈ, ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਹੈ ਜੇਵੜ ਤੂੰ ਵੱਡ ਵੱਡੇ, ਜਿਸ ਤੂੰ ਮਿਲੈ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲੈ ਲੇਖਾ ਛੱਡੇ। ਗੁਰੂ ਦੀ ਨਜ਼ਰ ਦਾ ਬਖਸ਼ਿਸ਼ ਕੀ ਹੈ? ਇਸ ਦਾ ਉੱਤਰ ਬੜਾ ਸਰਲ ਹੈ ਕਿ ਇਹ ਪਵਿੱਤਰ ਬਖਸ਼ਿਸ਼ ਦਾ ਨਦਰ ਕੇਵਲ ਤੇ ਕੇਵਲ ਨਾਮ ਦੀ ਬਖਸ਼ਿਸ਼ ਹੈ। ਸਿਮਰਨ ਕੀ ਹੈ? ਮਹਾਨ ਕੋਸ਼ ਅਨੁਸਾਰ ਸਿਮਰਨ ਤੋਂ ਭਾਵ ਹੈ ਇਸ਼ਟ ਦਾ ਨਾਮ ਅਥਵਾ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਗੁਰਬਾਣੀ ਵਿੱਚ ਸਿਮਰਨ ਕਰਨ ਦਾ ਤਕੀਦੀ ਹੁਕਮ ਕੀਤਾ ਗਿਆ ਹੈ। ਆਤਮਾ ਦੇ ਦੇਸ਼ ਦੀ ਸੈਰ ਅਸੀਂ ਕੇਵਲ ਸਿਮਰਨ ਦੇ ਪਰਾਂ ਦੀ ਬਦੌਲਤ ਹੀ ਕਰ ਸਕਦੇ ਹਾਂ। ਵਾਹਿਗੁਰੂ ਦੇ ਸੁੱਚੇ ਨਾਮ ਦਾ ਸਿਮਰਨ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਗੁਰੂ ਮਿਹਰ ਕਰੇ ਤਾਂ ਇਹ ਕਾਰਜ ਨੇਪਰੇ ਚੜ੍ਹਦਾ ਹੈ। ਸੁਖਮਨੀ ਸਾਹਿਬ ਦਾ ਫਰਮਾਨ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਅਤੇ ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਿਮਰਨ ਦੀ ਖਾਸ ਵਿਸ਼ੇਸ਼ਤਾ, ਮਹੱਤਤਾ ਅਤੇ ਵਡਿਆਈ ਦਰਸਾ ਕੇ ਸਿਮਰਨ ਕਰਨ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੀ ਮਿਟਾਓ। ਸਿਮਰਨ ਦੀ ਮਹਿਮਾ, ਪ੍ਰਭੂ ਦੇ ਸਿਮਰਨ ਕਰਨ ਨਾਲ ਕੋਈ ਡਰ ਜੀਵ ਉੱਤੇ ਦਬਾਅ ਨਹੀਂ ਪਾ ਸਕਦਾ, ਕੋਈ ਦੁੱਖ ਵਿਆਕੁਲ ਨਹੀਂ ਕਰ ਸਕਦਾ। ਫਰਮਾਨ ਹੈ, ਪ੍ਰਭ ਕਹਿ ਸਿਮਰਨ ਭਉ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ। ਸਿਮਰਨ ਕੀਤਿਆਂ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, ਅਤੇ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ। ਪਵਿੱਤਰ ਬਚਨ ਹਨ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ,

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6 ਵਜ ਰਹੇ ਨੇ, ਹੁਣ ਤੁਸੀਂ ਸੁਣੋਗੇ ਹਿੰਦੀ ਚ ਸਮਾਚਾਰ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in। ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: एक जमाने से कहानी है सुना रही आकाशवाणी।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਰਿਹਾ ਪਰਿਚੇ ਦਾ, ਯਾਨੀ ਕਿ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ।

10 ਵਜੇ ਕੇ 20 ਮਿੰਟ ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਤਹਿਤ ਤੁਸੀਂ ਵਿਪਿਨ ਕੁਮਾਰ ਦਾ ਸ਼ਾਸਤਰੀ ਗਾਇਨ, ਰਾਗ ਬਾਗੇਸ਼ਵਰੀ ਤੇ ਸਰਦਾਰ ਮਹਿੰਦਰ ਸਿੰਘ ਦਾ ਠੁਮਰੀ ਗਾਇਨ ਸੁਣੋਗੇ।

8:45 ਤੇ ਸਮਾਚਾਰ ਸੰਧਿਆ ਸੁਣੋਗੇ। 9 ਨਿਊਜ਼ ਐਟ 9, 9:15 ਸਪੋਟਲਾਈਟ, ਇਹ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ, ਤੇ 9:30 ਤੁਸੀਂ ਸੁਣੋਗੇ

ਇਹ ਸਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸੁਣ ਰਹੇ ਸੀ ਪਰਿਚੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਕੁਝ ਦੇਸ਼ ਗਾਣੇ।

ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਢੇ 6 ਵੱਜ ਰਹੇ ਨੇ, 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਆਪਣੀ ਪ੍ਰੋਪਰ ਜਗ੍ਹਾ ਦੇ ਉੱਤੇ ਆ, ਸਾਫ਼ ਸੁਥਰੀਆਂ ਚੀਜ਼ਾਂ।
1: ਅਤੇ ਇੱਕ ਵਾਰਤਾ ਸੁਣਾਉਂਦੇ ਤੁਹਾਨੂੰ ਡਾਕਟਰ ਰਾਹੁਲ ਕਪੂਰ ਦੀ। ਅਤੇ ਵਾਰਤਾ ਦਾ ਵਿਸ਼ਾ ਹੈ ਹਾੜੀ ਲਈ ਹਰੇ ਚਾਰੇ।
0: ਠੀਕ ਹੈ ਜੀ, ਆਓ ਸੁਣਦੇ ਹਾਂ।
1: ਸੁਣਦੇ ਹਾਂ
2: ਸਾਰਿਆਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਰਾਹੁਲ ਕਪੂਰ, ਸੀਨੀਅਰ ਚਾਰਾ ਬਰੀਡਰ, ਅੱਜ ਤੁਹਾਡੇ ਰੂਬਰੂ ਹੋ ਰਿਹਾ। ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਿਲਡਿੰਗ ਅਤੇ ਜਨੈਟਿਕਸ ਵਿਭਾਗ ਦੇ ਵਿੱਚ ਸੀਨੀਅਰ ਚਾਰਾ ਬਰੀਡਰ ਦੇ ਤੌਰ 'ਤੇ ਕੰਮ ਕਰ ਰਿਹਾ ਹਾਂ। ਅਤੇ ਮੇਰਾ 18 ਸਾਲ ਦਾ ਅਨੁਭਵ ਹੈ, ਮੈਨੂੰ ਜਿਹੜਾ ਐਕਸਪੀਰੀਅੰਸ ਹੈ ਉਹ ਚਾਰਿਆਂ ਦਾ 18 ਸਾਲ ਦਾ ਹੋ ਗਿਆ ਹੈ। ਅੱਜ ਜਿਹੜਾ ਆਪਣਾ ਵਿਸ਼ਾ ਰੱਖਿਆ ਹੈ ਉਹ ਹੈ ਹਾੜੀ ਦੇ ਚਾਰਿਆਂ ਦੀ ਕਾਸ਼ਤ ਕਿਵੇਂ ਕਰੀਏ, ਕਿਵੇਂ ਆਪਾਂ ਚੋਖਾ ਮੁਨਾਫਾ ਲੈ ਸਕਦੇ ਹਾਂ ਡੈਰੀ ਦੇ ਧੰਦੇ ਤੋਂ, ਜਦੋਂ ਆਪਾਂ ਹਰੇ ਚਾਰੇ ਆਪਾਂ ਚਾਰ ਰਹੇ ਹਾਂ ਆਪਣੇ ਡੰਗਰਾਂ ਵਾਸਤੇ, ਅਤੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਮੁੱਖ ਧਿਆਨ ਰੱਖਣ ਦੀ ਲੋੜ ਹੈ, ਅਤੇ ਕਿਹੜੇ ਕਿਹੜੇ ਨੁਕਤੇ ਅਸੀਂ ਅਪਣਾਉਣੇ ਹਨ ਤਾਂ ਕਿ ਅਸੀਂ ਹਰੇ ਚਾਰੇ ਜਿਹੜੇ ਹੈ ਉਹ ਵਧੀਆ ਢੰਗ ਨਾਲ ਉਤਪਾਦਨ ਕਰਕੇ ਅਤੇ ਆਪਣੇ ਪਸ਼ੂਆਂ ਦੀ ਸਿਹਤ ਵੀ ਠੀਕ ਰੱਖੀਏ, ਅਤੇ ਆਪਾਂ ਜਿਹੜਾ ਹੈ ਉਹ ਬਹੁਤ ਹੀ ਘੱਟ ਖਰਚਾ ਕਰਕੇ ਆਪਾਂ ਵੱਧ ਮੁਨਾਫਾ ਕਮਾ ਸਕਦੇ ਹਾਂ। ਤਾਂ ਇਸ ਵਿੱਚ ਸਭ ਤੋਂ ਪਹਿਲਾਂ ਮੇਰੀ ਜਿਹੜੀ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਮੰਤਵ ਹੈ ਉਹ ਮੈਂ ਇਹ ਦੱਸਣਾ ਚਾਹਾਂਗਾ ਵੀ ਜਿਹੜਾ ਚਾਰੇ ਹਰੇ ਚਾਰੇ ਹੈ ਉਹਦਾ ਸਾਡੇ ਜਿਹੜੇ ਡੇਅਰੀ ਦਾ ਜਿਹੜਾ ਧੰਦਾ ਹੈ ਉਹ ਉਹਦੇ 'ਚ ਉਹਦਾ ਕੀ ਰੋਲ ਹੈ, ਮਤਲਬ ਉਹਦੇ 'ਚ ਉਹਦਾ ਕੀ ਹਰੇ ਚਾਰਿਆਂ ਦਾ ਕੀ ਰੋਲ ਹੈ। ਤਾਂ ਹਰੇ ਚਾਰੇ ਜਿਹੜੇ ਹੈ ਉਹ ਇੱਕ ਤਾਂ ਪਹਿਲੀ ਗੱਲ ਹੈ ਵੀ ਜਿਵੇਂ ਆਪਾਂ ਤਾਜ਼ੀ ਰੋਟੀ ਖਾਂਦੇ ਹਾਂ ਉਵੇਂ ਹੀ ਸਾਡਾ ਹਰੇ ਚਾਰਿਆਂ ਦਾ ਰੋਲ ਹੈ। ਹਰੇ ਚਾਰੇ ਪਾਵਾਂਗੇ ਤਾਂ ਸਾਡੀ ਜਿਹੜੀ ਦੁੱਧ ਦੀ ਜਿਹੜੀ ਉਤਪਾਦਨ ਹੈ ਉਹ ਵਧੂਗਾ, ਅਤੇ ਉਹ ਲੋਅ ਕੋਸਟ ਮਤਲਬ ਵੀ ਘੱਟ ਖਰਚਾ ਕਰਕੇ ਅਸੀਂ ਵੱਧ ਉਤਪਾਦਨ ਲੈ ਸਕਦੇ ਹਾਂ। ਅਤੇ ਉਸ ਦੇ ਲਈ ਸਾਨੂੰ ਹਰੇ ਚਾਰੇ ਜਿਹੜੇ ਹੈ ਉਹ ਜ਼ਰੂਰ ਬੀਜਣੇ ਚਾਹੀਦੇ ਨੇ, ਅਤੇ ਡੰਗਰਾਂ ਨੂੰ ਵੀ ਹਰੇ ਚਾਰੇ ਦੇ ਉੱਤੇ ਰੱਖਣਾ ਚਾਹੀਦਾ ਹੈ। ਤਾਂ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਇੱਕ ਸਿਹਤਮੰਦ ਪਸ਼ੂ ਹੈ ਜਿਹਦਾ ਭਾਰ 300 ਤੋਂ 400 ਕੁਇੰਟਲ ਪ੍ਰਤੀ ਐਨੀਮਲ ਹੁੰਦਾ ਹੈ, ਪ੍ਰਤੀ ਪਸ਼ੂ ਹੁੰਦਾ ਹੈ, ਉਹਨੂੰ ਰੋਜ਼ ਅਸੀਂ 40 ਕਿਲੋ ਹਰਾ ਚਾਰਾ ਜਿਹੜਾ ਉਹਨੂੰ ਖਵਾਉਣਾ ਜ਼ਰੂਰੀ ਹੁੰਦਾ ਹੈ, ਲਾਜ਼ਮੀ ਹੁੰਦਾ ਹੈ। ਤਾਂ 40 ਕਿਲੋ ਹਰਾ ਚਾਰਾ ਜਿਹੜਾ ਉਹ ਅਸੀਂ ਉਹਨੂੰ 2 ਟਾਈਮ 3 ਟਾਈਮ ਤੋੜੀ ਦੇ ਨਾਲ ਰਲਾ ਕੇ ਤਾਂ ਕਿ ਉਹਨੂੰ ਡਰਾਈ ਮੈਟਰ ਵੀ ਜਿਹੜਾ ਸੁੱਕਾ ਮਾਦਾ ਵੀ ਮਿਲਦਾ ਰਹੇ ਅਤੇ ਨਾਲ ਨਾਲ ਹਰਾ ਚਾਰਾ ਵੀ ਮਿਲਦਾ ਰਹੇ। ਤਾਂ ਕਿਉਂਕਿ ਜੇ ਅਸੀਂ ਹਰਾ ਚਾਰਾ ਨਹੀਂ ਦੇਵਾਂਗੇ ਅਤੇ ਇਕੱਲਾ ਵੰਡ ਦਾਣੇ 'ਤੇ ਹੀ ਨਿਰਭਰ ਰਹਾਂਗੇ ਤਾਂ ਵੰਡ ਦਾਣਾ ਜਿਹੜਾ ਤੁਹਾਨੂੰ ਪਤਾ ਹੈ ਉਹਦੀ ਜਿਹੜੀ ਲਾਗਤ ਹੈ ਬਹੁਤ ਵੱਧਦੀ ਜਾ ਰਹੀ ਹੈ, ਅਤੇ ਵੰਡ ਦਾਣਾ ਪਾਉਣ ਦੇ ਨਾਲ ਓਨੀ ਸਿਹਤ ਵੀ ਚੰਗੀ ਨਹੀਂ ਰਹਿੰਦੀ। ਅਤੇ ਹਾਂ, ਉਹਦਾ ਦੁੱਧ ਦਾ ਉਤਪਾਦਨ ਥੋੜ੍ਹਾ ਜਿਹਾ ਜ਼ਰੂਰ ਵੱਧਦਾ ਹੈ, ਪਰ ਉਹ ਜਿਹੜੀ ਕੁਆਲਿਟੀ ਹੈ ਯਾਨੀ ਜਿਹੜੀ ਗੁਣਤਾ ਹੈ ਉਹ ਸਾਨੂੰ ਹਰੇ ਚਾਰੇ ਤੋਂ ਹੀ ਮਿਲਦੀ ਹੈ। ਤਾਂ ਇਹ ਸਾਡਾ ਜਿਹੜਾ ਮੁੱਖ ਹਰੇ ਚਾਰੇ ਨੂੰ ਖਵਾਉਣ ਦਾ ਜਿਹੜਾ ਡੰਗਰਾਂ ਨੂੰ ਉਹ ਇਹਦਾ ਮਤਲਬ ਇਹ ਹੈ। ਤਾਂ ਹਰੇ ਚਾਰੇ ਜਿਹੜੇ ਆਪਾਂ ਹੁਣ ਗੱਲ ਕਰੀਏ ਹਾੜੀ ਦੇ ਮੌਸਮ ਦੇ ਵਿੱਚ ਕਿਹੜੇ ਹਰੇ ਚਾਰੇ ਤੁਸੀਂ ਮੈਨੂੰ ਪੁੱਛਣਾ ਚਾਹੋਗੇ, ਤਾਂ ਹਰੇ ਚਾਰੇ ਸਾਡੇ ਕੋਲ ਇਸ ਸਮ ਸਭ ਤੋਂ ਜਿਹੜੀ ਮੁੱਖ ਫਸਲ ਹਰੇ ਚਾਰਿਆਂ ਦੀ ਹੈ ਉਹ ਬਰਸੀਮ ਦੀ ਫਸਲ ਹੈ। ਬਰਸੀਮ ਤੁਸੀਂ ਸਾਰੇ ਜਾਣਦੇ ਹੀ ਹੋ, ਪੰਜਾਬ ਦੇ ਵਿੱਚ ਲਗਭਗ 2 ਲੱਖ ਤੋਂ 2.25 ਲੱਖ ਹੈਕਟੇਅਰ ਥੱਲੇ ਇਹਦੀ ਖੇਤੀ ਹੁੰਦੀ ਹੈ। ਤਾਂ ਇਹ ਮਨ ਭਾਉਂਦਾ ਚਾਰਾ ਡੰਗਰਾਂ ਦਾ ਵੀ ਹੈ ਅਤੇ ਤੁਹਾਡਾ ਸਾਰਿਆਂ ਕਿਸਾਨ ਭਰਾਵਾਂ ਦੇ ਸਾਉਣੀਆਂ ਦਾ ਸਾਰਿਆਂ ਦਾ ਵੀ ਇਹ ਮਨ ਭਾਉਂਦਾ ਚਾਰਾ ਹੈ। ਕਿਉਂ ਇਹ ਮਨ ਭਾਉਂਦਾ ਚਾਰਾ ਹੈ, ਸਾਨੂੰ ਇਸ ਦੀ ਬਿਜਾਈ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਬਰਸੀਮ ਜਿਹੜਾ ਹੈ ਜੀ ਉਹ ਇੱਕ ਫਲੀਦਾਰ ਚਾਰਾ ਹੈ। ਸਾਉਣੀ ਦੇ ਚਾਰਿਆਂ ਵੱਲ ਦੇਖੀਏ, ਜਿਹੜੇ ਹੁਣ ਤੁਸੀਂ ਬੀਜੇ ਹੋਏ ਸੀ ਜਾਂ ਜਿਹੜੇ ਵੱਢ ਕੇ ਤੁਸੀਂ ਪਾ ਦਿੱਤੇ, ਉਹਨਾਂ ਵਿੱਚ ਸਾਡੇ ਕੋਲ ਕੋਈ ਮੁੱਖ ਜਿਹੜਾ ਫਲੀਦਾਰ ਚਾਰਾ ਰਵਾਂ ਨੂੰ ਛੱਡ ਕੇ, ਜਿਹਨੂੰ ਅਸੀਂ ਕਾਓ ਪੀਸ ਕਹਿੰਦੇ ਹਾਂ, ਉਹਨੂੰ ਛੱਡ ਕੇ ਸਾਡੇ ਕੋਲ ਕੋਈ ਵੀ ਫਲੀਦਾਰ ਚਾਰਾ ਨਹੀਂ ਸੀਗਾ। ਪਰ ਹੁਣ ਹਾੜੀ ਦੇ ਮੌਸਮ ਦੇ ਵਿੱਚ ਜਿਵੇਂ ਮੈਂ ਦੱਸਿਆ, ਸਾਡੇ ਕੋਲ ਬਰਸੀਮ ਜਿਹੜਾ ਉਹ ਫਲੀਦਾਰ ਚਾਰਾ ਹੈ। ਇਹਦੀ ਖਾਸੀਅਤ ਇਹ ਹੈ ਵੀ ਇਹ ਹਵਾ ਦੇ ਵਿੱਚੋਂ ਨਾਈਟ੍ਰੋਜਨ ਲੈ ਕੇ ਆਪ ਜਿਹੜਾ ਉਹ ਆਪਣੀ ਨਾਈਟ੍ਰੋਜਨ ਫਿਕਸ ਕਰ ਲੈਂਦਾ ਹੈ, ਅਤੇ ਸਾਨੂੰ ਜਿਹੜਾ ਇਹਦੇ ਵਿੱਚ ਵਾਰ ਵਾਰ ਨਾਈਟ੍ਰੋਜਨ ਪਾਉਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਯੂਰੀਏ ਦਾ ਛਿੱਟਾ ਦੇਣ ਦੀ ਲੋੜ ਨਹੀਂ ਹੈ। ਮੈਂ ਇਸ ਗੱਲ ਨੂੰ ਵਾਰ ਵਾਰ ਦੁਹਰਾ ਰਿਹਾ ਕਿ ਜਿਹੜੇ ਮੇਰੇ ਕਿਸਾਨ ਭਰਾ ਭੈਣ ਜਿਹੜੇ ਵੀ ਬਰਸੀਮ ਦੀ ਕਾਸ਼ਤ ਕਰਦੇ ਆ, ਕਿਉਂਕਿ ਬਹੁਤ ਵੱਡੇ ਪੱਧਰ 'ਤੇ ਪੰਜਾਬ 'ਚ ਇਸ ਦੀ ਕਾਸ਼ਤ ਹੁੰਦੀ ਹੈ, ਤਾਂ ਜਿਹੜੇ ਵੀ ਕਿਸਾਨ ਭਰਾ ਅਤੇ ਭੈਣਾਂ ਜਿਹੜੇ ਹੈ ਉਹ ਇਹਦਾ ਕਾਸ਼ਤ ਕਰਦੇ ਹੈ, ਉਹਨਾਂ ਨੂੰ ਇਹ ਗੱਲ ਮੁੱਖ ਧਿਆਨ ਰੱਖਣ ਦੀ ਲੋੜ ਹੈ ਵੀ ਇਹਦੇ ਵਿੱਚ ਆਪਾਂ ਯੂਰੀਏ ਦੀ ਵਾਰ ਵਾਰ ਛਿੱਟਾ ਨਹੀਂ ਦੇਣਾ। ਇਹ ਨਹੀਂ ਵੀ ਆਪਾਂ ਇੱਕ ਵਾੜ ਲੈ ਲਈ ਫਿਰ ਛਿੱਟਾ ਦੇ ਦਿੱਤਾ, ਅਗਲੀ ਵਾੜ ਲੈ ਲਈ ਫਿਰ ਛਿੱਟਾ ਦੇ ਦਿੱਤਾ, ਕਿਉਂਕਿ ਠੰਡ ਆਉਣੀ ਹੈ, ਠੰਡ 'ਚ ਟੈਂਪਰੇਚਰ ਜਿਹੜਾ ਤਾਪਮਾਨ ਹੈ ਉਹ 5 ਡਿਗਰੀ 7 ਡਿਗਰੀ 4 ਡਿਗਰੀ ਵੀ ਹੋ ਜਾਂਦਾ, ਕਈ ਕਈ ਵਾਰੀ ਆਪਣੇ ਕੋਲ 1-2 ਡਿਗਰੀ 0 ਡਿਗਰੀ ਟੈਂਪਰੇਚਰ ਵੀ ਹੁੰਦਾ ਕਿਸੇ ਦਿਨ, ਤਾਂ ਉਦੋਂ ਆਪਾਂ ਨੂੰ ਲੱਗਦਾ ਵੀ ਆਪਣੀ ਬਰਸੀਮ ਜਿਹੜੀ ਹੈ ਉਹ ਖੜ ਗਈ ਹੈ ਜੀ, ਇਹਨੂੰ ਆਪਾਂ ਹੁਣ ਕਿਵੇਂ ਤੋਰੀਏ, ਇਹ ਤਾਂ ਚੱਲਦੀ ਨਹੀਂ ਪਈ, ਹੈ ਨਾ। ਕਈ ਵਾਰੀ ਕੀ ਹੈ, ਧੁੱਪਾਂ ਹੀ ਨਹੀਂ ਨਿਕਲਦੀਆਂ, 20 ਦਿਨ 25 ਦਿਨ ਆਪਣੇ ਆਸਮਾਨ ਬਦਲ ਰਹਿੰਦਾ, ਧੁੱਪ ਨਿਕਲਦੀ ਨਹੀਂ ਹੈ, ਤਾਂ ਉਹਦੇ 'ਚ ਆਪਾਂ ਨੂੰ ਕਿਸਾਨ ਭਰਾਵਾਂ ਨੂੰ ਲੱਗਦਾ ਵੀ ਖਰੇ ਇਹ ਖਾਦ ਮੰਗ ਰਿਹਾ, ਉਹ ਉਲਟਾ ਨੁਕਸਾਨ ਕਰਦਾ। ਤਾਂ ਇਸ ਕਰਕੇ

ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਮੈਂ ਅੱਗੇ ਚੱਲਾਂ, ਮੈਂ ਪਹਿਲਾਂ ਹੀ ਤੁਹਾਨੂੰ ਕਹਿੰਦੇ ਨਾ ਇੱਕ ਵਾਰਨਿੰਗ ਦੇਣੀ, ਇਹ ਵਾਰਨਿੰਗ ਸਮਝ ਲਓ, ਮੇਰੀ ਇੱਕ ਐਡਵਾਈਸ ਸਮਝ ਲਓ, ਮੇਰੀ ਸਲਾਹ ਸਮਝ ਲਓ ਕਿ ਜਿੰਨੇ ਵੀ ਲੋਕ ਤੁਸੀਂ ਬਰਸੀਮ ਬੀਜਦੇ ਹੋ, ਸਿਰਫ ਬਿਜਾਈ ਵੇਲੇ ਹੀ ਆਪਾਂ ਯੂਰੀਆ ਜਾਂ ਡਾਇਆ ਜਾਂ ਆਪਾਂ ਹਾੜੀ ਜਿਹੜੀ ਆਪਣੀ ਫਾਰਮਯਾਰਡ ਮੈਨਿਊਰ ਹੈ ਜਿਹਨੂੰ ਆਪਾਂ ਰੂੜੀ ਦੀ ਖਾਦ ਕਹਿੰਦੇ ਹਾਂ, ਉਹ ਆਪਾਂ ਪਾਉਣੀ ਹੈ। ਇਸ ਤੋਂ ਇਲਾਵਾ ਆਪਾਂ ਜਿਹੜੀ ਹੈ ਕੋਈ ਖਾਦ ਹਰ ਕਟਾਈ ਵੇਲੇ ਨਹੀਂ ਪਾਉਣੀ, ਇਸ ਗੱਲ ਦਾ ਪੂਰਾ ਧਿਆਨ ਰੱਖਣਾ। ਦੂਜੀ ਗੱਲ, ਹੁਣ ਤੁਸੀਂ ਪੁੱਛੋਗੇ ਵੀ ਡਾਕਟਰ ਸਾਹਿਬ ਸਾਡੇ ਕੋਲ ਕਿਸਮਾਂ ਕਿਹੜੀਆਂ ਕਿਹੜੀਆਂ ਨੇ। ਕਿਸਮਾਂ ਦਾ ਬਹੁਤ, ਕਿਸਮਾਂ ਦੀ ਚੋਣ ਜਿਹੜੀ ਹੈ ਬਹੁਤ ਜ਼ਰੂਰੀ ਹੈ। ਜੇ ਆਪਾਂ ਕਿਸਮ ਸਹੀ ਚੋਣ ਨਹੀਂ ਕਰਾਂਗੇ ਤਾਂ ਦੇਖੋ ਤੁਸੀਂ ਆਪਾਂ ਸਹੀ ਝਾੜ ਨਹੀਂ ਲੈ ਸਕਦੇ। ਫਿਰ ਤੁਸੀਂ ਆ ਕੇ ਕਹਿੰਦੇ ਹੋ ਜੀ ਸਾਡੀ ਬਰਸੀਮ ਜਿਹੜੀ ਹੈ ਜੀ ਉਹ ਮਾਰਚ 'ਚ ਖਤਮ ਹੋ ਗਈ, ਯੂਨੀਵਰਸਿਟੀ ਨੇ 5 ਤੋਂ 6 ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ, ਜਿਹੜੀਆਂ ਮੁੱਖ ਕਿਸਮਾਂ ਜਿਹੜੀਆਂ ਤੁਹਾਡੀਆਂ ਮਨ ਪ੍ਰਚਲਿਤ ਵੀ ਨੇ, ਤੁਸੀਂ ਉਹਨੂੰ ਪਸੰਦ ਕਰਦੇ ਹੋ, ਉਹ 'ਚ ਚੋਖਾ ਝਾੜ ਵੀ ਆਉਂਦਾ, ਉਹਦੀ ਕੁਆਲਿਟੀ ਵੀ ਬਹੁਤ ਵਧੀਆ, ਉਹਦੇ ਬਾਰੇ ਮੈਂ ਤੁਹਾਨੂੰ ਅੱਜ ਰੂਬਰੂ ਕਰਾਊਂਗਾ। ਸਭ ਤੋਂ ਜਿਹੜੀ ਨਵੀਂ ਕਿਸਮ ਜਿਹੜੀ ਅਸੀਂ ਦਿੱਤੀ ਹੈ ਉਹ BL44 ਹੈ, ਉਹ ਅਸੀਂ ਪਿਛਲੇ ਸਾਲ ਦਿੱਤੀ ਹੈ BL44 ਕਿਸਮ, ਉਹ ਪੜਸੂਏ ਬਹੁਤ ਮਾਰਦੀ ਹੈ, ਉਹਦੀ ਕੁਆਲਿਟੀ ਬਹੁਤ ਵਧੀਆ, 5 ਤੋਂ 6 ਜਿਹੜੇ ਲੋਅ ਹੈ ਉਹ ਬਹੁਤ ਵਧੀਆ ਲੋਅ ਦੇ ਜਾਂਦੀ ਹੈ, ਉਹਦਾ ਪਹਿਲੇ ਅਤੇ ਅਖੀਰਲੇ ਲੋਅ ਦਾ ਜਿਹੜਾ ਝਾੜ ਹੈ ਉਹ ਵੀ ਵੱਧ ਹੈ, ਅਤੇ ਉਹ ਤੁਸੀਂ ਐਂ ਮੰਨ ਕੇ ਚੱਲ ਸਕਦੇ ਹੋ ਵੀ ਜੇ ਆਪਣੀਆਂ ਜ਼ਮੀਨਾਂ ਭਾਰੀਆਂ ਨੇ, ਪਾਣੀ ਦਾ ਆਪਾਂ ਨੂੰ ਪੂਰਾ ਪ੍ਰਬੰਧ ਹੈ ਵੀ ਆਪਾਂ ਉਹਨੂੰ ਸਿੰਚਾਈ ਜਿਹੜੀ ਹੈ ਉਹ ਪੂਰੀ ਤਰੀਕੇ ਨਾਲ ਕਰ ਸਕਦੇ ਹਾਂ, ਤਾਂ ਆਪਾਂ ਬਰਸੀਮ ਦਾ ਉਹ ਮਈ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਜੂਨ ਦੇ ਪਹਿਲੇ ਹਫ਼ਤੇ ਤੱਕ ਜਦੋਂ ਬਾਹਰ ਤਾਪਮਾਨ ਜਿਹੜਾ ਹੈ ਉਹ 40-42-45 ਡਿਗਰੀ ਤੱਕ ਵੀ ਹੋਇਆ ਹੁੰਦਾ, ਉਦੋਂ ਵੀ ਆਪਾਂ ਨੂੰ ਉਹ ਹਰੇ ਪੱਠਿਆਂ ਦਾ ਅਖੀਰਲਾ ਲੋਅ ਦੇ ਜਾਂਦਾ, ਤਾਂ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੈ। BL44 ਕਿਸਮ, ਉਸ ਤੋਂ ਬਾਅਦ ਸਾਡੇ ਕੋਲ BL43 ਕਿਸਮ ਹੈ, ਇਹ ਵੀ ਅਸੀਂ 2 ਸਾਲ ਪਹਿਲਾਂ ਇਹ ਕਿਸਮ ਦਿੱਤੀ ਹੈ, ਇਹ ਵੀ ਇੱਕ ਮਨ ਭਾਉਂਦੀ ਕਿਸਮ ਹੈ, ਇਹਦਾ ਵੀ ਬੀਜ ਜਿਹੜਾ ਉਹ ਯੂਨੀਵਰਸਿਟੀ ਨੇ ਇਸ ਸਾਲ ਮੇਲਿਆਂ 'ਤੇ ਵੀ ਦਿੱਤਾ, ਹਜੇ ਅੱਜ ਵੀ ਕਿਸਾਨ ਮੇਲਾ ਉੱਥੇ ਵੀ ਇਹਦੀ ਵਿਕਰੀ ਹੋ ਰਹੀ ਹੈ, ਅਤੇ ਹੋ ਸਕਦਾ ਬਾਅਦ ਦੇ ਵਿੱਚ ਵੀ ਉਪਲਬਧਤਾ ਦੇ ਆਧਾਰ ਦੇ ਉੱਤੇ ਜੇ ਉਪਲਬਧ ਰਹਿੰਦਾ ਹੈ ਤਾਂ ਤੁਹਾਡੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਤੇ ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰਾਂ 'ਤੇ ਵੀ ਇਹਦਾ ਬੀਜ ਜਿਹੜਾ ਉਪਲਬਧ ਹੋ ਸਕਦਾ ਹੈ। ਤਾਂ ਯੂਨੀਵਰਸਿਟੀ ਨੇ 350 ਰੁਪਏ ਕਿਲੋ ਇਸ ਸਾਲ ਇਹਦਾ ਰੇਟ ਰੱਖਿਆ, ਬੀਜ ਕੋਸ਼ਿਸ਼ ਕਰੋ ਜਿਹੜੀ ਵੀ ਉੱਨਤ ਕਿਸਮ ਦੀ ਮੈਂ ਅੱਜ ਗੱਲ ਦੱਸ ਰਿਹਾ ਉਹਦਾ ਬੀਜ ਜਿਹੜਾ ਹੈ ਉਹ ਆਪਾਂ ਯੂਨੀਵਰਸਿਟੀ ਦੇ ਹੀ ਕਿਸੇ ਮਾਨਤ ਸੰਸਥਾ ਜਿਵੇਂ ਮੈਂ KVK ਦੀ ਗੱਲ ਕੀਤੀ ਹੈ, ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰਾਂ ਦੀ ਗੱਲ ਕੀਤੀ ਹੈ, ਜਾਂ ਆਪਾਂ ਯੂਨੀਵਰਸਿਟੀ ਆਈਏ, ਯੂਨੀਵਰਸਿਟੀ ਦੇ ਕੈਂਪਸ ਦੇ ਬਾਹਰ ਜਿਹੜੀ ਆਪਣੇ 2 ਨੰਬਰ ਗੇਟ ਦੇ ਜਾਂ 1 ਨੰਬਰ ਗੇਟ 'ਤੇ ਜਿਹੜੀ ਦੁਕਾਨ ਹੈ ਉੱਥੋਂ ਹੀ ਲੈਣਾ, ਆਪਾਂ ਬਾਹਰੋਂ ਕਿਤੋਂ ਵੀ ਆਪਾਂ ਬੀਜ ਜਿਹੜਾ ਉਹ ਨਹੀਂ ਲੈਣਾ, ਕਿਉਂਕਿ ਬੀਜ ਬਹੁਤ ਮਹਿੰਗਾ ਪੈਂਦਾ ਹੈ, ਅਤੇ ਬੀਜ ਦੇ ਉੱਤੇ ਹੀ ਆਪਣੀ ਸਾਰੀ ਫਸਲ ਜਿਹੜੀ ਹੈ ਉਹ ਖੜ੍ਹਦੀ ਹੈ। ਜਿਹੜੇ ਆਪਾਂ ਗਾਂਹ 6 ਮਹੀਨੇ ਜਿਹੜੇ ਪੱਠੇ ਲੈਣੇ ਹੈ ਡੰਗਰਾਂ ਨੂੰ ਚਾਰਨੇ ਹੈ, ਉਹ ਆਪਣਾ ਜੇ ਬੀਜ ਵਧੀਆ ਹੋਊਗਾ, ਚੰਗੀ ਕਿਸਮ ਦਾ ਪ੍ਰਮਾਣਿਤ ਬੀਜ ਹੋਊਗਾ, ਤਾਂ ਹੀ ਆਪਾਂ ਉਹ ਤੋਂ ਸਹੀ ਫਸਲ ਲੈ ਸਕਦੇ ਹਾਂ। ਤਾਂ BL44 ਅਤੇ BL43 ਦੋ ਵਧੀਆ ਕਿਸਮਾਂ ਨੇ, ਇਸ ਤੋਂ ਬਾਅਦ ਪੁਰਾਣੀ ਕਿਸਮ ਹੈ, ਮੈਂ ਮੰਨਦਾ BL42 ਕਿਸਮ ਦੀ ਮੈਂ ਗੱਲ ਕਰਨ ਜਾ ਰਿਹਾ, ਇਹ 42 ਕਿਸਮ ਜਿਹੜੀ ਹੈ ਹਜੇ ਵੀ ਜਿਹੜੀ ਹੈ ਬਹੁਤ ਤਗੜੀ ਕਿਸਮ ਹੈ, ਇਹਨੂੰ ਕੋਈ ਵੀ ਜਿਹੜਾ ਉਹ ਬਿਮਾਰੀ ਜਿਹੜੀ ਹੈ ਉਹ ਵੱਡੇ ਪੱਧਰ 'ਤੇ ਨਹੀਂ ਪੈਂਦੀ, ਕੀੜੇ ਮਕੌੜਿਆਂ ਤੋਂ ਵੀ ਇਹਦਾ ਬਚਾਅ ਰਹਿੰਦਾ, ਅਤੇ ਕੁਆਲਿਟੀ ਪੱਖੋਂ ਯਾਨੀ ਗੁਣਤਾ ਪੱਖੋਂ ਜੇ ਅਸੀਂ ਇਹਦੇ ਪ੍ਰੋਟੀਨ ਦੀ ਗੱਲ ਕਰੀਏ, ਇਹਦੀ ਪਚਨਸ਼ੀਲਤਾ ਦੀ ਗੱਲ ਕਰੀਏ, ਇਹਦੇ ਸੁੱਕੇ ਮਾਦੇ ਦੀ ਗੱਲ ਕਰੀਏ, ਤਾਂ ਇਹ ਕਿਸੇ ਵੀ ਕਿਸਮ ਨਾਲੋਂ ਘੱਟ ਨਹੀਂ ਹੈ। BL42 ਦਾ ਵੀ ਜੇ ਤੁਹਾਨੂੰ ਬੀਜ ਮਿਲਦਾ ਹੈ ਯੂਨੀਵਰਸਿਟੀ ਦੇ ਕਿਸੇ ਵੀ ਪ੍ਰਮਾਣਿਤ ਕਿਸੇ ਸੂਤਰ ਤੋਂ, ਉੱਥੋਂ ਤੁਸੀਂ ਇਹਦਾ ਬੀਜ ਲੈ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਆਪਣੀ ਪੁਰਾਣੀ ਕਿਸਮ, ਬਹੁਤ ਪੁਰਾਣੀ ਕਿਸਮ ਹੈ, 40 ਸਾਲ ਪੁਰਾਣੀ ਕਿਸਮ ਹੈ, ਉਹ ਹਜੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੈਕੇਜ ਔਫ ਪ੍ਰੈਕਟਿਸ ਦੇ ਵਿੱਚ ਹਜੇ ਵੀ ਹੈਗੀ ਹੈ, ਉਹਨੂੰ ਅਸੀਂ ਕਹਿੰਦੇ BL10 ਕਿਸਮ ਹੈ। BL10 ਦਾ ਵੀ ਜੇ ਬੀਜ ਮਿਲਦਾ ਹੈ ਤਾਂ ਉਹ ਵੀ ਆਪਾਂ ਲੈ ਕੇ ਬੀਜ ਸਕਦੇ ਹਾਂ। ਤਾਂ ਮੈਂ ਤੁਹਾਨੂੰ 4 ਕਿਸਮਾਂ ਬਾਰੇ ਜਿਹੜਾ ਉਹ ਦੱਸਿਆ, BL44, 43, 42 ਅਤੇ BL10। ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਕਿਸਮ ਦੀ ਚੋਣ ਨਹੀਂ ਕਰਨੀ, ਇਹਨਾਂ ਹੀ ਕਿਸਮਾਂ ਨੂੰ ਲੈ ਕੇ। ਇੱਕ ਹੋਰ ਗੱਲ ਹੈ, ਤੁਸੀਂ ਬੀਜ ਲੈ ਲਿਆ, ਬੀਜ ਲੈ ਕੇ ਰੱਖ ਲਿਆ, ਅਗਲੇ ਹਫ਼ਤੇ 10 ਅਕਤੂਬਰ ਦੇ ਨੇੜੇ ਥੇੜੇ ਮੌਸਮ ਹਜੇ ਗਰਮ ਹੋ ਰਿਹਾ ਹੈ, ਤੁਸੀਂ ਦੇਖ ਹੀ ਰਹੇ ਹੋ ਤਾਪਮਾਨ ਸਵੇਰ ਸ਼ਾਮ ਦਾ ਵੀ ਹਜੇ ਘੱਟ ਨਹੀਂ ਰਿਹਾ, ਥੋੜ੍ਹਾ ਇੰਤਜ਼ਾਰ ਕਰਨਾ। ਇਹ ਨਹੀਂ ਵੀ ਜੇ ਆਪਾਂ ਹੁਣ ਦੇਖਿਆ ਵੀ ਸਤੰਬਰ ਲਿਖਿਆ ਜਾਂ ਅਕਤੂਬਰ ਦਾ ਪਹਿਲਾ ਹਫ਼ਤਾ ਚੜ੍ਹਨ ਲੱਗਿਆ ਕੱਲ੍ਹ ਨੂੰ, ਅਤੇ ਆਪਾਂ ਛੱਟਾ ਦੇ ਦਈਏ ਇਹਦਾ ਖੜ੍ਹੇ ਪਾਣੀ ਦੇ ਵਿੱਚ, ਨਹੀਂ ਆਪਾਂ ਹਜੇ ਇਹਦਾ ਬੀਜ ਖਰਾਬ ਕਰ ਲਾਂਗੇ। ਆਪਾਂ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ, ਥੋੜ੍ਹਾ ਜਿਹਾ ਇੰਤਜ਼ਾਰ, ਮੌਸਮ ਬਦਲ ਰਿਹਾ, ਆਪਾਂ ਨੂੰ ਪਤਾ ਹੈ ਹੋ ਸਕਦਾ ਹਫ਼ਤੇ 10 ਦਿਨ ਦੇ ਵਿੱਚ ਆਪਣਾ ਤਾਪਮਾਨ ਜਿਹੜਾ ਉਹ ਥੋੜ੍ਹਾ ਘਟਣਾ ਸ਼ੁਰੂ ਹੋਵੇ। ਜਿੱਦਾਂ ਹੀ ਤਾਪਮਾਨ ਜਿਹੜਾ ਉਹ ਆਪਣਾ 28-30 ਡਿਗਰੀ ਦੇ ਨੇੜੇ ਤੇੜੇ ਰਹਿਣਾ ਸ਼ੁਰੂ ਹੁੰਦਾ ਸਵੇਰ ਸ਼ਾਮ ਦਾ, ਆਪਾਂ ਬਿਜਾਈ ਦੀ ਤਿਆਰੀ ਸ਼ੁਰੂ ਕਰ ਲੈਣੀ ਹੈ। ਤੁਸੀਂ ਖੇਤ ਤਿਆਰ ਕਰਕੇ ਰੱਖੋ, ਅਤੇ ਇਹਦਾ ਜਿਹੜਾ ਟੀਕਾ ਜ਼ਰੂਰ ਲਾਉਣਾ, ਜਿਵੇਂ ਡਾਕਟਰ ਟੀਕਾ ਲਾਉਂਦਾ ਨਾ ਆਪਾਂ ਨੇ ਪੇਸ਼ੈਂਟ ਨੂੰ, ਉੱਦਾਂ ਹੀ ਆਪਾਂ ਜੇ ਬਰਸੀਮ ਦਾ ਟੀਕਾ ਲਾ ਕੇ ਬੀਜਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਝਾੜ ਜਿਹੜਾ ਉਹ ਬਹੁਤ ਵਧੀਆ ਮਿਲਣਾ ਹੈ, ਆਪਾਂ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਜਿਵੇਂ ਪਹਿਲਾਂ ਦੱਸਿਆ। ਤਾਂ ਟੀਕਾ ਜਿਹੜਾ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ
माइक्रोबायोलॉजी विभाग तो लिया जा सकता है 40 रुपए का टीका है जिहड़ा कि पूरे किले की अपना बीज है जिहड़ा उहदे लई इह सफिशेंट है यानी कि यह पूरक पैंदा है। तो इस तों इलावा यह टीका तुसीं मंगा सकदे हो कृषि विज्ञान केंद्रां दे विच जाके उहनां नाल राबता कायम करके उहनां नूं तुसीं आपदी

ਦੇ ਸਕਦੇ ਹੋ ਵੀ ਸਾਨੂੰ ਜੀ ਇਹ ਬਰਸੀਮ ਵਾਲਾ ਟੀਕਾ ਜਿਹੜਾ ਇੱਥੇ ਉਪਲਬਧ ਕਰਵਾਇਆ ਜਾਵੇ ਤਾਂ ਉਹ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਘਰ ਦੇ ਕੋਲ ਹੀ ਉਪਲਬਧ ਹੋ ਜਾਏਗਾ। ਤੋ ਇਸ ਤੋਂ ਇਲਾਵਾ ਟੀਕਾ ਲਾਉਣ ਤੋਂ ਬਾਅਦ ਜਦੋਂ ਆਪਾਂ ਬੀਜ ਤਿਆਰ ਕਰ ਲਿਆ ਉਦੋਂ ਆਪਾਂ ਖੜ੍ਹੇ ਪਾਣੀ 'ਚ ਛਿੱਟਾ ਦੇ ਕੇ ਇਸ ਤਰੀਕੇ ਨਾਲ ਅਸੀਂ ਬਰਸੀਮ ਜਿਹੜਾ ਉਹ ਆਪਾਂ ਬਿਜਾਈ ਕਰ ਸਕਦੇ ਹਾਂ। ਹਾਂ, ਬੀਜ ਦੀ ਜਿਹੜੀ ਮਾਤਰਾ ਉਹ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹੀ ਪਾਉਣਾ ਹੈ। ਬੀਜ ਮੈਂ ਪਹਿਲਾਂ ਦੱਸਿਆ ਮਹਿੰਗਾ ਹੈ, 350 ਰੁਪਏ ਕਿਲੋ ਬੀਜ ਹੈ। ਉਹਨੂੰ ਵੱਧ ਪਾਉਣ ਨਾਲ ਕੋਈ ਐਡਾ ਇਹ ਨਹੀਂ ਹੋ ਜਾਣਾ ਵੀ ਝਾੜ ਵੱਧ ਆ ਜਾਣਾ, ਉਲਟਾ ਤੁਸੀਂ ਝਾੜ ਘਟਾਓਗੇ। ਜਿੰਨਾ ਸੰਘਣਾ ਬੀਜੋਗੇ ਉਨੀਆਂ ਬਿਮਾਰੀਆਂ ਜ਼ਿਆਦਾ ਪੈਣਗੀਆਂ, ਉਹਦੇ ਨਾਲ ਕੀੜੇ ਮਕੌੜੇ ਜ਼ਿਆਦਾ ਪੈਣਗੇ, ਕੁਆਲਿਟੀ ਘਟੂਗੀ, ਤੁਹਾਡਾ ਬਰਸੀਮ ਥੱਲੇ ਡਿੱਗੂਗਾ, ਜ਼ਮੀਨ ਨਾਲ ਲੱਗੂਗਾ, ਉਹਦੇ ਨਾਲ ਬਿਮਾਰੀ ਵੱਧ ਆਊਗੀ। ਸੋ ਮੇਰਾ ਕਹਿਣਾ ਮੰਨਣਾ 8 ਕਿਲੋ ਪ੍ਰਤੀ ਏਕੜ ਬੀਜ ਤੋਂ ਵੱਧ ਆਪਾਂ ਬੀਜ ਦਾ ਇਸਤੇਮਾਲ ਮਾਤਰਾ ਨਹੀਂ ਕਰਨੀ। ਤੋ ਇਹ ਹੋ ਗਿਆ ਬੀਜ ਦੀ ਮਾਤਰਾ ਦਾ। ਖਾਦ ਮੈਂ ਪਹਿਲਾਂ ਦੱਸਤੀ ਕਿ ਬਿਜਾਈ ਵੇਲੇ ਤੁਸੀਂ ਜਿਹੜਾ ਉਹ ਅੱਧਾ ਗੱਟੂ ਜਿਹੜਾ ਯੂਰੀਏ ਦਾ ਪਾਉਣਾ ਉਹ ਜ਼ਮੀਨ 'ਚ ਪਾ ਦੇਣਾ, ਉਸ ਤੋਂ ਬਾਅਦ ਤੁਸੀਂ ਬਿਜਾਈ ਛਿੱਟਾ ਦੇ ਦੇਣਾ। ਪਾਣੀ ਮਗਲੋਂ ਲਾਉਂਦੇ ਹੋ ਮਗਲੋਂ ਲਾ ਲਓ, ਪਾਣੀ ਖੜ੍ਹਾ ਕਰਕੇ ਛਿੱਟਾ ਦਿੰਦੇ ਹੋ, ਜਿਵੇਂ ਮਰਜ਼ੀ ਕਰਦੇ ਹੋ ਉਵੇਂ ਤੁਸੀਂ ਬਰਸੀਮ ਬੀਜ ਸਕਦੇ ਹੋ। ਤੋ ਇਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਵੀ ਡਾਕਟਰ ਸਾਹਿਬ ਤੁਸੀਂ ਪੁੱਛ ਸਕਦੇ ਹੋ ਵੀ ਡਾਕਟਰ ਸਾਹਿਬ ਇਹਦੀ ਕਟਾਈ ਕਦੋਂ ਲੈਣੀ ਹੈ। ਦੇਖੋ ਇਹਦੀ ਪਹਿਲੀ ਕਟਾਈ ਜਿਹੜੀ ਹੈ ਉਹ ਤੁਹਾਨੂੰ 50 ਦਿਨ ਤੋਂ 60 ਦਿਨ ਦੇ ਵਿੱਚ ਮਿਲ ਜਾਣੀ ਹੈ। ਜਿਹੜੀਆਂ ਕਿਸਮਾਂ ਮੈਂ ਦੱਸੀਆਂ 44, 43, 42 ਅਤੇ BL-10, ਇਹਨਾਂ ਚਾਰਾਂ ਕਿਸਮਾਂ ਦੀ ਪਹਿਲੀ ਕਟਾਈ ਜਿਹੜੀ ਹੈ ਉਹ 50 ਤੋਂ 60 ਦਿਨ ਦੇ ਵਿੱਚ ਤਿਆਰ ਹੋ ਜਾਣੀ ਹੈ। ਉਸ ਤੋਂ ਬਾਅਦ ਆਪਾਂ ਕਟਾਈ ਲੈ ਕੇ ਇਹਦੇ ਵਿੱਚ ਸਿਰਫ ਪਾਣੀ ਲਾਉਣਾ, ਮੈਂ ਵਾਰ ਵਾਰ ਕਹਿ ਰਿਹਾ ਪਾਣੀ ਲਾਉਣਾ, ਇਹਨੂੰ ਕੋਈ ਖਾਦ ਨਹੀਂ ਪਾਉਣੀ, ਕੋਈ ਯੂਰੀਆ ਨਹੀਂ ਪਾਉਣਾ, ਕੋਈ ਡਾਇਆ ਨਹੀਂ ਪਾਉਣਾ। ਤੁਸੀਂ ਡੰਗਰ ਖਰਾਬ ਕਰ ਲੈਣੇ ਆ, ਆਪਣੇ ਜ਼ਹਿਰੀਲੇ ਫੋਡਰ ਖਵਾ ਖਵਾ ਕੇ, ਜ਼ਹਿਰੀਲੇ ਚਾਰੇ ਖਵਾ ਖਵਾ ਕੇ, ਆਪਣੇ ਪੱਠੇ ਖਵਾ ਕੇ ਜ਼ਹਿਰੀਲੇ ਇਹਦੇ ਨਾਲ ਡੰਗਰ ਨਾ ਖਰਾਬ ਕਰ ਲਿਓ। ਅਤੇ ਮੈਂ ਵਾਰ ਵਾਰ ਕਹਿ ਰਿਹਾ ਤੁਸੀਂ ਖਾਦ ਦੁਬਾਰਾ ਨਹੀਂ ਪਾਉਣੀ, ਹਰ ਕਟਾਈ 'ਤੇ ਖਾਦ ਨਹੀਂ ਪਾਉਣੀ, ਸਿਰਫ ਬਿਜਾਈ ਵੇਲੇ ਖਾਦ ਪਾਉਣੀ ਹੈ। ਤੋ ਇਹ ਹੋ ਗਿਆ ਬਰਸੀਮ ਦੀ ਕਟਾਈਆਂ ਦਾ। ਉਸ ਤੋਂ ਬਾਅਦ ਕਟਾਈ ਹਰ ਮਹੀਨੇ ਤੁਹਾਨੂੰ ਮਿਲੀ ਜਾਣੀ ਹੈ, ਤੁਸੀਂ ਪਾਣੀ ਲਾਈ ਜਾਣਾ ਹਿਸਾਬ ਜੇ ਦਾ, ਉਸ ਤੋਂ ਬਾਅਦ ਤੁਸੀਂ ਇਹਦਾ ਆਪਣਾ ਕਟਾਈ ਲਈ ਜਾਣੀ ਹੈ। ਇਸ ਤੋਂ ਬਾਅਦ ਹੁਣ ਇਹ ਹੋ ਗਈ ਆਪਣੀ ਬਰਸੀਮ ਦੀ ਗੱਲ। ਉਸ ਤੋਂ ਬਾਅਦ ਜਿਹੜੀ ਅਗਲੀ ਮੁੱਖ ਫਸਲ ਸਾਡੇ ਕੋਲ ਬਰਸੀਮ ਤੋਂ ਬਾਅਦ ਆਉਂਦੀ ਹੈ ਉਹ ਆਪਣੇ ਕੋਲ ਆਉਂਦੀ ਹੈ ਜਵੀ ਦੀ ਫਸਲ, ਜਿਹਨੂੰ ਆਪਾਂ ਓਟਸ ਵੀ ਕਹਿ ਦਿੰਦੇ ਹਾਂ। ਤੋ ਜਵੀ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦਿੱਤੀਆਂ। ਤੁਸੀਂ ਜੇ ਕਿਤੇ ਪੈਕੇਜ ਔਫ ਪ੍ਰੈਕਟਿਸ ਚੱਕੋ ਤਾਂ ਤੁਸੀਂ ਵੇਖੋਗੇ ਵੀ ਆਪਣੀਆਂ OL-10 ਜਿਹੜੀ 2014 ਦੇ ਵਿੱਚ ਦਿੱਤੀ ਸੀ, 2 ਕਟਾਈਆਂ ਵਾਲੀ ਪਹਿਲੀ ਕਿਸਮ ਸੀ ਜਿਹੜੀ 2 ਕਟਾਈਆਂ ਬਹੁਤ ਭਾਰੀਆਂ ਦਿੰਦੀ ਹੈ ਅਤੇ ਲਗਭਗ 325-330 ਕੁਇੰਟਲ ਦਾ ਪ੍ਰਤੀ ਕਿੱਲੇ ਦਾ ਹਰੇ ਚਾਰੇ ਦਾ ਝਾੜ ਦਿੰਦੀ ਹੈ, ਸੁੱਕਾ ਮਰਦਾ ਵੀ ਬਹੁਤ ਵਧੀਆ। ਔਰ ਤੁਸੀਂ ਇਹਦੀ ਜੇ ਤੁਸੀਂ ਇਹਦੀ ਹਾਈਟ ਦੇਖ ਲਓ, ਇਹਦੀ ਲੰਬਾਈ ਦੇਖ ਲਓ, ਤੁਸੀਂ ਕਹੋਗੇ ਵੀ ਡਾਕਟਰ ਸਾਹਿਬ ਇਹ ਜਵੀ ਹੈ ਕਿ ਜਵਾ ਹੈ। ਕਈ ਕਿਸਾਨ ਭਰਾ ਮੈਨੂੰ ਉਦੋਂ ਮੇਲੇ 'ਤੇ ਵੀ ਮਿਲੇ ਵੀ ਡਾਕਟਰ ਸਾਹਿਬ ਇਹ ਬਹੁਤ ਹਾਈਟ ਕਰਦੀ ਹੈ, ਵੀ ਇਹ ਜਵੀ ਹੈ ਕਿ ਜਵਾ। ਤੋ ਬਹੁਤ ਵਧੀਆ ਕਿਸਮ ਹੈ ਯੂਨੀਵਰਸਿਟੀ ਦੀ, ਹਜੇ ਤੱਕ ਇਹਦਾ ਸਭ ਤੋਂ ਜ਼ਿਆਦਾ ਡਿਮਾਂਡ ਆ ਰਿਹਾ ਹੈ। ਯੂਨੀਵਰਸਿਟੀ ਨੇ ਐਤਕੀ ਇਹਦੇ ਮੇਲਿਆਂ 'ਤੇ ਸੇਲ ਵੀ ਕੀਤੀ ਹੈ, ਤਾਂ OL-10 ਕਿਸਮ ਜਿਹੜੀ ਹੈ ਇਹ ਜ਼ਰੂਰ ਲਵੋ। ਉਸ ਤੋਂ ਬਾਅਦ ਅਸੀਂ OL-11 ਕਿਸਮ ਵੀ ਦਿੱਤੀ ਹੈ, ਇਹ ਸਿੰਗਲ ਕਟਾਈ ਵਾਲੀ ਕਿਸਮ ਹੈ, ਇਹਦਾ ਵੀ ਲਗਭਗ ਜਿਹੜਾ 325 ਕੁਇੰਟਲ ਪ੍ਰਤੀ ਕਿੱਲੇ ਦਾ ਝਾੜ ਹੈ ਅਤੇ ਕੁਆਲਿਟੀ ਇਹਦੀ ਵੀ ਜਿਹੜੀ ਮਾੜੀ ਨਹੀਂ ਹੈ। ਹੁਣ ਤੁਸੀਂ ਇਹ ਵੀ ਪੁੱਛ ਸਕਦੇ ਹੋ ਵੀ ਡਾਕਟਰ ਸਾਹਿਬ ਇਹ ਜਿਹੜੀ ਕਿਸਮ ਹੈ ਤੁਸੀਂ ਦੱਸ ਰਹੇ ਹੋ ਵੀ ਕੋਈ ਸਿੰਗਲ ਕਟਾਈ ਵਾਲੀ ਹੈ, ਯਾਨੀ ਸਿੰਗਲ ਲੋਅ ਵਾਲੀ ਹੈ, 1 ਲੋਅ ਵਾਲੀ ਹੈ ਜਾਂ 2 ਲੋਅ ਵਾਲੀ ਹੈ, ਇਹਦੀ ਚੋਣ ਅਸੀਂ ਕਿਵੇਂ ਕਰੀਏ ਵੀ ਅਸੀਂ ਕਿਵੇਂ ਕਰ ਸਕਦੇ ਹਾਂ, ਸੋਚ ਸਕਦੇ ਹਾਂ ਵੀ ਅਸੀਂ 1 ਲੋਅ ਵਾਲਾ ਜਵੀ ਲਾਈਏ ਜਾਂ 2 ਲੋਅ ਵਾਲੀ ਕਿਸਮ ਲਾਈਏ। ਤੋ ਇਹ ਆਪਾਂ ਆਪਣੇ ਜਿਹੜਾ ਆਪਣੇ ਕੋਲ ਡੰਗਰ ਰੱਖੇ ਹੋਏ ਹੈ ਆਪਾਂ ਡੰਗਰਾਂ ਦਾ ਸਾਈਜ਼ ਦੇਖ ਕੇ ਵੀ ਆਪਣੇ ਡੰਗਰ 2 ਪਸ਼ੂ ਰੱਖੇ ਹੈ, 4 ਪਸ਼ੂ ਰੱਖੇ ਹੈ। ਮੇਰੇ ਹਿਸਾਬ ਨਾਲ ਜੇ ਤੁਹਾਡੇ ਪਸ਼ੂ ਥੋੜ੍ਹੇ ਨੇ, ਜੇ ਤੁਸੀਂ 5 ਪਸ਼ੂ ਰੱਖੇ ਹੈ, 7 ਪਸ਼ੂ ਰੱਖੇ ਹੈ, ਤਾਂ ਤੁਸੀਂ ਮਲਟੀ ਕੱਟ ਵੱਲ ਜਾਓ, ਯਾਨੀ ਕਿ ਤੁਸੀਂ 2 ਵਾਢਾਂ ਵਾਲਾ ਜਿਹੜਾ ਕਿਸਮ ਹੈ ਉਹਦੀ ਚੋਣ ਕਰੋ, ਉਹਦੋਂ ਬਰਸੀਮ ਲਾ ਲਓ ਅਤੇ ਨਾਲ ਜਿੰਨਾ ਤੁਹਾਡਾ ਏਰੀਆ ਉਹਦੇ ਵਿੱਚੋਂ ਤੁਸੀਂ ਅੱਧਾ ਏਰੀਆ ਜਿਹੜਾ ਬਰਸੀਮ ਥੱਲੇ ਰੱਖੋ, ਕਿਉਂਕਿ ਉਹ ਫਲੀਦਾਰ ਚਾਰਾ ਹੈ। ਅਤੇ ਇੱਧਰੋਂ ਤੁਹਾਨੂੰ ਕਾਰਬੋਹਾਈਡਰੇਟ ਜਿਹੜਾ ਨਿਸ਼ਾਚਤਾ ਵਾਲਾ ਜਿਹੜਾ ਆਪਣਾ ਜਿੱਥੋਂ ਆਪਾਂ ਨੂੰ ਕਾਰਬੋਹਾਈਡਰੇਟ ਐਨਰਜੀ ਮਿਲਣੀ ਹੈ ਡੰਗਰਾਂ ਨੂੰ, ਆਪਾਂ ਨੂੰ ਉਹ ਵਾਲੇ ਪੱਠੇ ਲਾਉਣ ਦੀ ਲੋੜ ਹੈ। ਤੋ ਉਹ ਪ੍ਰੋਟੀਨ ਹੋ ਗਿਆ, ਇੱਧਰੋਂ ਤੁਹਾਨੂੰ ਐਨਰਜੀ ਮਿਲ ਜਾਣੀ ਹੈ ਜਵੀ 'ਚੋਂ। ਤੋ ਦੋਨਾਂ ਦਾ ਬਹੁਤ ਸੋਹਣਾ ਕੰਬੀਨੇਸ਼ਨ, ਬਹੁਤ ਸੋਹਣਾ ਜਿਹੜਾ ਸੁਮੇਲ ਬਣਦਾ ਹੈ। ਤੋ ਇਹਨਾਂ ਨੂੰ ਰਲਾ ਕੇ ਇੱਕ ਪਾਸੇ ਉਹ ਲਾਇਆ ਹੋਵੇ, ਇੱਕ ਪਾਸੇ ਉਹ ਲਾਇਆ ਹੋਵੇ, ਤਾਂ ਰਲਾ ਕੇ ਚਾਰਨਾ ਆਪਸ ਦੇ ਵਿੱਚ, ਜਿਵੇਂ ਆਪਾਂ ਰੋਟੀ ਅਤੇ ਦਾਲ ਖਾਂਦੇ ਹਾਂ, ਬਹੁਤ ਹੀ ਵਧੀਆ ਸੰਤੁਲਿਤ ਭੋਜਨ ਬਣਦਾ ਹੈ। ਉਵੇਂ ਹੀ ਸੰਤੁਲਿਤ ਭੋਜਨ ਡੰਗਰਾਂ ਨੂੰ ਜੇ ਆਪਾਂ ਦੇਣਾ ਚਾਹੀਏ ਤਾਂ ਆਪਾਂ ਨੇ ਜਵੀ ਦੀ ਕਾਸ਼ਤ ਜ਼ਰੂਰ ਕਰਨੀ ਹੈ। 25 ਕਿਲੋ ਪ੍ਰਤੀ ਏਕੜ ਇਹਦਾ ਬੀਜ ਪੈਣਾ। ਕਿਸਮਾਂ 'ਤੇ ਮੈਂ ਦੁਬਾਰਾ ਆਉਣਾ, OL-10 ਅਤੇ OL-11 ਮੈਂ ਦੱਸਤਾ ਸੀ। ਹੁਣ ਉਸ ਤੋਂ ਬਾਅਦ ਅਸੀਂ OL-12 ਕਿਸਮ ਦਿੱਤੀ ਹੈ, ਇਹ ਵੀ ਸਿੰਗਲ ਵਾਰਡ ਵਾਲੀ ਹੈ। OL-13 ਦਿੱਤੀ ਹੈ, ਇਹ ਵੀ ਸਿੰਗਲ ਵਾਰਡ ਵਾਲੀ ਹੈ। OL-14 ਜਿਹੜੀ ਕਿਸਮ ਹੈ ਇਹ 2 ਵਾਢਾਂ ਦੀ ਹੈ। ਇਸ ਸਾਲ ਯੂਨੀਵਰਸਿਟੀ ਨੇ ਮੇਲਿਆਂ ਦੇ ਉੱਤੇ OL-14 ਦਾ ਬਹੁਤ ਵੀ ਵੇਚਿਆ, ਹਜੇ ਵੀ ਬੀਜ ਜਿਹੜਾ ਉਹ ਅਵੇਲੇਬਲ ਹੈ, ਉਪਲਬਧ ਹੈ। ਤੁਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਇਸ ਦੇ ਬਾਰੇ ਜਾਣਕਾਰੀ ਪਤਾ ਕਰ ਸਕਦੇ ਹੋ।

ਤੁਹਾਡੇ ਕੋਲ ਪਹੁੰਚ ਦਾ ਵੀ ਹੋ ਸਕਦਾ ਤਾਂ OL-14 ਜਿਹੜਾ ਉਹ ਅਸੀਂ 5 ਕਿਲੋ ਦੀ ਥੈਲੀ 400 ਰੁਪਏ ਦੀ ਜਿਹੜੀ ਹੈ ਉਹ 80 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਇਹਦਾ ਵੇਚਿਆ ਤਾਂ ਬਹੁਤ ਵਧੀਆ ਕਿਸਮ ਹੈ, ਦੋ ਬਹੁਤ ਸੋਹਣੀਆਂ ਵਾਢਾਂ ਦਿੰਦੀ ਹੈ, ਲਗਭਗ ਮੰਨ ਕੇ ਚੱਲੋ 330 ਤੋਂ 340 ਕੁਇੰਟਲ ਪ੍ਰਤੀ ਏਕੜ ਦਾ ਹਰੇ ਚਾਰੇ ਦਾ ਆਪਾਂ ਇਹ ਤੋਂ ਝਾੜ ਲੈ ਸਕਦੇ ਦੋਹਾਂ ਵਾਢਾਂ ਨੂੰ ਮਿਲਾ ਕੇ। ਇਸ ਗੱਲ ਦਾ ਧਿਆਨ ਰੱਖਣਾ, ਕਈ ਵਾਰੀ ਪੁੱਛਦੇ ਹੋ ਡਾਕਟਰ ਸਾਹਿਬ ਉਹ ਵਾੜ ਜੀ ਆ ਜੂ, ਨਹੀਂ ਉਹ ਵਾੜ 'ਚ ਨਹੀਂ ਆਉਣਾ, ਪਹਿਲੀ ਵਾੜ ਜਿਹੜੀ ਹੈ ਆਪਾਂ 60 ਦਿਨ 'ਤੇ ਲੈ ਲੈਣੀ ਹੈ, ਉਸ ਤੋਂ ਬਾਅਦ ਆਪਾਂ ਇਹ 'ਚ ਖਾਦ ਪਾਉਣੀ ਹੈ। ਇਹ ਗੱਲ ਦਾ ਧਿਆਨ ਰੱਖਣਾ, ਜਦੋਂ ਆਪਾਂ ਦੋ ਵਾਢਾਂ ਵਾਲੀ ਜਵੀ ਬੀਜਣੀ ਹੈ ਤਾਂ ਆਪਾਂ ਪਹਿਲੀ ਵਾੜ ਲੈ ਕੇ ਪਹਿਲਾ ਲੋ ਲੈ ਕੇ ਆਪਾਂ ਅੱਧਾ ਗੱਟਾ ਯੂਰੀਆ ਜਿਹੜਾ ਉਹ ਜ਼ਰੂਰ ਪਾਉਣਾ, ਫਿਰ ਆਪਾਂ ਪਾਣੀ ਲਾਉਣ ਤੋਂ ਬਾਅਦ ਆਪਾਂ ਅੱਧਾ ਗੱਟਾ ਯੂਰੀਆ ਪਾ ਦੇਣਾ ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਛੱਡ ਦੇਣਾ ਅਗਲੇ ਲੋ ਵਾਸਤੇ। ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ, ਜਿਹੜੀ ਤੁਸੀਂ ਗਲਤੀ ਕਰਦੇ ਹੋ ਜਦੋਂ ਜਵੀ ਦੀ ਕਟਾਈ ਲੈਂਦੇ ਹੋ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਰਗੜ ਕੇ ਵੱਢ ਦਈਏ, ਕਿਉਂਕਿ ਦਸੰਬਰ ਦੇ ਵਿੱਚ ਆਪਣੇ ਕੋਲ ਚਾਰਿਆਂ ਦੀ ਘਾਟ ਹੁੰਦੀ ਹੈ, ਆਪਾਂ ਨੂੰ ਐਂ ਹੁੰਦਾ ਵੀ ਇਹਨੂੰ ਰਗੜ ਕੇ ਵੱਢ ਦਈਏ ਖਰੇ ਪੱਠੇ ਜ਼ਿਆਦਾ ਆ ਜਾਣਗੇ। ਉਹ ਭਾਈ ਤੁਸੀਂ ਬੂਟੇ ਦਾ ਪੂਰਾ ਜ਼ੋਰ ਲਵਾ ਦਿੱਤਾ ਕਿ ਉਹਨੇ ਜਦੋਂ ਦੁਬਾਰਾ ਫੁਟਾਰਾ ਲੈਣਾ ਉਹ ਫੁਟਾਰਾ ਕਿਵੇਂ ਲਊਗਾ ਜਦੋਂ ਤੁਸੀਂ ਉਹਨੂੰ ਰਗੜ ਹੀ ਦਿੱਤਾ। ਤੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਆਪਾਂ ਜਵੀ ਦੀ ਕਟਾਈ ਲੈਣੀ ਹੈ ਤਾਂ ਇਹਨੂੰ ਆਪਾਂ ਥੱਲੋਂ 4 ਇੰਚ 5 ਇੰਚ ਛੱਡ ਕੇ ਵੱਢੀਏ, ਉਹਦੇ ਨਾਲ ਤੁਸੀਂ ਦੇਖੋਗੇ ਵੀ ਇਹਦਾ ਫੁਟਾਰਾ ਜਿਹੜਾ ਜ਼ਿਆਦਾ ਪੈਂਦਾ ਨਾਲੇ ਛੇਤੀ ਪੈਂਦਾ, ਉਹਦੇ ਨਾਲ ਜਿਹੜੀ ਅਗਲੀ ਕਟਾਈ ਹੈ ਉਹ ਤੁਹਾਨੂੰ ਜਲਦੀ ਮਿਲੂਗੀ। ਤੋ ਇਸ ਪਾਸੋਂ ਸੋਚੋ ਨਾ ਕਿ ਇਸ ਪਾਸੋਂ ਵੀ ਅਸੀਂ ਪਹਿਲੀ ਵਾੜ 'ਚ ਹੀ ਸਾਰਾ ਵੱਢ ਲਈਏ, ਤੋ ਇਹ ਲਾਲਚ ਨਹੀਂ ਕਰਨਾ। ਆਪਾਂ ਜਦੋਂ ਵੀ ਜਵੀ ਦੀ ਵਾੜ ਲੈਣੀ ਹੈ ਆਪਾਂ ਉਹਨੂੰ ਥੱਲੋਂ 4 ਤੋਂ 5 ਇੰਚ ਆਪਾਂ ਛੱਡ ਕੇ ਫਿਰ ਉਹਦੀ ਵਾਢੀ ਕਰਨੀ ਹੈ, ਪਾਣੀ ਲਾ ਦਿਓ, ਅੱਧਾ ਗੱਟਾ ਯੂਰੀਆ ਪਾ ਕੇ ਛੱਡ ਦਿਓ, ਦੇਖੋ ਕਿੱਡੀ ਸੋਹਣੀ ਵਾੜ ਉਹਦੀ ਆਉਂਦੀ ਹੈ। ਅਗਲੀ ਵਾੜ ਜਿਹੜੀ ਦੂਜੀ ਵਾੜ ਲੈਣੀ ਹੈ ਉਹ ਆਪਾਂ ਪਹਿਲਾਂ ਹੀ ਨਹੀਂ ਲੈ ਲੈਣੀ, ਕਾਹਲੀ ਨਹੀਂ ਕਰਨੀ, ਹੱਥ ਜੋੜ ਕੇ ਫਿਰ ਬੇਨਤੀ ਹੈ ਆਪਾਂ ਫਰਵਰੀ ਅਖੀਰ ਤੱਕ ਮਾਰਚ ਦੇ ਪਹਿਲੇ ਹਫ਼ਤੇ ਤੱਕ ਜਦੋਂ ਦਾਣਾ ਪੈ ਜਾਵੇ ਦਾਣਾ ਦੁੱਧੇ 'ਤੇ ਆ ਜਾਵੇ, ਮਤਲਬ ਦਾਣੇ ਨੂੰ ਦਬਾ ਕੇ ਦੇਖੋ ਦਾਣੇ 'ਚੋਂ ਜਿਵੇਂ ਦੁੱਧ ਨਿਕਲਦਾ, ਜਿਵੇਂ ਮੱਕੀ ਦੇ ਵਿੱਚ ਆਪਾਂ ਅਚਾਰ ਪਾਉਂਦੇ ਹੋ ਸਾਈਲੇਜ ਪਾਉਂਦੇ ਹੋ, ਉਹਦੇ 'ਚ ਮੱਕੀ ਛੱਲੀ 'ਚ ਮੱਕੀ ਦਾ ਦਾਣਾ ਦੱਬ ਕੇ ਦੇਖਦੇ ਹੋ ਵੀ ਉਹ 'ਚ ਦੁੱਧ ਨਿਕਲ ਆਇਆ ਕਿ ਨਹੀਂ। ਇਸੇ ਤਰ੍ਹਾਂ ਹੀ ਜਦੋਂ ਆਪਾਂ ਜਵੀ ਚਾਰਨੀ ਹੈ ਜੇ ਆਪਾਂ ਜਵੀ ਦਾ ਦਾਣਾ ਦੱਬ ਕੇ ਦੇਖਾਂਗੇ ਉਹ 'ਚੋਂ ਦੁੱਧ ਨਿਕਲ ਰਿਹਾ, ਇਹਦਾ ਮਤਲਬ ਹੁਣ ਚਾਰਾ ਖਵਾਉਣ ਵਾਸਤੇ ਜਮ੍ਹਾਂ ਤਿਆਰ ਹੈ। ਜਿਹੜੇ ਉਹਦੇ ਖੁਰਾਕੀ ਤੱਤ ਵਧੀਆ ਬਣਨੇ ਸੀ, ਕੁਆਲਿਟੀ ਬਣਨੀ ਸੀ, ਉਹ ਹੁਣ ਬਣੀ ਹੈ। ਜਿਹੜੇ ਪਹਿਲਾਂ ਹੀ ਆਪਾਂ ਹਰਾ ਹਰਾ ਹੀ ਚਾਰ ਦਿੱਤਾ ਉਹਦਾ ਕੀ ਫਾਇਦਾ, ਫਿਰ ਆਪਾਂ ਇੰਨਾ ਇੰਤਜ਼ਾਰ ਕਿਉਂ ਕੀਤਾ, ਫਿਰ ਤਾਂ ਆਪਾਂ ਪਹਿਲਾਂ ਹੀ ਵੱਢ ਲੈਂਦੇ। ਤੋ ਇਹ ਗੱਲ ਆਪਾਂ ਨਹੀਂ ਕਰਨੀ, ਇਸ ਗੱਲ ਦਾ ਪੂਰਾ ਧਿਆਨ ਰੱਖਣਾ ਵੀ ਆਪਾਂ ਜਵੀ ਦੂਜੀ ਲੋ ਅਤੇ ਦੂਜਾ ਲੋ ਉਦੋਂ ਹੀ ਲੈਣਾ ਜਦੋਂ ਉਹਨੂੰ ਦਾਣਾ ਪੈ ਜਾਵੇ ਅਤੇ ਦਾਣਾ ਜਿਹੜਾ ਉਹ ਦੁੱਧੇ 'ਤੇ ਆ ਜਾਵੇ, ਅਤੇ ਵਾਧੂ ਜਿੰਨਾ ਅਸੀਂ ਸਿਫਾਰਿਸ਼ ਕੀਤੀ ਹੈ ਉਸ ਤੋਂ ਇਲਾਵਾ ਕੋਈ ਸਪਰੇਅ ਨਹੀਂ ਕਰਨੀ, ਕੋਈ ਬਿਮਾਰੀ ਦੀ ਸਪਰੇਅ ਨਹੀਂ ਕਰਨੀ, ਕੋਈ ਕੀੜਿਆਂ ਦੀ ਸਪਰੇਅ ਨਹੀਂ ਕਰਨੀ। 2.5 ਲੱਖ ਤੋਂ ਥੱਲੇ 16-15 ਕਿਲੋ ਦੁੱਧ ਦੇਣ ਵਾਲੀ ਮੱਝ ਮੈਨੂੰ ਲੈ ਕੇ ਦਿਖਾ ਦਿਓ, ਕੋਈ ਨਹੀਂ ਮਿਲਦੀ। ਤੋ ਡੰਗਰ ਬਹੁਤ ਮਹਿੰਗੇ ਨੇ, ਉਹਨਾਂ ਨੂੰ ਜ਼ਹਿਰ ਨਾ ਖਵਾਓ, ਉਹ ਜ਼ਹਿਰ ਉਹੀ ਦੁੱਧ ਥਾਣੀ ਤੁਹਾਡੇ ਘਰ ਆ ਜਾਣਾ। ਤੋ ਇਸ ਕਰਕੇ ਆਪਾਂ ਕੋਈ ਦਵਾਈ ਕੋਈ ਕਿਸੇ ਚੀਜ਼ ਦੀ ਸਿਫਾਰਿਸ਼ ਨਹੀਂ ਕਰਦੇ। ਬਹੁਤ ਵਧੀਆ ਕਿਸਮਾਂ ਯੂਨੀਵਰਸਿਟੀ ਨੇ ਡਿਵੈਲਪ ਕੀਤੀਆਂ ਤੁਹਾਡੇ ਵਾਸਤੇ, ਉੱਨਤ ਕਿਸਮਾਂ, ਇਹਨਾਂ ਕਿਸਮਾਂ ਨੂੰ ਲਾਓ। ਇਸ ਤੋਂ ਬਾਅਦ 14 ਦੀ ਮੈਂ ਗੱਲ ਕੀਤੀ ਹੈ, ਫਿਰ ਮੈਂ ਆ ਜਾਂਦਾ ਜਿਹੜੀਆਂ ਸਿੰਗਲ ਕਟਾਈ ਵਾਲੀਆਂ ਕਿਸਮਾਂ ਨੇ, OL-15 ਅਤੇ ਪਿਛਲੇ ਸਾਲ ਅਸੀਂ ਇੱਕ ਨਵੀਂ ਕਿਸਮ ਦਿੱਤੀ ਹੈ OL-17, ਬਹੁਤ ਵਧੀਆ ਕਿਸਮ ਹੈ। 6 ਫੁੱਟ ਦਾ ਬੰਦਾ ਮੇਰੇ ਵਰਗਾ ਵਿੱਚ ਬੰਦਾ ਖੜਿਆ ਨਹੀਂ ਦਿਖਦਾ, ਤੁਸੀਂ ਪੁੱਛਦੇ ਹੋ ਡਾਕਟਰ ਸਾਹਿਬ ਇਹ ਬਹੁਤ ਵਧੀਆ ਸਿੰਗਲ ਵਾੜ ਵਾਲੀ ਕਿਸਮ ਹੈ, ਜਿਨ੍ਹਾਂ ਦੇ ਥੋੜ੍ਹੇ ਜਿਹੇ ਪਸ਼ੂ ਜ਼ਿਆਦਾ ਰੱਖੇ ਹੋਏ ਹੈ, 5-7-10 ਪਸ਼ੂ ਹੈਗੇ ਹੈ, ਉਹ ਜ਼ਰੂਰ ਮੇਰੇ ਹਿਸਾਬ ਨਾਲ 10 ਤੋਂ ਵੱਧ ਪਸ਼ੂ ਹੈ, ਜਾਂ ਜਿਹੜਾ ਅਚਾਰ ਪਾਉਣਾ ਚਾਹੁੰਦੇ ਨੇ। ਕਈਆਂ ਨੂੰ ਹੁੰਦਾ ਨਾ ਵੀ ਡਾਕਟਰ ਸਾਹਿਬ ਸਪਰਿੰਗ ਦੇ ਵਿੱਚ ਯਾਨੀ ਕਿ ਜਦੋਂ ਆਪਾਂ ਗਰਮੀ ਰੁੱਤ ਦੇ ਵਿੱਚ ਆ ਜਾਂਦੇ ਹਾਂ, ਬਹਾਰ ਰੁੱਤ 'ਚ ਆ ਜਾਂਦੇ ਹਾਂ, ਉਦੋਂ ਤਾਂ ਸਾਡੇ ਕੋਲ ਸਾਈਲੇ 'ਚ ਅਚਾਰ ਪਾਉਣ ਲਈ ਮੱਕੀ ਹੈਗੀ ਹੈ। ਸਰਦੀਆਂ 'ਚ ਕਿਹੜੀ ਕਿਸਮ ਹੈ, ਕਿਹੜੀ ਫਸਲ ਹੈ ਜਿਹਦਾ ਅਸੀਂ ਅਚਾਰ ਪਾਈਏ? ਤੋ ਸੁਣੋ ਭਾਈ, ਤੁਸੀਂ ਜਵੀ ਦਾ ਬਹੁਤ ਸੋਹਣਾ ਅਚਾਰ ਪਾ ਸਕਦੇ ਹੋ ਜੇ ਤੁਹਾਡੇ ਕੋਲ ਸਰਪਲਸ ਹੈ, ਸਰਪਲਸ ਦਾ ਮਤਲਬ ਜੇ ਸਾਡੇ ਕੋਲ ਵਾਧਾ ਚਾਰ ਹੈ। ਤੋ ਜੇ ਵਾਧਾ ਚਾਰ ਹੈ ਤਾਂ ਬਹੁਤ ਸੋਹਣਾ, ਤੁਸੀਂ ਪਿੱਟ ਬਣਾਏ ਹੋਏ ਹੈ, ਜੇ ਤੁਸੀਂ ਗੱਡੇ ਨਹੀਂ ਖੁੱਲਦੇ ਹੋਏ, ਪਿੱਟ ਨਹੀਂ ਬਣਾਏ ਹੋਏ, ਮੱਕੀ ਦਾ ਕੰਮ ਨਹੀਂ ਕਰ ਰਹੇ, ਤਾਂ ਵੀ ਤੁਸੀਂ ਇਹਦਾ ਅਚਾਰ ਪਾ ਸਕਦੇ ਹੋ। ਫਿਰ ਤੁਸੀਂ ਕਹੋਗੇ ਡਾਕਟਰ ਸਾਹਿਬ ਉਹ ਕਿਵੇਂ ਪਾ ਸਕਦੇ ਹੈ? ਭਾਈ ਤੁਸੀਂ ਸਾਈਲੋ ਬੈਗ ਲੈ ਲਓ, ਹੋਰ ਨਹੀਂ ਕੁਛ ਤਾਂ ਤੁਸੀਂ ਯੂਰੀਏ ਵਾਲੇ ਬੈਗ ਮੁੱਦੇ ਕਰਕੇ ਧੋ ਕੇ ਸੁਕਾ ਕੇ ਉਹਦੇ 'ਚ ਅਚਾਰ ਪਾ ਸਕਦੇ ਹੋ। ਤੋ ਤਰੀਕਾ ਉਹੀ ਆ ਜਿਵੇਂ ਆਪਾਂ ਮੱਕੀ 'ਚ ਆਪਾਂ ਟੋਟਾ ਕਰ ਰਹੇ ਹਾਂ, 2-3 ਸੈਂਟੀਮੀਟਰ ਦਾ ਆਪਾਂ ਟੋਟਾ ਕਰਕੇ ਇਹਦਾ ਬੜਾ ਬੜਾ ਸੋਹਣਾ ਆਪਾਂ ਅਚਾਰ ਜਿਹੜਾ ਉਹ ਪਾ ਸਕਦੇ ਹਾਂ। ਤੋ ਇਹ ਮੈਂ ਤੁਹਾਨੂੰ ਅੱਜ ਬਰਸੀਮ ਅਤੇ ਜਵੀ ਦੀਆਂ ਦੋ ਹਾੜੀ ਦੀਆਂ ਫਸਲਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ, ਨੁਕਤੇ ਦੱਸੇ ਵੀ ਕਿਵੇਂ ਆ, ਅਚਾਰ ਜ਼ਰੂਰ ਪਾਇਆ ਕਰੋ। ਜਿਵੇਂ ਆਪਾਂ ਹੜ੍ਹਾਂ ਦਾ ਦੇਖਿਆ ਭਾਈ, ਜਿਨ੍ਹਾਂ ਦੇ ਫਸਲਾਂ ਰੁੜ ਗਈਆਂ ਤਾਂ ਥੋੜ੍ਹੇ ਅਚਾਰ ਜਿਨ੍ਹਾਂ ਨੇ ਪਾਏ ਹੋਏ ਸੀ, ਜਾਂ ਜਿਹੜੇ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੈ ਉਹ ਅਚਾਰਾਂ ਦੇ ਥਰੂ ਹੀ ਹੋਈ ਹੈ, ਜਾਂ ਬੇਲਾਂ ਬਣਾਈਆਂ ਹੋਈਆਂ ਨੇ, ਬੇਲ ਬਣਾਏ ਹੋਏ ਨੇ, ਉਹ ਤੁਹਾਡੇ ਤੱਕ ਪਹੁੰਚੀਆਂ ਨੇ, ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨਾਲ ਦੀ ਨਾਲ ਕੋਸ਼ਿਸ਼ ਕਰੋ ਜੇ ਯੂਨੀਵਰਸਿਟੀ ਦਾ ਵੀ ਮਿਲ ਜੇ ਉਹ ਲੈ ਕੇ, ਕਿਉਂਕਿ ਉਹਨਾਂ ਦਾ ਝਾੜ ਵੱਧ ਹੈ, ਉਹ ਤੁਹਾਡੇ ਡੰਗਰਾਂ ਦਾ

0: ਸਾਰਾ ਵੀ ਪੂਰਾ ਕਰਨਗੀਆਂ ਅਤੇ ਨਾਲ ਦੀ ਨਾਲ ਤੁਹਾਡੇ ਕੋਲ ਵਾਧੂ ਚਾਰਾ ਵੀ ਹੋਜੂਗਾ ਤਾਂ ਉਹਦਾ ਤੁਸੀਂ ਜ਼ਰੂਰ ਅਚਾਰ ਬਣਾਓ। ਬਰਸੀਮ ਦੀ ਹੇ ਬਣਾ ਸਕਦੇ ਹੈ, ਕਈਆਂ ਲਈ ਨਵਾਂ ਸ਼ਬਦ ਹੋ ਸਕਦਾ ਹੈ ਕਿ ਹੇ ਕੀ ਹੁੰਦੀ ਹੈ। ਜਿਵੇਂ ਆਪਾਂ ਜਵੀ ਦੀ ਦੱਸੀ ਹੈ ਵੀ ਉਹਦਾ ਆਪਾਂ ਅਚਾਰ ਬਣਾਉਣਾ, ਉਵੇਂ ਆਪਾਂ ਜੇ ਵਾਧੂ ਬਰਸੀਮ ਹੈ ਤਾਂ ਉਹਨੂੰ ਪੱਕੇ ਫਰਸ਼ 'ਤੇ ਸੁਕਾ ਕੇ ਦੋ ਦਿਨ ਧੁੱਪ ਲਵਾ ਕੇ ਉਹਨੂੰ ਹੱਥ ਦੇ ਵਿੱਚ ਫੜ ਕੇ ਉਹਨੂੰ ਮਰੋੜ ਕੇ ਦੇਖਣਾ ਵੀ ਉਹਦੇ ਵਿੱਚ ਕੋਈ ਵੀ ਜਿਹੜਾ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਜ਼ਿਆਦਾ ਨਾ ਹੋਵੇ। ਜਦੋਂ ਆਪਾਂ ਨੂੰ ਸੁੱਕਾ ਸੁੱਕਾ ਲੱਗਣ ਲੱਗ ਜੇ ਉਹਨੂੰ ਵੀ ਬੋਲੀਆਂ 'ਚ ਭਰ ਕੇ ਆਪਦੇ ਭਾਈ ਅੰਦਰ ਸੁੱਕੀ ਥਾਂ ਰੱਖ ਲਓ, ਤਾਂ ਕਿ ਉਹਨੂੰ ਆਪਾਂ ਜਦੋਂ ਆਪਣੇ ਕੋਲ ਪੱਠਿਆਂ ਦੀ ਘਾਟ ਹੈ ਤਾਂ ਆਪਾਂ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਖੋਲ੍ਹ ਕੇ ਆਪਣੇ ਡੰਗਰਾਂ ਨੂੰ ਉਹਨੂੰ ਖਵਾ ਸਕੀਏ। ਤਾਂ ਇਸ ਤਰ੍ਹਾਂ ਜਿਹੜੀ ਆਪਣੇ ਕੋਲ ਜਵੀ ਅਤੇ ਬਰਸੀਮ ਆਪਾਂ ਚੰਗੇ ਤਰੀਕੇ ਨਾਲ ਇਹਦੀ ਕਾਸ਼ਤ ਇਸ ਸੀਜ਼ਨ ਕਰਨੀ ਹੈ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
1: ਵਾਰਤਾ ਸੁਣੀ ਕਮਲ ਜੀ?
2: ਹਾਂਜੀ, ਕਿਆ ਬਾਤ ਹੈ, ਕਿਆ ਬਾਤ। ਦੇਖੋ ਉਹਨਾਂ ਨੇ ਕਿੰਨੀ ਵਧੀਆ ਗੱਲ ਕਹੀ ਹੈ ਵੀ ਅੰਨੇ ਵਾਹ ਨਾ ਖਾਦਾਂ ਅਤੇ ਤੁਸੀਂ ਪਾਈ ਚੱਲੋ ਚਾਰੇ ਨੂੰ ਵੀ ਜਿਹੜਾ ਹਰਾ ਚਾਰਾ, ਅਤੇ ਲੋਕੀ ਆ ਵੀ ਹਟਦੇ ਨਹੀਂ, ਮੈਂ ਵੀ ਉਹਨਾਂ ਵਿੱਚੋਂ ਇੱਕ ਹੀ ਹਾਂ ਅਤੇ ਹੁਣ ਅੱਖਾਂ ਖੋਲ੍ਹਤੀਆਂ ਉਹਨਾਂ ਨੇ।
1: ਇਹੀ ਖਾਦ ਅਤੇ ਦਵਾਈ ਡੰਗਰ ਨੇ ਜਦੋਂ ਚਾਰੇ ਰਾਹੀਂ ਅੰਦਰ ਲੈ ਕੇ ਜਾਣੀ ਹੈ ਅਤੇ ਤੁਹਾਡੇ ਕੋਲ ਪਹੁੰਚਣੀ ਹੈ ਦੁੱਧ 'ਚ,
2: ਬਿਲਕੁਲ।
1: ਇਸ ਲਈ ਖੇਤੀ ਮਾਹਰਾਂ ਦੀ ਸਿਫਾਰਿਸ਼ਾਂ ਜਿੱਦਾਂ ਜਿੱਦਾਂ ਉਹ ਦੱਸਦੇ ਆ ਉੱਦਾਂ ਖੇਤੀ ਕਰੋਗੇ, ਝਾੜ ਵੀ ਵਧੇਗਾ ਅਤੇ ਸਿਹਤ ਵੀ ਵਧੇਗੀ।
2: ਦੇਖੋ ਵਿਗਿਆਨੀਆਂ ਦੀ ਜਿਹੜੀ ਗੱਲ ਆ ਨਾ, ਉਹ ਵਿਗਿਆਨੀਆਂ ਵਾਲੀ ਹੁੰਦੀ ਹੈ।
1: ਬਿਲਕੁਲ ਜੀ, ਅਤੇ ਇਸੇ ਲਈ ਕਹਿੰਦੇ ਨਾ ਖੇਤਾਂ ਦੀ ਵੀ ਸਫਾਈ ਰਹੇਗੀ। ਅਤੇ ਗੱਲਬਾਤ ਅਸੀਂ ਕਿੰਦੀ ਕਰਦੇ ਪਏ ਸੀਗੇ ਜੀ, ਸਵੱਛਤਾ ਅਤੇ ਸਫਾਈ ਦੇ ਜੀ। ਅਤੇ ਜੇਕਰ ਆਪਾਂ ਆਪਣੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਾਂ, ਆਪਣੇ ਚੁਗਿਰਦੇ ਦੀ ਸੇਵਾ ਕਰਨਾ ਚਾਹੁੰਦੇ ਹਾਂ, ਅਤੇ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
2: ਬਿਲਕੁਲ ਠੀਕ ਗੱਲ।
1: ਅਤੇ ਡਾਕਟਰ ਪਰਮਿੰਦਰ ਬੇਰੀ ਨਾਲ ਕੀਤੀ ਗੱਲਬਾਤ ਸੁਣਾਉਂਦੇ ਹਾਂ, ਵਿਸ਼ਾ ਸਮਾਜ ਸੇਵਾ ਅਤੇ ਸਵੱਛਤਾ।
2: ਸੁਣਾਓ ਜੀ।
3: ਸਮਾਜ ਸੇਵਾ ਅਤੇ ਸਵੱਛਤਾ, ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਮੈਡਮ ਪਰਮਿੰਦਰ ਬੇਰੀ, ਜਿਹੜੇ ਕਿ ਉੱਘੇ ਸਮਾਜ ਸੇਵੀ ਨੇ। ਮੈਡਮ ਬੇਰੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
4: ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਜੀ, ਸਭ ਤੋਂ ਪਹਿਲਾਂ ਤਾਂ ਫਿਰ ਮੈਂ, ਤੁਸੀਂ ਵਿਸ਼ਾ ਇਹੋ ਜਿਹਾ ਰੱਖਿਆ ਅਤੇ ਜਿਹੜੀ ਸੰਸਥਾ ਵਿੱਚ ਮੈਂ ਜ਼ਿਆਦਾ ਕੰਮ ਕੀਤਾ ਪਿਛਲੇ ਕੋਈ 40-45 ਸਾਲ ਤੋਂ, ਉਹਦਾ ਨਾਮ ਹੈ ਐਸੋਸੀਏਸ਼ਨ ਫੋਰ ਸੋਸ਼ਲ ਹੈਲਥ ਇਨ ਇੰਡੀਆ
3: ਜੀ।
4: ਮਤਲਬ ਕਿ ਸਮਾਜਿਕ ਸਿਹਤ ਦੇ ਨਾਲ ਹੀ ਜੁੜਿਆ ਹੋਇਆ ਨਾਮ ਹੈ ਸਾਡੀ ਸੰਸਥਾ ਦਾ, ਨੈਸ਼ਨਲ ਲੈਵਲ ਦੀ ਸੰਸਥਾ। ਤੋਂ ਮੈਂ ਬੜੀ ਖੁਸ਼ ਹਾਂ ਕਿ ਤੁਸੀਂ ਅੱਜ ਇਹ, ਬਿਲਕੁਲ
3: ਜੀ।
4: ਦੇਖੋ ਸਮਾਜ ਸਾਡਾ ਅੰਗ ਹੈ ਅਤੇ ਅਸੀਂ ਸਮਾਜ ਦੇ ਅੰਗ ਹੈ, ਠੀਕ ਹੈ, ਨਿਖੜ ਨਹੀਂ ਸਕਦੇ। ਸੋ ਜੇ ਸਮਾਜ ਸਾਡਾ ਤੰਦਰੁਸਤ ਰਹੇਗਾ, ਸਵਸਥ ਰਹੇਗਾ ਜਾਂ ਸਵੱਛ ਰਹੇਗਾ
3: ਜੀ,
4: ਅਤੇ ਅਸੀਂ ਵੀ ਹੋਵਾਂਗੇ। ਅਤੇ ਇਹਦੇ ਵਿਪਰੀਤ ਅਸੀਂ ਖੁਦ, ਭਾਵੇਂ ਕੋਈ ਵਿਅਕਤੀ ਵਿਸ਼ੇਸ਼ ਹੈ ਜਾਂ ਇੱਕ ਪਰਿਵਾਰ ਹੈ ਜਾਂ ਇੱਕ ਗਲੀ ਮੁਹੱਲਾ ਹੈ, ਉਹਦੇ ਅਸੀਂ ਸਾਰੇ ਰਹਿਣ ਵਾਲੇ ਹਾਂ, ਅਸੀਂ ਨਾਗਰਿਕ ਹੈ, ਅਸੀਂ ਸਵੱਛ ਸਵਸਥ ਰਵਾਂਗੇ, ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ
3: ਜੀ।
4: ਸੋ ਇੱਕ ਸਿਹਤਮੰਦ ਮੁਲਕ ਦੀ ਸਿਰਜਣਾ ਕਰ ਸਕਦੇ ਹਾਂ, ਮੁਲਕ ਤਦੇ ਸਟਰੋਂਗ ਹੋਏਗਾ, ਮਜ਼ਬੂਤ ਹੋਏਗਾ, ਇਹ ਤਾਂ ਸਾਡੇ ਆਪਣੇ 'ਤੇ ਮੁਨਸਰ ਕਰਦਾ।
3: ਔਰ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਘਰਾਂ ਦੇ ਵਿੱਚ ਫੰਕਸ਼ਨ ਹੁੰਦੇ ਨੇ, ਪਰ ਫਿਰ ਵੀ ਫੰਕਸ਼ਨ ਬੀਤ ਜਾਣ ਤੋਂ ਬਾਅਦ, ਹੋ ਜਾਣ ਤੋਂ ਬਾਅਦ ਬੜਾ ਖਿਲਾਰਾ ਪਿਆ ਹੁੰਦਾ ਸੀ। ਤੁਹਾਨੂੰ ਵੀ ਬੜਾ ਸਾਰਾ ਮੌਕਾ ਮਿਲਦਾ ਹੋਣਾ, ਜਾਂ ਸਮਾਜ ਸੇਵਾ ਦੇ ਜਿਹੜੇ ਫੰਕਸ਼ਨ ਤੁਸੀਂ ਜਾਂਦੇ ਹੋ ਜਿੱਥੇ, ਉੱਥੇ ਬਾਅਦ 'ਚ ਖਿਲਾਰਾ ਪਿਆ ਹੁੰਦਾ, ਦੇਖ ਕੇ ਕਿਹੋ ਜਿਹਾ ਲੱਗਦਾ ਸੀ ਅਤੇ ਕਿਸ ਤਰੀਕੇ ਤੁਸੀਂ ਮੋਟੀਵੇਟ ਕਰਦੇ ਹੋ ਫਿਰ?
4: ਕਿਉਂਕਿ ਸਾਡਾ ਮੁਲਕ ਬਹੁਤ ਸਾਰੇ ਕਿਸਮ ਦੇ ਲੋਕ ਰਹਿੰਦੇ ਆ ਔਰ ਬੜਾ ਪਾਪੂਲੇਟਡ ਬਹੁਤ ਹੈ, ਗੰਦਗੀ ਦੇ ਨਾਲ ਤੁਹਾਨੂੰ ਪਤਾ ਹਰ ਬਿਮਾਰੀ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਬਿਮਾਰੀ ਗੰਦਗੀ ਨਾਲ ਜ਼ਿਆਦਾ ਫੈਲਦੀ ਹੈ। ਔਰ ਨਰਿੰਦਰ ਮੋਦੀ ਉਹਨਾਂ ਦਾ ਜਿਹੜਾ ਸਵੱਛ ਅਭਿਆਨ ਉਹਨਾਂ ਨੇ ਸ਼ੁਰੂ ਕੀਤਾ, ਇਹਦੇ ਬਹੁਤ ਫਾਇਦੇ ਹੋਏ, ਕਿਉਂਕਿ ਸਾਡੇ ਹਰ ਗਲੀ ਦੇ ਮੋੜ 'ਤੇ, ਹਰ ਕਾਲੋਨੀ ਦੇ ਵਿੱਚ ਪਾਰਕਸ ਬਣੇ ਹੁੰਦੇ ਨੇ, ਅਤੇ ਤੁਸੀਂ ਪਾਰਕ ਵਿੱਚ ਜਾਓ ਲੋਕ, ਅਤੇ ਤੁਸੀਂ ਜਾਂਦੇ ਹੋ ਸੈਰ ਕਰਨ ਵਾਸਤੇ ਕਿ ਚਲੋ ਆਕਸੀਜਨ ਮਿਲੇ, ਆਪਣੀ ਸਿਹਤ ਦਾ ਧਿਆਨ ਰੱਖਣ ਵਾਸਤੇ ਜਾਂਦੇ ਹੋ, ਲੇਕਿਨ ਕਿਤੇ ਰੂੜੀਆਂ ਪਈਆਂ ਹੋਈਆਂ, ਕਿਤੇ ਕਚਰਾ ਪਿਆ ਹੋਇਆ, ਜਾਨਵਰ ਘੁੰਮ ਰਹੇ ਨੇ, ਮਤਲਬ ਅਸੀਂ ਸਿਹਤ, ਆਪਣੀ ਸਿਹਤ ਨੂੰ ਲੈ ਕੇ ਸਵੱਛਤਾ ਵੱਲ ਧਿਆਨ ਦਿੱਤਾ ਹੀ ਨਹੀਂ। ਸੋ ਹੁਣ ਅਲੱਗ ਅਲੱਗ ਜਗ੍ਹਾ 'ਤੇ ਪ੍ਰੋਗਰਾਮਸ ਹੁੰਦੇ ਆ, ਗਲੀਆਂ ਮੁਹੱਲਿਆਂ ਵਿੱਚ ਜਾ ਕੇ, ਛੋਟੀਆਂ ਛੋਟੀਆਂ ਕਾਲੋਨੀਜ਼ ਵਿੱਚ ਜਾ ਕੇ ਸਫਾਈ ਦੇ ਸੰਬੰਧ ਵਿੱਚ ਲੋਕਾਂ ਨਾਲ ਬਹੁਤ ਗੱਲ ਕਰਦੇ ਹਾਂ, ਖਾਸ ਕਰਕੇ ਆਪਣੀਆਂ ਮਹਿਲਾਵਾਂ ਨਾਲ, ਕਿਉਂਕਿ ਅਸਲੀ 'ਤੇ ਅਸਰ ਉਹਨਾਂ 'ਤੇ ਪੈਣਾ ਨਾ
3: ਜੀ।
4: ਹਾਂ, ਉਹਨਾਂ ਮਹਿਲਾਵਾਂ ਦਾ ਕੀ ਹਾਲ ਹੁੰਦਾ ਕਿ ਆਪਣਾ ਘਰ ਦਾ ਕੂੜਾ ਸੁੱਟਿਆ ਅਤੇ ਬਾਹਰ ਨਾਲ ਦੇ ਘਰ ਦੇ ਅੱਗੇ ਸੁੱਟ ਦਿੱਤਾ। ਸੋ ਤੁਸੀਂ ਗੰਦ ਪਾਓ ਹੀ ਨਾ, ਜਿਹੜੀ ਤੁਹਾਨੂੰ ਸਫਾਈ ਕਰਨੀ ਪਹਿਲੇ 'ਤੇ ਕੁਛ ਇਸ ਕਿਸਮ ਦਾ ਆਪਣਾ ਸਿਲਸਿਲਾ ਬਣਾਓ। ਸੋ ਇਹ ਬਹੁਤ ਮਹੱਤਵਪੂਰਨ ਵਿਸ਼ਾ
3: ਜੀ,
4: ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਮੋਟੀਵੇਟ ਕਰੀਏ
3: ਜੀ। ਅਤੇ ਹੁੰਦੇ ਵੀ ਨੇ ਲੋਕ ਮੋਟੀਵੇਟ?
4: ਬਿਲਕੁਲ ਹੁੰਦੇ, ਬਿਲਕੁਲ। ਮੇਰੇ ਖਿਆਲ ਸਾਡੇ ਮੁਲਕ ਵਿੱਚ ਇੱਕ ਰਿਵਾਜ਼ ਆ, ਅਸੀਂ ਡਰ ਦੇ ਨਾਲ ਹਰ ਕੰਮ ਜ਼ਰਾ ਜਲਦੀ ਕਰ ਲੈਂਦੇ ਹਾਂ।
3: ਪਰਮਿੰਦਰ ਬੇਰੀ ਕਹਿੰਦੇ ਨੇ ਕਿ ਸਵੱਛਤਾ ਖੁਦਾ ਦਾ ਦੂਜਾ ਨਾਮ ਹੈ, ਸਫਾਈ ਕਹਿੰਦੇ ਜਿੱਥੇ ਸਫਾਈ ਉੱਥੇ ਖੁਦਾਈ, ਹੈ ਨਾ, ਕਲੈਨਲੀਨੈਸ ਇਜ਼ ਨੈਕਸਟ ਟੂ ਗੋਡ,
4: ਬਿਲਕੁਲ।
3: ਪਰਮਾਤਮਾ ਦਾ ਵਾਸਾ ਹੀ ਉੱਥੇ ਹੁੰਦਾ ਜਿੱਥੇ ਸਵੱਛਤਾ ਹੁੰਦੀ ਹੈ। ਔਰ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਨੇ ਅਤੇ ਬਾਅਦ ਵਿੱਚ ਫਿਰ ਜਦ ਖਿਲਾਰਾ ਪਿਆ ਹੁੰਦਾ ਜਾਂ ਗੰਦਗੀ ਹੁੰਦੀ ਹੈ, ਫਿਰ ਨਾਲ ਮਿਲ ਕੇ ਸਾਰੇ ਅਸੀਂ ਸਫਾਈ

0: ਪ੍ਰਸ਼ਾਦ ਪ੍ਰਸ਼ਾਦ ਦੇ ਡੂਨੇ ਤੇ ਪਲੇਟਾਂ
1: ਜੀ
0: ਹਾਂਜੀ ਸੁਖਜੀਤ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਮੈਂ ਖੁਦ ਸੋਚ ਰਹੀ ਸੀ ਕਿ ਅਸੀਂ ਧਰਮ ਵਿੱਚ ਆਸਥਾ ਰੱਖਣ ਵਾਲੇ ਲੋਕ ਹਾਂ ਹਰ ਘਰ ਵਿੱਚ ਮੇਰੇ ਖਿਆਲ ਕੋਈ ਨਾ ਕਿਸੇ ਮੂਰਤੀ ਦੀ ਫੋਟੋ ਦੀ ਜਾਂ ਕਿਸੇ ਨਾ ਕਿਸੇ ਗ੍ਰੰਥ ਦੀ ਸਥਾਪਨਾ ਹੁੰਦੀ ਹੈ ਭਾਵੇਂ ਉਹ ਗਰੀਬ ਘਰ ਹੈ ਭਾਵੇਂ ਮਿਡਲ ਕਲਾਸ ਹੈ ਭਾਵੇਂ ਵੱਡਾ ਘਰ ਹੈ ਔਰ ਉਹਨੂੰ ਅਸੀਂ ਬੜਾ ਸਾਫ਼ ਅਤੇ ਸੁੱਚਾ ਬਣਾਉਂਦੇ ਹਾਂ ਜ਼ਿਆਦਾ ਕੁਛ ਨਹੀਂ ਕਰ ਸਕਦੇ ਅਤੇ ਕਿਤੇ ਅਸੀਂ ਗੰਗਾ ਜਲ ਦੇ ਛਿੱਟੇ ਦੇ ਕੇ ਸੋਚਦੇ ਹਾਂ ਕਿ ਸਫਾਈ ਹੋ ਗਈ ਜਾਂ ਕਿਸੇ ਸਰੋਵਰ ਦਾ ਅੰਮ੍ਰਿਤ ਲੈ ਕੇ ਅਸੀਂ ਉੱਥੇ ਛਿੱਟੇ ਦਿੰਦੇ ਹਾਂ ਬਹੁਤ ਸਾਫ਼ ਜਗ੍ਹਾ ਕਰਕੇ ਅਸੀਂ ਉੱਥੇ ਬੈਠਦੇ ਹਾਂ ਸੋ ਜਿੱਥੇ ਅਸੀਂ ਸੋਚਦੇ ਹਾਂ ਕਿ ਪਰਮਾਤਮਾ ਨੇ ਬਿਰਾਜਮਾਨ ਹੋਣਾ ਉਸ ਨੂੰ ਤਾਂ ਅਸੀਂ ਸਾਫ਼ ਸੁਥਰਾ ਰੱਖੀਏ ਲੇਕਿਨ ਜਿੱਥੇ ਅਸੀਂ ਆਪ ਬਿਰਾਜਮਾਨ ਸਾਰਾ 24 ਘੰਟੇ ਹੋਣਾ ਉਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ ਇਸ ਗੱਲ ਨੂੰ ਕਾਫ਼ੀ ਸਾਲ ਤੋਂ ਬਹੁਤ ਸਟਰੋਂਗਲੀ ਇੱਕ ਚੀਜ਼ 'ਤੇ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਅੰਦਰ ਦੀ ਸਫਾਈ ਵੀ ਨਾ ਜਿਹੜੀ ਹੈ ਸਰੀਰ ਅੰਦਰੋਂ ਔਰ ਬਾਹਰੋਂ ਦੋਨੋਂ ਸਾਫ਼ ਹੋਣਾ ਚਾਹੀਦਾ ਅਸੀਂ ਅਗਰ ਅੰਦਰੋਂ ਨਾ ਕਈ ਵਾਰੀ ਮੈਂ ਇੱਥੇ ਬੈਠੀ ਤੁਹਾਡੇ ਨਾਲ ਬੜੀਆਂ ਸੋਹਣੀਆਂ ਸੋਹਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੀ ਹਾਂ ਲੇਕਿਨ ਮੇਰੇ ਦਿਮਾਗ ਵਿੱਚ ਬੜੀਆਂ ਨੈਗੇਟਿਵ ਸੋਚਾਂ ਚੱਲ ਰਹੀਆਂ ਹੋਣ ਜਾਂ ਤੁਹਾਨੂੰ ਵਾਈਬ੍ਰੇਸ਼ਨ ਮੈਂ ਬੜੀਆਂ ਨੈਗੇਟਿਵ ਦੇ ਰਹੀ ਹਾਂ ਤਾਂ ਮੇਰੇ ਖਿਆਲ 'ਚ ਨਾ ਇਨ ਟੋਟੈਲਿਟੀ ਬਹੁਤ ਅਸਰ ਪਏਗਾ ਇਸ ਕਮਰੇ ਇਹ ਕਮਰਾ ਹੀ ਮੇਰੇ ਖਿਆਲ 'ਚ ਮੈਂ ਗਲਤ ਸੋਚ ਕਰਕੇ ਜਾਂ ਤੁਹਾਡੇ ਨਾਲ ਇਸ ਵੇਲੇ ਲੜੀ ਪਵਾਂ ਕੋਈ ਅਪਸ਼ਬਦ ਤੁਹਾਨੂੰ ਬੋਲ ਦੇਵਾਂ ਮੇਰੇ ਖਿਆਲ 'ਚ ਮੈਂ ਐਟਮੋਸਫੇਅਰ ਨੂੰ ਪੋਲਿਊਟ ਕਰ ਦੂੰਗੀ ਕੋਈ ਫਾਇਦਾ ਨਹੀਂ ਐਟਮੋਸਫੇਅਰ ਪੋਲਿਊਟ ਹੋ ਗਿਆ ਅਤੇ ਫਿਰ ਗੰਦਗੀ ਪੈ ਗਈ ਸੋ ਮੈਂ ਇਹ ਗੱਲ ਜ਼ਰੂਰ ਆਪਣੇ ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦੀ ਸੀ ਕਿ ਸਫਾਈ ਦਾ ਮਤਲਬ ਉਹ ਝਾੜੂ ਫੇਰ ਕੇ ਕਮਰਾ ਉਹ ਤਾਂ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਬੜੀ ਜ਼ਰੂਰੀ ਹੈ ਲੇਕਿਨ ਨਾਲ ਦੀ ਨਾਲ ਨਾ ਥੋੜ੍ਹੀ ਜਿਹੀ ਸੁੰਦਰ ਸੋਚ ਸੁੰਦਰ ਬਾਣੀ ਸੁੰਦਰ ਵਿਚਾਰ ਵੀ ਸਾਡੇ ਵਾਸਤੇ ਸੁੰਦਰ ਸਾਫ਼ ਸੋਚ ਵਿਚਾਰ ਬਾਣੀ ਇਹ ਜ਼ਰੂਰ ਅਸੀਂ ਆਪਣੇ ਅਪਣਾਈਏ ਕਿਉਂਕਿ ਜਿਹੜੀ ਦਿਸ਼ਾ ਵਿੱਚ ਮੈਂ ਕੰਮ ਕਰ ਰਹੀ ਹਾਂ ਇਹ ਚੀਜ਼ਾਂ ਬਹੁਤ ਜ਼ਰੂਰ
1: ਜੀ
0: ਬਹੁਤ ਜ਼ਰੂਰ ਹੈ ਚੰਗੀਆਂ ਵਾਸਤੇ
1: ਤੁਹਾਨੂੰ ਪਿੰਡਾਂ ਵਿੱਚ ਵੀ ਜਾਣ ਦਾ ਬੜੀ ਵਾਰੀ ਮੌਕਾ ਮਿਲਿਆ ਹੋਵੇਗਾ ਸਮਾਜ ਸੇਵਾ ਕਰਦੇ ਹਾਂ ਪਿੰਡਾਂ ਦੇ ਨਾਲ ਪਿੰਡਾਂ ਦੀਆਂ ਔਰਤਾਂ ਦੇ ਨਾਲ ਤੁਸੀਂ ਰੂਬਰੂ ਹੁੰਦੇ ਹੋਵੋਗੇ ਔਰ ਜਦੋਂ ਪਿੰਡਾਂ ਦੇ ਅੰਦਰ ਐਂਟਰ ਕਰਦੇ ਹੋ ਕਈ ਵਾਰੀ ਤਾਂ ਪਿੰਡ ਬੜੇ ਚਮਕਦੇ ਲੱਭਦੇ ਨੇ ਸਾਫ਼ ਸੁਥਰੇ ਲੱਭਦੇ ਨੇ ਹੁਣ ਤਾਂ ਨਾਲੀਆਂ ਪੱਕੀਆਂ ਹੋ ਗਈਆਂ ਸੜਕਾਂ ਪੱਕੀਆਂ ਹੋ ਗਈਆਂ ਪਰ ਹਾਲੇ ਵੀ ਕੁਝ ਕੁ ਥਾਵਾਂ 'ਤੇ ਲੋਕ ਆਪਣੇ ਘਰਾਂ ਨੂੰ ਸਾਫ਼ ਸੁਥਰਾ ਕਰਦਿਆਂ ਹੋਇਆਂ ਕੂੜਾ ਇੱਕ ਖਾਸ ਥਾਂ 'ਤੇ ਸੁੱਟਦੇ ਨੇ ਜਿੱਥੇ ਕੂੜੇ ਦਾ ਢੇਰ ਲੱਗਿਆ
0: ਹੁੰਦਾ ਜੀ ਦੇਖੋ ਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਕਿ ਕੋਈ ਐਸੀ ਗੱਲ ਨਹੀਂ ਔਰ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਬਣ ਜਾਂਦੀ ਹੈ ਅਸਲ 'ਚ ਹੁਣ ਵੀ ਸਾਡੇ ਸ਼ਹਿਰਾਂ ਦੇ ਆਸੇ ਪਾਸੇ ਵੀ ਉਹੀ ਹਾਲ ਹੈ ਇਕੱਲੇ ਪਿੰਡਾਂ ਵਿੱਚ ਨਹੀਂ ਬਲਕਿ ਪਿੰਡਾਂ ਵਿੱਚ ਸਾਡੀਆਂ ਮਹਿਲਾਵਾਂ ਕਹੀ ਜਾਂਦੀਆਂ ਸੁਗੜ ਸਿਆਣੀਆਂ ਤੁਸੀਂ ਜਾਓ ਕਿ ਉਹਨਾਂ ਕੋਲ ਬਹੁਤ ਗਰੀਬ ਜਿਹੜੇ ਪਰਿਵਾਰ ਆ ਉਹਨਾਂ ਦੇ ਪਰਿਵਾਰਾਂ 'ਚ ਤੁਸੀਂ ਜਾਓ ਬੜੇ ਸੋਹਣੇ ਅਜੇ ਵੀ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਗੋਹੇ ਦੇ ਨਾਲ ਉਹਨਾਂ ਨੇ ਆਪਣੇ ਬੱਚੇ ਲਿਪਿਆ ਹੋਇਆ ਹੁੰਦਾ ਉਹਦੇ 'ਤੇ ਕੋਈ ਨਾ ਕੋਈ ਮੋਰ ਬਣਾਏ ਹੁੰਦੇ ਆ ਤੋਤੇ ਬਣਾਏ ਹੁੰਦੇ ਬੜੇ ਮਤਲਬ ਐਸਥੈਟਿਕ ਸੈਂਸ ਉਹਨਾਂ ਦੀ ਬਹੁਤ ਅੱਛੀ ਆ ਲੇਕਿਨ ਸ਼ਾਇਦ ਜਿੱਥੋਂ ਤੱਕ ਕੂੜਾ ਇਕੱਠਾ ਕਰਨ ਦਾ ਸਵਾਲ ਹੈ ਉਹਨਾਂ ਦਾ ਪ੍ਰੋਬੇਬਲੀ ਵੱਸ ਨਹੀਂ ਜਾਂਦਾ ਸੋ ਇੱਥੇ ਵੀ ਮੈਨੂੰ ਲੱਗਦਾ ਅਸੀਂ ਥੋੜ੍ਹਾ ਜਿਹਾ ਪੰਚਾਇਤਾਂ ਨੂੰ ਮੋਟੀਵੇਟ ਕਰੀਏ ਸੋ ਔਰ ਸਕੂਲ ਕਾਲਜਿਸ ਤੇ ਹਰ ਜਗ੍ਹਾ ਤੇ ਨੇੜੇ ਨੇੜੇ ਹੁੰਦੇ ਜਿਹੜੇ ਕੈਂਪਸ ਲੱਗਦੇ ਆ ਸਕੂਲਾਂ ਵਿੱਚ ਕਾਲਜਿਸ ਵਿੱਚ ਸੋ ਉਹ ਬੱਚੇ ਮੈਂ ਤਾਂ ਸੋਚਦੀ ਹਾਂ ਬੀੜਾ ਚੁੱਕਣ ਕਿ ਅਸੀਂ ਅੱਜ 20 ਵਾਲੰਟੀਅਰ ਇਕੱਠੇ ਹੋ ਕੇ ਫਲਾਂ ਪਿੰਡ ਦੀ ਅੱਜ ਅਸੀਂ ਸਫਾਈ ਕਰ ਦੇਣੀ ਹੈ ਸੋ ਯੂਥ ਨੂੰ ਬਹੁਤ ਇਨਵੋਲਵ ਕਰਨਾ ਚਾਹੀਦਾ ਇਸ ਕੰਮ ਵਾਸਤੇ ਯੂਥ ਬਹੁਤ ਕੰਮ ਆ ਸਕਦਾ ਉਹਨਾਂ ਦੀ ਐਨਰਜੀ ਨਾਲੇ ਇੱਕ ਪੋਜ਼ਿਟਿਵ ਦਿਸ਼ਾ ਵਿੱਚ ਜਾਏਗੀ ਠੀਕ ਹੈ ਨਾ ਲੜਾਈ ਝਗੜੇ ਨਾਲੋਂ ਜਾਂ ਕਿਸੇ ਗਲਤ ਕੰਮ ਜਾਣ ਨਾਲੋਂ ਜਦੋਂ ਉਹ ਦੇਖਣਗੇ ਕਿ ਮੇਰਾ ਪਿੰਡ ਅੱਜ ਸਾਫ਼ ਹੋ ਗਿਆ ਮੇਰੇ 10 ਸਾਥੀ ਜਾਂ 20 ਸਾਥੀ ਮੇਰੇ ਹੋਰ ਆ ਗਏ ਸੋ ਇਹ ਇੱਕ ਮੈਂ ਖੁਦ ਜਦੋਂ ਕਾਲਜ ਟਾਈਮ 'ਤੇ ਸੀਗੀ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਅੱਜ ਕੱਲ੍ਹ ਬਲਕਿ ਮੈਂ ਨਹੀਂ ਦੇਖਦੀ ਸੋ ਵਾਲੰਟੀਅਰਸ ਲੈ ਕੇ ਅਸੀਂ ਕਿਸੇ ਦਾ ਕੋਠਾ ਬਣਾ ਦੇਣਾ
1: NSS ਦੇ ਵਾਲੰਟੀਅਰ ਇਕੱਠੇ ਹੋ ਕੇ ਜਾਂਦੇ
0: ਸੀ ਹਾਂਜੀ ਹਾਂਜੀ ਹਾਂਜੀ ਹਾਂ ਕਈ ਕਈ ਗਰੁੱਪਸ ਹੁੰਦੇ ਸੀ ਸੋ ਇਹ ਇੱਕ ਤਰ੍ਹਾਂ ਤਾਂ ਇਹ ਤਾਂ ਇਕੱਠੇ ਮਿਲ ਕੇ ਕੰਮ ਕਰਨਾ ਸੰਗਤ ਵਿੱਚ ਕੰਮ ਕਰਨਾ ਜਲਦੀ ਵੀ ਹੋ ਜਾਂਦਾ ਔਰ ਤੁਹਾਡਾ ਆਪਣਾ ਆਲਾ ਦੁਆਲਾ ਵੀ ਸਾਫ਼ ਹੋ ਜਾਂਦਾ
1: ਬਿਲਕੁਲ ਬਹੁਤ ਸੋਹਣੀ ਤੁਸੀਂ ਗੱਲ ਕੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਯਾਦ ਕਰੀਏ ਨਾ ਤਾਂ ਫਿਰ ਪਤਾ ਲੱਗਦਾ ਕਿ ਉਹ ਸਫਾਈ ਦੇ ਕਿੰਨੇ ਲੱਗ ਗਏ ਸਨ ਕਿੰਨੇ ਸਫਾਈ ਪਸੰਦ ਸਨ ਉਹਨਾਂ ਨੇ ਵੀ ਆਖਿਆ ਸੀ ਕਿ ਵਿਚਾਰਾਂ ਦੀ ਵੀ ਸ਼ੁੱਧਤਾ ਹੋਣੀ ਚਾਹੀਦੀ ਹੈ ਵਿਚਾਰ ਵੀ ਸਾਫ਼ ਹੋਣੇ ਚਾਹੀਦੇ ਮਨ ਵੀ ਸਾਫ਼ ਹੋਣਾ ਚਾਹੀਦਾ ਅਤੇ ਬਾਹਰਲੀ ਸਫਾਈ ਤਾਂ ਜੇਕਰ ਤੁਸੀਂ ਸਿਹਤਮੰਦ ਰਹਿਣਾ ਹੈ ਹੀ ਜ਼ਰੂਰੀ ਨੌਜਵਾਨ ਪੀੜ੍ਹੀ ਫਾਸਟ ਫੂਡ ਵੱਲ ਆ ਗਈ ਹੈ ਰੇਹੜੀ ਕਲਚਰ ਜ਼ਿਆਦਾ ਆ ਗਿਆ
0: ਬਹੁਤ ਬਹੁਤ
1: ਠੀਕ ਹੈ ਨਾ ਉਹ ਰੇਹੜੀ ਕਲਚਰ ਕੀ ਹੈ ਉੱਥੇ ਰੇਹੜੀ 'ਤੇ ਖੜ ਕੇ ਖਾਧਾ ਅਤੇ ਆਸੇ ਪਾਸੇ ਗੰਦ ਪਾ ਦਿੱਤਾ ਵੱਡੇ ਵਡੇਰਿਆਂ ਨੂੰ ਕਹੋ ਘਰ ਦੇ ਅੰਦਰ ਬਣਿਆ ਖਾਓਗੇ ਬਰਤਨਾਂ 'ਚ ਖਾਓਗੇ ਅਤੇ ਸਾਫ਼ ਰਹੇਗਾ ਪਰ ਜਦੋਂ ਇਸੇ ਤਰ੍ਹਾਂ ਖਾਓਗੇ ਘਰ ਦੇ ਅੰਦਰ ਵੀ ਤੁਸੀਂ ਕੋਈ ਬਾਹਰਲਾ ਸਮਾਨ ਲੈ ਕੇ ਆਓਗੇ ਉਹ ਡੂਨੇ ਅਤੇ ਉਹ ਪਲੇਟਾਂ ਕਾਗਜ਼ ਦੀਆਂ ਇੱਧਰ ਉੱਧਰ ਵੇਖਣ
0: ਬਿਲਕੁਲ ਬਿਲਕੁਲ ਦੋਨਾਂ ਗੱਲਾਂ ਲਈ ਖਰਾਬ ਹੈ ਸਵੱਸਥਾ ਵੀ ਖਰਾਬ ਹੁੰਦੀ ਹੈ ਅਤੇ ਸਵੱਛਤਾ ਵੀ ਹਾਂ ਸੁੰਦਰਤਾ ਵੀ ਖਰਾਬ ਹੋ ਰਹੀ ਹੈ ਤੁਹਾਡੀ ਆਪਣੇ ਆਸੇ ਪਾਸੇ ਦੀ ਆਲੇ ਦੁਆਲੇ ਦੀ ਔਰ ਤੁਹਾਡੀ ਸਿਹਤ ਅਲੱਗ ਖਰਾਬ ਹੁੰਦੀ ਹੈ ਸੋ ਇਹ ਤਾਂ ਬਹੁਤ ਤੁਸੀਂ ਨਾ ਖਾਲੀ ਸਿਰਫ ਰੇਹੜੀਆਂ ਦੀ ਗੱਲ ਨਾ ਅਸੀਂ ਕਰੀਏ ਮੈਂ ਸੋਚਦੀ ਸਾਨੂੰ ਘਰਾਂ ਵਿੱਚ ਨਾ ਇੱਕ ਤੁਸੀਂ ਇਹ ਕੁਝ ਸਾਲਾਂ ਵਿੱਚ ਇੱਕ ਨਵਾਂ ਚਲਨ ਆ ਗਿਆ ਸਾਡੇ ਲਾਈਫ ਸਟਾਈਲ ਵਿੱਚ ਸਾਨੂੰ ਲਾਈਫ ਸਟਾਈਲ ਬਦਲਣਾ ਪਏਗਾ ਅਸੀਂ ਫਜ਼ੂਲ ਦੀਆਂ ਚੀਜ਼ਾਂ ਘਰ 'ਚ ਇਕੱਠੀਆਂ ਕਰਕੇ ਬਹੁਤ ਰੱਖ ਲੈਂਦੇ ਬਹੁਤ ਜ਼ਿਆਦਾ ਤੁਸੀਂ ਕਿਸੇ ਦੇ ਵੀ ਘਰ 'ਚ ਜਾਓ ਨਾ ਜਿਹੜੀਆਂ ਚੀਜ਼ਾਂ ਨੂੰ ਤਾਂ ਅਸੀਂ ਹੁਣ ਆਪਣੇ ਫਰੈਂਡ ਸਰਕਲ ਵਿੱਚ ਗੱਲਾਂ ਕਰਦੇ ਬੈਠ ਕੇ ਕਿ ਹੁਣ ਦੇਖੋ ਆਪਣੀ ਅਲਮਾਰੀ ਖੋਲ੍ਹੋ ਨਾ ਤੁਹਾਨੂੰ ਸੋਚਣਾ ਚਾਹੀਦਾ ਕਿ ਮੈਂ

0: ਪਿਛਲੇ 3 ਸਾਲਾਂ ਵਿੱਚ ਕਿਹੜੀ ਚੀਜ਼ ਇਸਤੇਮਾਲ ਨਹੀਂ ਕੀਤੀ, ਕਮ ਸੇ ਕਮ ਉਹਨੂੰ ਤੇ ਕਿਸੇ ਤੁਸੀਂ ਗਰੀਬ ਨੂੰ ਦੇ ਦਿਓ, ਕਿਸੇ ਜ਼ਰੂਰਤਮੰਦ ਨੂੰ ਦੇ ਦਿਓ। ਇਹ ਇੱਕ ਕਲਚਰ ਵੀ ਅਪਣਾਉਣ ਦੀ ਬਹੁਤ ਲੋੜ ਹੈ ਮੇਰੇ ਖਿਆਲ 'ਚ। ਇਹ ਛੋਟੀ ਜਿਹੀ ਗੱਲ ਆ, ਅਸੀਂ ਮਹੱਲਿਆਂ ਮਹੱਲਿਆਂ ਤੱਕ ਪਹੁੰਚਾ ਦਈਏ, ਨਹੀਂ ਤਾਂ ਅਸੀਂ ਚੀਜ਼ਾਂ ਨੂੰ ਇਕੱਠਾ ਕਰਕੇ ਰੱਖ ਲਈਦਾ। ਹੁਣ ਵੈਸੇ ਵੀ ਸਾਨੂੰ ਹਿੰਦੁਸਤਾਨੀਆਂ ਨੂੰ ਆਦਤ ਹੈ, ਤੁਹਾਨੂੰ ਪਤਾ ਲੱਗੇ ਕੱਲ੍ਹ ਕਰਫਿਊ ਹੈ, ਕੱਲ੍ਹ ਕੋਈ ਬੰਦ ਹੈ, ਅਸੀਂ ਫਟਾਫਟ ਰਾਸ਼ਨ ਦਸ ਦਿਨ ਦਾ ਲਿਆ ਕੇ ਘਰ ਪਾ ਲੈਣਾ, ਬੇਸ਼ੱਕ ਉਹਨੂੰ ਬਾਅਦ ਵਿੱਚ ਕੀੜੇ ਲੱਗ ਜਾਣ, ਜ਼ਰੂਰਤ ਨਹੀਂ ਹੈ। ਫਾਲਤੂ ਦਾ ਸਮਾਨ ਇਕੱਠਾ ਕਰਕੇ ਰੱਖ ਲੈਣਾ। ਸੋ ਇੱਕ ਫਾਲਤੂ ਦਾ ਸਮਾਨ, ਫਾਲਤੂ ਦੀਆਂ ਵਸਤੂਆਂ ਇਕੱਠਾ ਕਰਕੇ ਰੱਖਣਾ, ਔਰ ਉਹਦੇ ਨਾਲ ਗੰਦ ਪਾਉਣਾ, ਇਹ ਵੀ ਇੱਕ ਸਾਨੂੰ ਆਪਣੇ ਆਪ ਤੋਂ ਕੰਟਰੋਲ ਕਰਨ ਦੀ ਜ਼ਰੂਰਤ।
1: ਜੀ ਜੀ ਜੀ, ਦੇਖੋ ਜੀ, ਸਫਾਈ ਤੋਂ ਉੱਤਮ ਸਮਾਜ ਸੇਵਾ ਕੋਈ ਨਹੀਂ। ਬਾਹਰੋਂ ਤਾਂ ਸਾਫ਼ ਸੁਥਰਾ ਰਹਿਣਾ ਸਾਨੂੰ ਆਉਂਦਾ, ਪਰ ਜਿਹੜੀ ਅੰਦਰਲੀ ਗੱਲ ਹੈ ਉਹ ਮਨ ਦੀ ਮੈਲ ਵੀ ਅਸੀਂ ਸਾਫ਼ ਕਰਨੀ,
0: ਬਿਲਕੁਲ
1: ਵਿਚਾਰਾਂ ਦੀ ਸ਼ੁੱਧਤਾ, ਵਿਚਾਰਾਂ ਦੀ ਸਫਾਈ ਵੀ
0: ਬਿਲਕੁਲ
1: ਬੇਹੱਦ ਜ਼ਰੂਰੀ ਹੈ।
0: ਸੋ ਮੈਂ ਕਹਿੰਦੀ ਇਸ ਤੋਂ ਵੱਡੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਉਹਨਾਂ ਨੂੰ ਕੀ ਹੋ ਸਕਦੀ ਹੈ ਕਿ ਅਸੀਂ ਆਪਣੇ ਆਪ ਨੂੰ, ਆਪਣੇ ਆਲੇ ਦੁਆਲੇ ਨੂੰ, ਆਪਣੇ ਮੁਲਕ ਨੂੰ ਸਾਫ਼ ਸੁਥਰਾ ਰੱਖੀਏ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਾਂਗੇ। ਉਹਨਾਂ ਨੂੰ ਯਾਦ ਕਰਦੇ ਹੋਏ ਮਿਹਰਬਾਨੀ ਕਰਕੇ ਸਾਰੇ ਸੁਣਨ ਵਾਲੇ, ਸੋ ਇਹ ਗੱਲ ਆਪਣੇ ਧਿਆਨ 'ਚ ਰੱਖੋ ਕਿ ਅਗਰ ਤੁਸੀਂ ਆਪਣੇ ਰਾਸ਼ਟਰ

0: ਮੈਂ ਕਹਿੰਦੀ ਹਾਂ ਇਸ ਤੋਂ ਵੱਡੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਉਹਨਾਂ ਨੂੰ ਕੀ ਹੋ ਸਕਦੀ ਹੈ ਕਿ ਅਸੀਂ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਨੂੰ ਆਪਣੇ ਮੁਲਕ ਨੂੰ ਸਾਫ਼ ਸੁਥਰਾ ਰੱਖੀਏ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਾਂਗੇ। ਉਹਨਾਂ ਨੂੰ ਯਾਦ ਕਰਦੇ ਹੋਏ ਮਿਹਰਬਾਨੀ ਕਰਕੇ ਸਾਰੇ ਸੁਣਨ ਵਾਲੇ, ਸੋ ਇਹ ਗੱਲ ਆਪਣੇ ਧਿਆਨ 'ਚ ਰੱਖੋ ਕਿ ਅਗਰ ਤੁਸੀਂ ਆਪਣੇ ਰਾਸ਼ਟਰਪਿਤਾ ਨੂੰ ਪਿਆਰ ਕਰਦੇ ਹੋ, ਆਪਣੇ ਰਾਸ਼ਟਰ ਨੂੰ ਪਿਆਰ ਕਰਦੇ ਹੋ, ਤਾਂ ਪਲੀਜ਼ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ
1: ਜੀ। ਜੇ ਸਵੱਛਤਾ ਇੱਕ ਸਮਾਜ ਸੇਵਾ ਹੈ ਤਾਂ ਸਵੱਛਤਾ ਇੱਕ ਦੇਸ਼ ਭਗਤੀ ਵੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਸਟੂਡੀਓ 'ਚ ਆਉਣ ਲਈ, ਜਾਣਕਾਰੀ ਦੇਣ ਲਈ।
2: ਸੁਣਿਆ ਜੀ,
3: ਹਾਂਜੀ,
2: ਕੀ ਬਾਤ ਹੈ, ਸਮਾਜ ਸੇਵਾ ਅਤੇ ਸਵੱਛਤਾ, ਯਾਨੀ ਸਫਾਈ ਰੱਖੋਗੇ ਆਪਣਾ ਤਾਂ ਫਾਇਦਾ ਹੈਗਾ ਹੈਗਾ,
3: ਬਿਲਕੁਲ,
2: ਨਾਲ ਹੀ ਨਾਲ ਤੁਹਾਡੀ ਸਮਾਜ ਸੇਵਾ ਵੀ ਹੋ ਰਹੀ ਹੈ, ਦੇਸ਼ ਸੇਵਾ ਵੀ ਹੋ ਰਹੀ ਹੈ,
3: ਬਿਲਕੁਲ,
2: ਕਿਉਂਕਿ ਇਸ ਦੇ ਨਾਲ ਸਿਰਫ ਤੁਹਾਡੇ ਚੁਗਿਰਦੇ ਦੀ ਨੁਹਾਰ ਨਹੀਂ ਬਦਲ ਰਹੀ, ਦੇਸ਼ ਦੀ ਬਦਲੇਗੀ।
3: ਦੇਖੋ ਉਹਨਾਂ ਨੇ ਬਹੁਤ ਵਧੀਆ ਗੱਲਾਂ ਦੱਸੀਆਂ, ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ ਸਿਰਫ ਚੁਗਿਰਦਾ ਨੂੰ ਸਾਫ਼ ਰੱਖਣ ਤੱਕ ਹੀ ਸੀਮਿਤ ਨਹੀਂ ਰਹਿਣਾ, ਆਪਣੇ ਦਿਮਾਗ ਨੂੰ ਵੀ ਸਾਫ਼ ਰੱਖੋ, ਸੋਚ ਨੂੰ ਵੀ ਸਾਫ਼ ਰੱਖੋ। ਦਿਮਾਗ ਦੇ ਵਿੱਚ ਕੋਈ ਨੈਗੇਟਿਵ ਜਿਹੜਾ ਵਿਚਾਰ ਆ ਆਉਣਾ ਹੀ ਨਹੀਂ ਚਾਹੀਦਾ, ਕਿਸੇ ਦੇ ਬਾਰੇ ਈਰਖਾ ਨਾ ਰੱਖੋ, ਅਤੇ ਫਿਰ ਜੇ ਇਹ ਦੋਨੇ ਚੀਜ਼ਾਂ ਰੱਖ ਕੇ ਜਿੱਥੇ ਜਾਓਗੇ ਉੱਥੇ ਤੁਸੀਂ ਆਪਣੀ ਨੈਗੇਟਿਵ ਔਰਾ ਲੋਕਾਂ ਦੇ ਉੱਤੇ ਛੱਡੋਗੇ। ਕਿਆ ਬਾਤ ਉਹਨਾਂ ਨੇ ਦੱਸੀ ਹੈ,
2: ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਯਾਨੀ ਸਫਾਈ ਰੱਖੋਗੇ ਤਾਂ ਅੰਦਰ ਵੀ ਸਫਾਈ ਰੱਖਣੀ ਜ਼ਰੂਰੀ ਹੈ,
3: ਆਹ
2: ਵਿਚਾਰਾਂ ਦੀ, ਜ਼ੁਬਾਨ ਦੀ, ਸੋਚ ਦੀ, ਅਤੇ ਧਰਤੀ 'ਤੇ ਹੀ ਸਵਰਗ ਹੈ,
3: ਬਿਲਕੁਲ। ਔਰ ਕਈ ਬੰਦੇ ਸਫਾਈ ਕਰਦੇ ਕਰਦਿਆਂ ਇਹ ਭੁੱਲ ਹੀ ਜਾਂਦੇ ਆ ਵੀ ਲੋਕਾਂ ਨੂੰ ਜ਼ੁਬਾਨ ਵੀ ਮਿੱਠੀ ਰੱਖਣੀ ਹੈ, ਜੇ ਕੋਈ ਗੰਦ ਪਾਉਂਦਾ ਤਾਂ ਉਹਨੂੰ ਪਿਆਰ ਨਾਲ ਸਮਝਾਉਣਾ ਅਤੇ ਡਾਂਟਣਾ ਨਹੀਂ ਹੈਗਾ ਵੀ ਆਹ ਕੀ ਕਰਤਾ, ਗਾਲਾਂ ਨਹੀਂ ਕੱਢਣ ਬਹਿ ਜਾਣੀਆਂ,
2: ਬਿਲਕੁਲ ਸਹੀ ਗੱਲ ਹੈ ਜੀ। ਅਤੇ ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦਾ ਹਾਲ ਵੀ ਦੱਸ ਦਿੰਦੇ ਹਾਂ ਤੁਹਾਨੂੰ ਕਮਲ ਜੀ,
3: ਬਿਲਕੁਲ,
2: ਸਵੇਰੇ 6:30 ਵਜੇ ਖੇਤੀਬਾੜੀ ਪ੍ਰੋਗਰਾਮ 'ਚ ਵਨ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਏਗੀ, ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਆਲੂਆਂ ਦੀ ਕਾਸ਼ਤ ਬਾਰੇ ਡਾਕਟਰ ਦਮਨਦੀਪ ਸਿੰਘ ਜਾਣਕਾਰੀ ਦੇਣਗੇ,
3: ਬਿਲਕੁਲ,
2: ਝੋਨੇ ਦੀ ਵਾਢੀ ਲਈ ਕੰਬਾਈਨ ਦੀ ਵਰਤੋਂ ਇਸ ਬਾਬਤ ਡਾਕਟਰ ਅੰਕਿਤਾ ਸ਼ਰਮਾ ਜਾਣਕਾਰੀ ਦੇਣਗੇ, ਅਤੇ ਮੌਸਮ ਦਾ ਮਿਲਿਆ ਜੁਲਿਆ ਅਸਰ ਰਹੇਗਾ।
3: ਠੀਕ ਹੈ ਜੀ,
2: ਚਲੀਏ ਜੀ ਫਿਰ,
3: ਚਲੋ ਜੀ, ਜੈ ਹਿੰਦ।

ਇਹ ਸੀ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਇੱਕ ਵਿਸ਼ੇਸ਼ ਪ੍ਰਸਾਰਣ, ਜਨ ਸੇਵਾ ਸੀ ਦੇਸ਼ ਸੇਵਾ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

ਪੁੱਟੀ ਜਾਏ ਨਾ ਜੜ ਕਿਧਰੇ, ਪੰਜਾਬ ਵਿੱਚੋਂ ਪੰਜਾਬੀ ਦੀ, ਪੁੱਟੀ ਜਾਏ ਨਾ ਜੜ ਕਿਧਰੇ, ਪੰਜਾਬ ਵਿੱਚੋਂ ਪੰਜਾਬੀ ਦੀ। ਅਗਲੀ ਮੇਰੀ ਕਵਿਤਾ ਹੈ ਜੀ, ਨਾ ਊਣਿਆਂ ਵਿੱਚ ਅਤੇ ਨਾ ਭਰਿਆਂ ਵਿੱਚ। ਨਾ ਊਣਿਆਂ ਵਿੱਚ ਅਤੇ ਨਾ ਭਰਿਆਂ ਵਿੱਚ, ਨਾ ਖੋਟਿਆਂ ਵਿੱਚ ਨਾ ਖਰਿਆਂ ਵਿੱਚ, ਜਿਹੜੇ ਇਸ਼ਕ ਹੱਥੋਂ ਬਰਬਾਦ ਹੋਏ, ਨਾ ਜਿਉਂਦਿਆਂ ਵਿੱਚ ਨਾ ਮਰਿਆਂ ਵਿੱਚ। ਜਿਹੜੇ ਯਾਰ ਨੂੰ ਸਭ ਕੁਝ ਮੰਨ ਲੈਂਦੇ, ਉਹ ਕੱਚਿਆਂ 'ਤੇ ਵੀ ਬਹਿ ਜਾਂਦੇ। ਜਿਹੜੇ ਯਾਰ ਨੂੰ ਸਭ ਕੁਝ ਮੰਨ ਲੈਂਦੇ, ਉਹ ਕੱਚਿਆਂ 'ਤੇ ਵੀ ਬਹਿ ਜਾਂਦੇ। ਜਿਹੜੇ ਕੰਢੇ ਖਲੋਤੇ ਸੋਚੀ ਗਏ, ਨਾ ਡੁੱਬਿਆਂ ਵਿੱਚ ਨਾ ਤਰਿਆਂ ਵਿੱਚ। ਇੱਕ ਸੱਚ ਲਈ ਮਰ ਮਿਟ ਜਾਂਦੇ, ਇੱਕ ਗੁੰਗੇ ਬਣ ਸਭ ਸਹੀ ਜਾਂਦੇ। ਇੱਕ ਸੱਚ ਲਈ ਮਰ ਮਿਟ ਜਾਂਦੇ, ਇੱਕ ਗੁੰਗੇ ਬਣ ਸਭ ਸਹੀ ਜਾਂਦੇ। ਜੋ ਕਹਿੰਦੇ ਸਭ ਕੁਝ ਠੀਕ ਹੀ ਹੈ, ਜੋ ਕਹਿੰਦੇ ਸਭ ਕੁਝ ਠੀਕ ਹੀ ਹੈ, ਨਾ ਯੋਧਿਆਂ ਵਿੱਚ ਨਾ ਡਰਿਆਂ ਵਿੱਚ। ਜੇ ਨਾਲ ਖਲੋ ਜਾਣ ਆਪਣੇ, ਬੰਦਾ ਜੱਗ ਨਾਲ ਆਡੇ ਲੈ ਲੈਂਦਾ। ਜੇ ਨਾਲ ਖਲੋ ਜਾਣ ਆਪਣੇ, ਬੰਦਾ ਜੱਗ ਨਾਲ ਆਡੇ ਲੈ ਲੈਂਦਾ। ਭਾਈ ਬਣ ਜਾਣ ਸ਼ਰੀਕ, ਤਾਂ ਰਹਿੰਦਾ ਜਿੱਤਿਆਂ ਵਿੱਚ ਨਾ ਹਰਿਆਂ ਵਿੱਚ। ਜੋ ਵਿੱਚ ਭੜੋਲੇ ਪੈ ਰਹਿ ਗਏ, ਉਹਨਾਂ ਕੀ ਵਧਣਾ ਅਤੇ ਕੀ ਫੁੱਲਣਾ। ਜੋ ਵਿੱਚ ਭੜੋਲੇ ਪੈ ਰਹਿ ਗਏ, ਉਹਨਾਂ ਕੀ ਵਧਣਾ ਅਤੇ ਕੀ ਫੁੱਲਣਾ। ਉਹ ਦਾਣੇ ਬੀਜ ਕਹਾਉਂਦੇ ਨਹੀਂ, ਜੋ ਉੱਗਿਆਂ ਵਿੱਚ ਨਾ ਸੜਿਆਂ ਵਿੱਚ। ਅਜੇ ਨਵਾਂ ਨਵਾਂ ਮੈਂ ਦੁਨੀਆ ਦੇ ਵਿੱਚ ਪੈਰ ਟਿਕਾਉਣੇ ਸਿੱਖ ਰਿਹਾ। ਅਜੇ ਨਵਾਂ ਨਵਾਂ ਮੈਂ ਦੁਨੀਆ ਦੇ ਵਿੱਚ ਪੈਰ ਟਿਕਾਉਣੇ ਸਿੱਖ ਰਿਹਾ। ਨਾ ਕਾਮਯਾਬ ਨਾ ਕਾਮ ਵੀ ਨਹੀਂ, ਨਾ ਕਾਮਯਾਬ ਨਾ ਕਾਮ ਵੀ ਨਹੀਂ। ਨਾ ਉੱਖੜਿਆਂ ਵਿੱਚ ਨਾ ਜੜਿਆਂ ਵਿੱਚ, ਨਾ ਊਣਿਆਂ ਵਿੱਚ ਨਾ ਭਰਿਆਂ ਵਿੱਚ, ਨਾ ਖੋਟਿਆਂ ਵਿੱਚ ਅਤੇ ਨਾ ਖਰਿਆਂ ਵਿੱਚ। ਅਗਲੀ ਮੇਰੀ ਕਵਿਤਾ ਹੈ ਜੀ, ਸਫ਼ਰ ਏ ਜ਼ਿੰਦਗੀ। ਕੋਈ ਘੱਟ ਨਹੀਂ ਇਸ ਜਹਾਨ ਅੰਦਰ, ਕੋਈ ਘੱਟ ਨਹੀਂ ਇਸ ਜਹਾਨ ਅੰਦਰ। ਰੱਬ ਚਾਹੇ ਤਾਂ ਕੀ ਨਹੀਂ ਕਰਵਾ ਸਕਦਾ, ਫਿਰ ਵੀ ਚਾਰ ਦੋਸਤ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਜ਼ਮਾਨੇ ਵਿੱਚ। ਕਿਉਂਕਿ ਹਸ਼ਰ ਦੇ ਦਿਨ ਤਾਂ ਤੁਰ ਕੇ ਸ਼ਮਸ਼ਾਨ ਵੀ ਨਹੀਂ ਜਾ ਸਕਦਾ। ਉਮੀਦ ਕਰਦਾ ਹਾਂ ਕਿ ਕੁਝ ਖਾਸ ਕਰ ਜਾਵਾਂਗਾ ਤੇਰੇ ਲਈ ਇੱਕ ਦਿਨ। ਉਮੀਦ ਕਰਦਾ ਹਾਂ ਕਿ ਕੁਝ ਖਾਸ ਕਰ ਜਾਵਾਂਗਾ ਤੇਰੇ ਲਈ ਇੱਕ ਦਿਨ। ਪਰ ਅਸਮਾਨ ਤੋਂ ਤਾਰੇ ਤੋੜ ਕੇ ਵੀ ਨਹੀਂ ਲਿਆ ਸਕਦਾ। ਮੈਂ ਜਿੱਤ ਸਕਦਾ ਜ਼ਮਾਨੇ ਨੂੰ, ਕੋਈ ਔਖੀ ਗੱਲ ਨਹੀਂ। ਮੈਂ ਜਿੱਤ ਸਕਦਾ ਜ਼ਮਾਨੇ ਨੂੰ, ਕੋਈ ਔਖੀ ਗੱਲ ਨਹੀਂ। ਹਾਂ, ਜੇ ਗੱਲ ਆ ਗਈ ਕਿਸੇ ਆਪਣੇ ਦੀ, ਤਾਂ ਮੈਂ ਖੁਦ ਨੂੰ ਵੀ ਹਰਾ ਸਕਦਾ ਹਾਂ। ਸੱਚਿਆਂ ਮਿੱਤਰਾਂ ਦੇ ਪੈਰਾਂ ਦੀ ਖਾਕ ਹੋ ਜਾਂ ਭਾਵੇਂ, ਸੱਚਿਆਂ ਮਿੱਤਰਾਂ ਦੇ ਪੈਰਾਂ ਦੀ ਖਾਕ ਹੋ ਜਾਂ ਭਾਵੇਂ। ਝੂਠੇ ਫਰੇਬੀਆਂ ਮੂਹਰੇ ਕਦੀ ਸਿਰ ਨਹੀਂ ਝੁਕਾ ਸਕਦਾ। ਖਾਮੀਆਂ ਹੈਨ ਇੱਥੇ ਹਰ ਇੱਕ ਅੰਦਰ, ਖਾਮੀਆਂ ਹੈਨ ਇੱਥੇ ਹਰ ਇੱਕ ਅੰਦਰ। ਨਜ਼ਰ ਅੰਦਾਜ਼ ਹੀ ਕਰਨਾ, ਕਿਉਂਕਿ ਮੋਰ ਨੱਚ ਸਕਦਾ ਏ ਪਰ ਕੋਇਲ ਵਾਂਗੂ ਗਾ ਨਹੀਂ ਸਕਦਾ। ਬੰਦਾ ਜੋੜ ਲੈ ਭਾਵੇਂ ਸਭ ਕੁਝ ਜੱਗ 'ਤੇ, ਪਰ ਆਪਣੇ ਨਾ ਹੋਣ। ਬੰਦਾ ਜੋੜ ਲੈ ਭਾਵੇਂ ਸਭ ਕੁਝ ਜੱਗ 'ਤੇ, ਪਰ ਆਪਣੇ ਨਾ ਹੋਣ। ਮੈਂ ਕਹਿੰਦਾ ਉਹ ਗਰੀਬ ਹੀ ਹੈ ਜਿਹੜਾ ਇੰਨਾ ਵੀ ਨਹੀਂ ਕਮਾ ਸਕਦਾ। ਜੇ ਕੋਈ ਹੋਵੇ ਕੋਲ ਆਪਣਾ, ਤਾਂ ਕਿਆਮਤ ਦੀ ਰਾਤ ਵੀ ਸੌਖੀ ਲੰਘ ਜਾਂਦੀ ਏ। ਕੋਈ ਹੋਵੇ ਕੋਲ ਆਪਣਾ, ਤਾਂ ਕਿਆਮਤ ਦੀ ਰਾਤ ਵੀ ਸੌਖੀ ਲੰਘ ਜਾਂਦੀ ਏ। ਭਾਵੇਂ ਮੌਤ ਦੇ ਮੂੰਹ 'ਚੋਂ ਕੋਈ ਕਿਸੇ ਨੂੰ ਮੋੜ ਕੇ ਨਹੀਂ ਲਿਆ ਸਕਦਾ। ਚਾਰ ਦੋਸਤ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਜ਼ਮਾਨੇ ਵਿੱਚ, ਕਿਉਂਕਿ ਹਸ਼ਰ ਦੇ ਦਿਨ ਤਾਂ ਤੁਰ ਕੇ ਸ਼ਮਸ਼ਾਨ ਵੀ ਨਹੀਂ ਜਾ ਸਕਦਾ। ਹਸ਼ਰ ਦੇ ਦਿਨ ਤਾਂ ਤੁਰ ਕੇ ਸ਼ਮਸ਼ਾਨ ਵੀ ਨਹੀਂ ਜਾ ਸਕਦਾ। ਅਗਲੀ ਕਵਿਤਾ ਜੀ, ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ। ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ, ਬਹੁਤ ਸਿਆਣੀਆਂ ਪਰ ਥੋੜ੍ਹੀਆਂ ਛਦੈਣਾਂ। ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ, ਬਹੁਤ ਸਿਆਣੀਆਂ ਪਰ ਥੋੜ੍ਹੀਆਂ ਛਦੈਣਾਂ। ਇਹ ਕੁੜੀਆਂ ਜਾਪਣ ਚਿੜੀਆਂ ਜਿਉਂ, ਇਹ ਕਲੀਆਂ ਬਾਪੂ ਘਰ ਖਿੜੀਆਂ। ਇਹ ਗੀਤ ਖੁਸ਼ੀ ਦੇ ਗਾਉਂਦੀਆਂ ਨੇ, ਭਾਈ ਬਾਪ ਦੀ ਸੁੱਖ ਮਨਾਉਂਦੀਆਂ ਨੇ। ਇਹ ਆਪ ਲਈ ਕੁਝ ਮੰਗਣ ਨਾ, ਇਹ ਆਪ ਲਈ ਕੁਝ ਮੰਗਣ ਨਾ, ਜਦ ਗੁਰੂ ਘਰ ਵਿੱਚ ਜਾ ਬਹਿਣਾ। ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ, ਮਾਂ ਬਾਪ ਤਾਂ ਮੰਗਦੇ ਪੁੱਤਰ ਸੀ, ਮਾਂ ਬਾਪ ਤਾਂ ਮੰਗਦੇ ਪੁੱਤਰ ਸੀ, ਖੁਆਬਾਂ ਵਿੱਚ ਚੱਕਦੇ ਕੁੱਛੜ ਸੀ। ਜਦ ਜੰਮੀਆਂ ਅੱਖਾਂ ਨਮ ਪਈਆਂ, ਕਿਉਂ ਮੰਗਿਆਂ ਬਿਨ ਹੀ ਜੰਮ ਪਈਆਂ। ਜੇ ਜਨਣੀ ਪੁੱਤਰ ਨਾ ਜਾਏ, ਇਹ ਜੱਗ ਵੀ ਦੇਵੇ ਮਿਹਣਾ। ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ ਇਹ ਮਾਂ ਨੂੰ ਨਿੱਤ ਹੀ ਕਹਿੰਦੀਆਂ ਨੇ, ਕਦ ਅਸਾਂ ਵੀ ਵੀਰ ਵਿਆਹਾਂਗੇ, ਘਰ ਭਾਬੋ ਹੀਰ ਲਿਆਵਾਂਗੇ, ਭਤੀਜਾ ਅਤੇ ਭਤੀਜੀ ਖਟਾਵਾਂਗੇ।

0: ਇਹ ਮਾਂ ਨੂੰ ਨਿਤ ਹੀ ਕਹਿੰਦੀਆਂ ਨੇ, ਕਦ ਅਸਾਂ ਵੀ ਵੀਰ ਵਿਆਹਾਂਗੇ, ਘਰ ਭਾਬੋ ਹੀਰ ਲਿਆਵਾਂਗੇ, ਭਤੀਜਾ ਤੇ ਭਤੀਜੀ ਖਿਡਾਵਾਂਗੇ, ਲੋਹੜੀ ਤੇ ਧੂਣਾ ਲਾਵਾਂਗੇ, ਫਿਰ ਹੋਰ ਕੀ ਰੱਬ ਤੋਂ ਲੈਣਾ। ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ ਬਹੁਤ ਸਿਆਣੀਆਂ ਪਰ ਥੋੜ੍ਹੀਆਂ ਛਦੈਣਾ। ਕੋਈ ਦਿਲ ਨੂੰ ਚੰਗਾ ਲੱਗੇ ਜੇ ਦੱਸੀ, ਕੋਈ ਗੱਲ ਕੌਮੀ ਨਾ। ਕੋਈ ਦਿਲ ਨੂੰ ਚੰਗਾ ਲੱਗੇ ਜੇ ਦੱਸੀ, ਕੋਈ ਗੱਲ ਕੋਈ ਨਾ, ਤੂੰ ਸਾਹਵੇਂ ਆ ਕੇ ਬੋਲ ਦੇਵੀਂ, ਐਵੇਂ ਅੰਦਰੋਂ ਅੰਦਰੀ ਮੋਈ ਨਾ। ਮੁੰਡਾ ਚੰਗਾ ਅਤੇ ਸਾਊ ਹੋਵੇ, ਮੁੰਡਾ ਚੰਗਾ ਅਤੇ ਸਾਊ ਹੋਵੇ, ਨਾਲੇ ਥੋੜ੍ਹਾ ਜਿਹਾ ਕਮਾਊ ਹੋਵੇ। ਮੈਂ ਹੱਥੀਂ ਆਪਣੇ ਤੋਰੂੰਗਾ, ਬਸ ਇਹੀਓ ਤੈਨੂੰ ਕਹਿਣਾ, ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ ਬਹੁਤ ਸਿਆਣੀਆਂ। ਜਦ ਤੁਰ ਜਾਵੋਂਗੀਆਂ ਸਹੁਰੀ ਨੀ, ਦੋਹਾਂ ਨੂੰ ਚੇਤਾ ਆਊਗਾ, ਮੁਸਕਾਨ ਲਿਆ ਕੇ ਚਿਹਰੇ 'ਤੇ, ਅੱਖੀਆਂ ਵਿੱਚ ਪਾਣੀ ਆਊਗਾ। ਜਦ ਤੁਰ ਜਾਵੋਂਗੀਆਂ ਸਹੁਰੀ ਨੀ, ਫਿਰ ਦੋਹਾਂ ਨੂੰ ਚੇਤਾ ਆਊਗਾ, ਮੁਸਕਾਨ ਲਿਆ ਕੇ ਚਿਹਰੇ 'ਤੇ, ਅੱਖੀਆਂ ਵਿੱਚ ਪਾਣੀ ਆਊਗਾ, ਸਾਡਾ ਬਿਨਾਂ ਵਜ੍ਹਾ ਤੋਂ ਇੱਕ ਦੂਜੇ ਨਾਲ ਐਵੇਂ ਗੱਲ ਗੱਲ ਉੱਤੇ ਖਹਿਣਾ, ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ ਬਹੁਤ ਸਿਆਣੀਆਂ ਪਰ ਥੋੜ੍ਹੀਆਂ ਛਦੈਣਾ। ਰੱਬਾ ਸਭ ਵੀਰਾਂ ਨੂੰ ਭੈਣ ਦੇਵੀਂ, ਗੁੱਟ ਰੱਖਣੀ ਉਹ ਸੁਨਾ ਨਾ ਰਹਿਣ ਦੇਵੀਂ। ਰੱਬਾ ਸਭ ਵੀਰਾਂ ਨੂੰ ਭੈਣ ਦੇਵੀਂ, ਗੁੱਟ ਰੱਖਣੀ ਉਹ ਸੁਨਾ ਨਾ ਰਹਿਣ ਦੇਵੀਂ। ਜਦ ਭੈਣਾਂ ਸਹੁਰਿਓਂ ਆਉਂਦੀਆਂ ਨੇ, ਪੇਕਿਆਂ ਘਰ ਰੌਣਕ ਲਾਉਂਦੀਆਂ ਨੇ, ਵੱਡੀਆਂ ਤਾਂ ਮਾਵਾਂ ਵਰਗੀਆਂ ਨੇ, ਵੱਡੀਆਂ ਤਾਂ ਮਾਵਾਂ ਵਰਗੀਆਂ ਨੇ, ਨਿੱਕੀਆਂ ਧੀਆਂ ਬਣ ਰਹਿਣਾ, ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ ਬਹੁਤ ਸਿਆਣੀਆਂ ਪਰ ਥੋੜ੍ਹੀਆਂ ਛਦੈਣਾ, ਮੇਰੀਆਂ ਨਿੱਕੀਆਂ ਅਤੇ ਵੱਡੀਆਂ ਭੈਣਾਂ। ਅਤੇ ਮੇਰੀ ਅਗਲੀ ਗਜ਼ਲ ਹੈ ਜੀ, ਹਰ ਇੱਕ ਦਰਦ ਦਰਦ ਨਹੀਂ ਹੁੰਦਾ, ਕਿਸੇ ਦਰਦ ਅੰਦਰ ਆਰਾਮ ਵੀ ਹੁੰਦਾ ਏ। ਮੁਸੀਬਤ ਆਉਣ 'ਤੇ ਐਵੇਂ ਘਬਰਾਈ ਨਾ, ਉਸ ਦੇ ਨਾਲ ਹੀ ਹੱਲ ਦਾ ਇੰਤਜ਼ਾਮ ਵੀ ਹੁੰਦਾ ਏ। ਬੰਦਾ ਕਿੰਨਾ ਵੀ ਚੰਗਾ ਬਣ ਲੈ ਭਾਵੇਂ ਜੱਗ 'ਤੇ, ਬੰਦਾ ਕਿੰਨਾ ਵੀ ਚੰਗਾ ਬਣ ਲੈ ਭਾਵੇਂ ਜੱਗ 'ਤੇ, ਕੋਈ ਨਾ ਕੋਈ ਬੁਰਾਈ ਦਾ ਇਲਜ਼ਾਮ ਵੀ ਹੁੰਦਾ ਏ। ਕਿਸੇ ਵਾਸਤੇ ਸੱਜਣ ਹਰ ਸ਼ੈ ਦਾ ਆਗਾਜ਼, ਕਿਸੇ ਵਾਸਤੇ ਸੱਜਣ ਹਰ ਸ਼ੈ ਦਾ ਆਗਾਜ਼, ਕਿਸੇ ਕਿਸੇ ਲਈ ਆਖਰੀ ਮੁਕਾਮ ਵੀ ਹੁੰਦਾ ਏ। ਜੇ ਇਸ਼ਕਬਾਜ਼ੀ ਖੇਡਣੀ ਹੈ ਤਾਂ ਫਿਰ ਯਾਦ ਰੱਖੀਂ, ਜੇ ਇਸ਼ਕਬਾਜ਼ੀ ਖੇਡਣੀ ਹੈ ਤਾਂ ਫਿਰ ਯਾਦ ਰੱਖੀਂ, ਇੱਥੇ ਜੇਤੂ ਲਈ ਮੌਤ ਦਾ ਇਨਾਮ ਵੀ ਹੁੰਦਾ ਏ। ਜੇ ਨਹੀਂ ਪਸੰਦ ਤਾਂ ਇੰਜ ਵਗਾ ਕੇ ਨਾ ਸੁੱਟ, ਜੇ ਨਹੀਂ ਪਸੰਦ ਤਾਂ ਇੰਜ ਵਗਾ ਕੇ ਨਾ ਸੁੱਟ, ਹਰ ਚੀਜ਼ ਦਾ ਕੁਝ ਨਾ ਕੁਝ ਦਾਮ ਵੀ ਹੁੰਦਾ ਏ। ਜੇਤੂ ਲਈ ਤਾਂ ਸ਼ਾਬਾਸ਼ੀ, ਤੁਸੀਂ ਹਾਰੇ ਲਈ ਵੀ ਕੁਝ ਕਹੋ, ਜੇਤੂ ਲਈ ਤਾਂ ਸ਼ਾਬਾਸ਼ੀ, ਤੁਸੀਂ ਹਾਰੇ ਲਈ ਵੀ ਕੁਝ ਕਹੋ, ਕੋਈ ਮੇਰੇ ਵਰਗਾ ਹਾਲੇ ਤਾਈਂ ਨਾਕਾਮ ਵੀ ਹੁੰਦਾ ਏ। ਤੂੰ ਇਹ ਨਾ ਸਮਝੀ ਕਿ ਮੈਂ ਤੈਥੋਂ ਅੱਖ ਫੇਰ ਲਈ, ਤੂੰ ਇਹ ਨਾ ਸਮਝੀ ਕਿ ਮੈਂ ਤੈਥੋਂ ਅੱਖ ਫੇਰ ਲਈ, ਪਲਕਾਂ ਦਾ ਝੁਕਣਾ ਮਤਲਬ ਸਲਾਮ ਵੀ ਹੁੰਦਾ ਏ। ਹਰ ਇੱਕ ਦਰਦ ਦਰਦ ਨਹੀਂ ਹੁੰਦਾ, ਕਿਸੇ ਦਰਦ ਅੰਦਰ ਆਰਾਮ ਵੀ ਹੁੰਦਾ ਏ, ਕਿਸੇ ਦਰਦ ਅੰਦਰ ਆਰਾਮ ਵੀ ਹੁੰਦਾ ਏ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੀ ਪਾਣੀ, ਜਿਸ ਦੇ ਤਹਿਤ ਅੱਜ ਤੁਸੀਂ ਸੁਣ ਰਹੇ ਸੀ ਗੁਰਪਾਲ ਸਿੰਘ ਦਾ ਕਵਿਤਾ ਪਾਠ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8 ਵੱਜ ਰਹੇ ਨੇ, ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।
3: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
4: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਵੀ ਨਮਸਕਾਰ।

0: ਨਮਸਕਾਰ ਪੂਨਮ।
1: ਨਮਸਕਾਰ ਜੀ ਵਰਿੰਦਰ ਜੀ, ਕੀ ਹਾਲ ਚਾਲ ਨੇ?
0: ਹਾਲ ਚਾਲ ਬਹੁਤ ਵਧੀਆ ਨੇ। ਤੇ ਦੇਖੋ, ਜਿਹੜੇ ਹਾਲ ਚਾਲ ਹੁੰਦੇ ਨੇ ਨਾ, ਉਹ ਤੁਹਾਡੀ ਸੋਚ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕਿ ਤੁਸੀਂ ਆਪਣਾ ਹਾਲ ਚਾਲ ਕਿੱਦਾਂ ਦਾ ਰੱਖਣਾ।
1: ਯਾਨੀ ਕਿ ਤੁਹਾਡੀ ਸੋਚ ਬਹੁਤ ਵਧੀਆ ਹੈ
0: ਜੀ। ਦੇਖੋ, ਸਾਡੇ ਜਿਹੜੇ ਸੁਣਨ ਵਾਲੇ ਨੇ, ਜਦੋਂ ਉਹ ਵੀ ਸਾਨੂੰ ਮਿਲਦੇ ਨੇ ਤੇ ਉਹ ਕਹਿੰਦੇ ਨੇ ਜੀ ਕਿ ਤੁਹਾਨੂੰ ਮਿਲ ਕੇ ਸਾਡੇ ਵੀ ਹਾਲ ਚਾਲ ਵਧੀਆ ਹੋ ਜਾਂਦੇ ਨੇ, ਕਿਉਂਕਿ ਦੇਖੋ ਆਕਾਸ਼ਵਾਣੀ ਜਲੰਧਰ ਤੋਂ ਸੰਗੀਤ ਤੇ ਚੱਲਦਾ ਹੀ ਹੈ।
1: ਬਿਲਕੁਲ।
0: ਤੇ ਗੱਲਾਂ ਬਾਤਾਂ ਦੇ ਨਾਲ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਹਰ ਕੋਈ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੇ।
1: ਬਿਲਕੁਲ ਜੀ, ਕੋਸ਼ਿਸ਼ ਜੋ ਕਰਦੇ ਨੇ ਉਹੀ ਜਿੱਤਦੇ ਨੇ, ਜੋ ਕੋਸ਼ਿਸ਼ ਕਰਨਾ ਛੱਡ ਦਿੰਦੇ ਨੇ ਉਹਨਾਂ ਦੀ ਹਾਰ ਤਾਂ ਆਪਣੇ ਆਪ ਹੀ ਮਿੱਥੀ ਹੁੰਦੀ ਹੈ। ਜਿਹੜੇ ਸਾਡੇ ਸਰੋਤੇ ਕੋਸ਼ਿਸ਼ ਕਰਦੇ ਨੇ ਨਾ, ਇਹ ਬਹੁਤ ਹੀ ਕਾਬਿਲ ਤਾਰੀਫ ਹੈ। ਦੇਖੋ, ਚਿੱਠੀ ਲਿਖਣੀ, ਚਿੱਠੀ ਪੋਸਟ ਕਰਨ ਜਾਣੀ, ਇਹ ਵੀ ਜੋ ਦਸਤੂਰ ਹੈ ਅੱਜ ਤੱਕ ਸਰੋਤਿਆਂ ਨੇ ਕਾਇਮ ਰੱਖਿਆ ਹੋਇਆ, ਚਾਹੇ ਈਮੇਲਸ ਦਾ ਜ਼ਮਾਨਾ ਆ ਗਿਆ ਹੈ, ਪਰ ਫਿਰ ਵੀ ਜੋ ਚਿੱਠੀਆਂ ਲੈ ਕੇ ਆਉਣੀਆਂ, ਪੋਸਟ ਕਰਨੀਆਂ ਅਤੇ ਇੰਤਜ਼ਾਰ ਕਰਨਾ, ਉਹ ਦਸਤੂਰ ਉਹਨਾਂ ਨੇ ਹਜੇ ਵੀ ਉਸੇ ਤਰ੍ਹਾਂ ਬਰਕਰਾਰ ਰੱਖਿਆ ਹੋਇਆ।
0: ਵਾਕਈ ਪੂਨਮ, ਵੈਸੇ ਨਾ ਸਾਡੇ ਸੁਣਨ ਵਾਲਿਆਂ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਕਿ ਤੁਹਾਡੀ ਫੋਨ ਕਾਲ ਸ਼ਾਮਿਲ ਹੋਵੇ ਨਾ ਹੋਵੇ, ਚਿੱਠੀ ਸ਼ਾਮਿਲ ਹੋਵੇ ਨਾ ਹੋਵੇ, ਪਰ ਉਹ ਕੋਸ਼ਿਸ਼ ਕਰਨਾ ਨਹੀਂ ਛੱਡਦੇ।
1: ਬਿਲਕੁਲ ਸਹੀ ਕਿਹਾ ਤੁਸੀਂ। ਸੋ ਤੁਹਾਡੀ ਚਿੱਠੀ ਸਾਨੂੰ ਮਿਲ ਗਈ ਹੈ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਮਿਲੀਆਂ ਨੇ। ਸ਼ੁਰੂਆਤ ਕਰੀਏ ਜੀ ਫਿਰ।
0: ਜੀ ਬਿਲਕੁਲ।
1: ਇਹ ਹੈ ਜੀ ਰਮਨ ਵਰਮਾ ਹੁਣਾਂ ਦੀ ਚਿੱਠੀ, ਇਹ ਸਾਨੂੰ ਭੇਜ ਰਹੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਪੂਰਾ ਪਰਿਵਾਰ, ਨੇੜੇ ਬੱਸ ਅੱਡਾ, ਪਿੰਡ ਬੁਰਜ ਹਨੂੰਮਾਨਗੜ੍ਹ, ਫਾਜ਼ਿਲਕਾ ਤੋਂ
0: ਜੀ।
1: ਕਹਿੰਦੇ 14 ਸਤੰਬਰ ਦਿਨ ਸੋਮਵਾਰ ਰਾਤ 9:30 ਵਜੇ ਨਾਟਕ ਸੁਣੇ ਜੀ, ਹਿੰਦੀ ਨਾਟਕ ਨਵੇਂ ਸਵੇਰੇ
0: ਜੀ,
1: ਸੁਣਿਆ ਬਹੁਤ ਵਧੀਆ ਲੱਗਾ। ਨਾਟਕ ਦੇ ਲਈ ਦਿਲੋਂ ਧੰਨਵਾਦ, ਨਾਟਕ ਦੇ ਸਮੂਹ ਪਾਤਰਾਂ ਦਾ ਦਿਲੋਂ ਧੰਨਵਾਦ, ਬਹੁਤ ਹੀ ਵਧੀਆ ਪੇਸ਼ਕਾਰੀ ਸੀ।
0: ਬਹੁਤ ਬਹੁਤ ਸ਼ੁਕਰੀਆ ਜੀ ਹੌਸਲਾ ਅਫਜ਼ਾਈ ਲਈ। ਵੈਸੇ ਨਾ ਪੂਨਮ, ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਰੇਡੀਓ ਦੀ ਇਹ ਜਿਹੜੀ ਵਨਗੀ ਹੈ ਨਾ, ਨਾਟਕ, ਇਹ ਬੜੀ ਖੂਬਸੂਰਤ ਹੈ, ਕਿਉਂਕਿ ਜਦੋਂ ਅਸੀਂ ਅੱਖਾਂ ਬੰਦ ਕਰਕੇ ਨਾਟਕ ਨੂੰ ਸੁਣਦੇ ਹਾਂ, ਪਾਤਰਾਂ ਦੀ ਜਿਹੜੀ ਆਵਾਜ਼ ਹੁੰਦੀ, ਉਹਨਾਂ ਦੀ ਅਦਾਇਗੀ ਹੁੰਦੀ ਹੈ ਅਤੇ ਜਿਹੜੇ ਇਫੈਕਟਸ ਉਹਦੇ 'ਚ ਦਿਖਾਏ ਜਾਂਦੇ ਨੇ, ਸੁਣਾਏ ਜਾਂਦੇ ਨੇ, ਉਹਦੇ ਨਾਲ ਨਾ ਸੁਣਨ ਵਾਲਾ ਇੱਕ ਕਲਪਨਾ ਕਰਦਾ ਹੈ ਉਸ ਥਾਂ ਦੀ।
1: ਬਿਲਕੁਲ ਸਹੀ ਕਿਹਾ ਤੁਸੀਂ। ਅੱਗੇ ਇਹ ਲਿਖਦੇ ਨੇ ਕਿ ਦਿਹਾਤੀ ਪ੍ਰੋਗਰਾਮ ਤਹਿਤ ਸਰਦੀਆਂ ਦੀ ਸਬਜ਼ੀ ਬਾਰੇ ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਡਾਕਟਰ ਕਮਲਦੀਪ ਸਿੰਘ ਨੇ, ਇਸ ਦੇ ਲਈ ਵੀ ਧੰਨਵਾਦ, ਬਹੁਤ ਵਧੀਆ ਜਾਣਕਾਰੀ ਸੀ। ਅਤੇ ਕਹਿੰਦੇ ਕਿ 2 ਸਤੰਬਰ ਨੂੰ ਸ਼ਾਮ 5:30 ਵਜੇ ਦੇਸ਼ ਪੰਜਾਬ ਪ੍ਰੋਗਰਾਮ ਤਹਿਤ ਵਿਸ਼ੇਸ਼ ਗੱਲਬਾਤ ਇੰਟਰਵਿਊ ਸੁਣੀ ਰਾਜ ਗੁਰਦਾਸਪੁਰੀ ਜੀ ਦੀ ਸਾਹਿਤਕ ਦੇਣ 'ਤੇ, ਅਤੇ ਨਾਲ ਉਹਨਾਂ ਸਾਹਿਤਕ ਸਫ਼ਰ ਬਾਰੇ ਵੀ ਸੁਣਨ ਨੂੰ ਮਿਲਿਆ, ਬਹੁਤ ਚੰਗਾ ਲੱਗਾ। 1 ਸਤੰਬਰ ਨੂੰ ਵੱਸਦੇ ਵੇੜੇ ਪ੍ਰੋਗਰਾਮ ਤਹਿਤ ਵਿਸ਼ੇਸ਼ ਵਿਚਾਰ ਚਰਚਾ ਸੁਣੀ ਸੰਪੂਰਨ ਭੋਜਨ ਬਾਰੇ, ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਸੀ। ਦਿਲੋਂ ਧੰਨਵਾਦ ਇਸ ਜਾਣਕਾਰੀ ਦੇ ਲਈ। ਤੁਹਾਡੇ ਸਾਰੇ ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦੇ ਨੇ, ਇਸ ਲਈ ਆਕਾਸ਼ਵਾਣੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ। ਅਤੇ ਇਹਨਾਂ ਨੇ ਨਾਲ ਨਾਲ ਬਹੁਤ ਦੁਆਵਾਂ ਵੀ ਸਾਡੇ ਲਈ ਭੇਜੀਆਂ ਨੇ। ਕਹਿੰਦੇ ਸਾਡੇ ਰੂਹ ਦੀ ਖੁਰਾਕ ਆਕਾਸ਼ਵਾਣੀ ਜਲੰਧਰ, ਅਸੀਂ 1 ਮਿੰਟ ਲਈ ਵੀ ਬੰਦ ਨਹੀਂ ਕਰਦੇ, ਸਵੇਰੇ 4 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਆਪ ਜੀ ਦੇ ਸਾਰੇ ਪ੍ਰਸਾਰਣਾਂ ਦਾ ਆਨੰਦ ਮਾਣਦੇ ਰਹਿੰਦੇ ਹਾਂ। ਖਾਸ ਤੌਰ 'ਤੇ ਸਾਡੀ ਮਾਤਾ ਜੀ ਵੱਲੋਂ ਬਹੁਤ ਪਿਆਰ ਅਤੇ ਸਤਿਕਾਰ।
0: ਸੋ ਜੀ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਵੇਖੋ, ਇਹਨਾਂ ਨੇ ਸਾਹਿਤਕ ਪ੍ਰੋਗਰਾਮ ਵੀ ਸੁਣਿਆ, ਸਾਹਿਤਕਾਰ ਦੇ ਨਾਲ ਜਿਹੜੀ ਗੱਲਬਾਤ ਸੀ ਉਹਦਾ ਵੀ ਇਹਨਾਂ ਨੇ ਮਜ਼ਾ ਲਿਆ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੂਨਮ ਇਸ ਗੱਲ ਦਾ ਪਤਾ ਲੱਗਦਾ ਕਿ ਇਹ ਨਾ ਹਰ ਤਰ੍ਹਾਂ ਦੇ ਜ਼ਾਇਕੇ ਦਾ ਖਿਆਲ ਰੱਖਦੇ ਨੇ, ਭਾਵੇਂ ਉਹ ਨਾਟਕ ਹੋਵੇ, ਭਾਵੇਂ ਉਹ ਕੋਈ ਖੇਡਾਂ ਦਾ ਪ੍ਰੋਗਰਾਮ ਹੋਵੇ, ਅਤੇ ਜਾਂ ਫਿਰ ਸਾਹਿਤਕ ਕੋਈ ਪ੍ਰੋਗਰਾਮ ਹੋਵੇ, ਉਹ ਵੀ ਇਹਨਾਂ ਨੂੰ ਚੰਗਾ ਲੱਗਦਾ। ਪੁਰਸ਼ੋਤਮ ਕੁਮਾਰ ਹੋਰਾਂ ਦੀ ਈਮੇਲ ਹੈ ਜੀ, ਭਦਰਵਾਹ ਤੋਂ ਇਹਨਾਂ ਨੇ ਸਾਨੂੰ ਭੇਜੀ ਹੈ। ਕਹਿੰਦੇ ਨੇ ਕਿ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਨਮਸਕਾਰ ਹੈ। ਕਹਿੰਦੇ ਨੇ ਕਿ ਚਿੱਠੀਆਂ ਮਿੱਠੀਆਂ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਨਾ ਜੀ, ਇਹਦਾ ਕੁਛ ਕਰੋ, ਕਿਉਂਕਿ ਨਾ ਸਾਨੂੰ ਇਹਦਾ ਸਮਾਂ ਬੜਾ ਘੱਟ ਲੱਗਦਾ।
1: ਅੱਛਾ,
0: 1 ਘੰਟੇ ਦਾ ਪ੍ਰੋਗਰਾਮ ਹੈ, ਕਾਫੀ ਸਾਰੇ ਖਰਚਾ ਮਿਲਦੇ
1: ਜੀ, 1 ਘੰਟੇ ਤੋਂ ਜ਼ਿਆਦਾ ਪ੍ਰੋਗਰਾਮ ਦਾ ਸਮਾਂ ਤਾਂ ਨਹੀਂ ਵਧਾਇਆ ਜਾ ਸਕਦਾ
0: ਜੀ। ਇਹ ਜਿਹੜਾ ਪੁਰਸ਼ੋਤਮ ਕੁਮਾਰ ਜੀ ਮਨ ਹੁੰਦਾ ਹੈ ਨਾ ਜੀ, ਮਨ
1: ਕਦੇ ਵੀ ਨਹੀਂ ਭਰਦਾ।
0: ਸੋ ਇਸ ਕਰਕੇ ਜੇ ਆਪਾਂ 10 ਘੰਟੇ ਦਾ ਵੀ ਕਰ ਦਈਏ, ਫਿਰ ਤੁਸੀਂ ਕਹਿਣਾ ਕਿ ਸਮਾਂ ਘੱਟ ਹੈ
1: ਜੀ।
0: ਕਹਿੰਦੇ ਨੇ ਕਿ ਤੁਹਾਡੇ ਬਹੁਤ ਸਾਰੇ ਐਂਕਰ ਨੇ, ਜਿੱਦਾਂ ਮੈਡਮ ਦੀਪਾਲੀ, ਆਸ਼ਾ, ਸੋਂਦੀ ਸਾਹਿਬ, ਵੀਰਿੰਦਰ, ਇਹਨਾਂ ਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਹੈ। ਤੁਹਾਨੂੰ ਪਤਾ ਹੈ ਕਿ ਇੰਡੀਆ ਤੋਂ ਬਾਹਰ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ, ਆਕਾਸ਼ਵਾਣੀ ਜਲੰਧਰ ਉਹ ਉੱਥੇ ਵੀ ਸੁਣਦੇ ਨੇ। ਸੋ ਇਸ ਕਰਕੇ ਅਸੀਂ ਉਹਨਾਂ ਦੇ ਜ਼ਰੀਏ ਵੀ ਆਕਾਸ਼ਵਾਣੀ ਜਲੰਧਰ ਦਾ ਨਾਂ ਸੁਣਦੇ ਰਹਿੰਦੇ ਹਾਂ। ਅਤੇ ਕਹਿੰਦੇ ਨੇ ਕਿ ਇਹ ਮੋਬਾਈਲ ਐਪ ਜਿਹੜੀ ਤੁਸੀਂ ਬਣਾਤੀ ਨਾ, ਇਹਨੇ ਬਹੁਤ ਸਾਰੀਆਂ ਮੁਸ਼ਕਲਾਂ ਆਸਾਨ ਕਰ ਦਿੱਤੀਆਂ, ਦੂਰ ਬੈਠੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਤੱਕ ਵੀ ਪ੍ਰਸਾਰਣ ਪਹੁੰਚਦਾ।
1: ਗੱਲ ਤਾਂ ਬਿਲਕੁਲ ਸਹੀ ਹੈ ਜੀ। ਦੇਖੋ, 1 ਕਲਿੱਕ 'ਤੇ ਸਾਡੇ ਤੱਕ ਇਹ ਜੋ ਪ੍ਰਸਾਰਣ ਪਹੁੰਚਦਾ ਹੈ ਅਤੇ ਬਿਲਕੁਲ ਕਲੀਅਰ ਪਹੁੰਚਦਾ ਹੈ, ਇਸ ਦੀ ਕੋਈ ਰੀਸ ਨਹੀਂ ਹੈ। ਅਤੇ ਜਾਣਕਾਰੀਆਂ ਦਾ ਇਹ ਜੋ ਸਿਲਸਿਲਾ ਹੈ, ਟੈਕਨੋਲੋਜੀ ਨੇ ਬਹੁਤ ਹੀ ਆਸਾਨ ਕਰ ਦਿੱਤਾ ਹੈ
0: ਜੀ।
1: ਅਗਲਾ ਖੱਤ ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ, ਸਰਵਣ ਰਿਣਵਾ, ਹਜ਼ਾਰੀਲਾਲ ਸ਼ਰਮਾ ਦਾ ਕਹਿੰਦੇ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਹਰ ਵਾਰ ਸੁਣਦੇ ਹਾਂ, 12 ਤਰੀਕ ਨੂੰ ਪ੍ਰੋਗਰਾਮ ਸੁਣਿਆ ਜਿਸ ਵਿੱਚ ਮੇਰਾ ਨਾਮ ਵੀ, ਮੇਰਾ ਮੇਲ ਵੀ ਸ਼ਾਮਿਲ ਹੋਇਆ, 13 ਤਾਰੀਖ ਨੂੰ ਏਸ਼ੀਆ ਕੱਪ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਗਿਆ ਇਸ ਮੈਚ ਦੀ ਲਾਈਵ ਕਮੈਂਟਰੀ ਸੁਣਨ ਨੂੰ ਮਿਲੀ। 15 ਤਾਰੀਖ ਨੂੰ ਰਾਤੀ ਖੇਡ ਸੰਸਾਰ

0: ਪ੍ਰੋਗਰਾਮ ਸੁਣਿਆ ਜਿਸ ਵਿੱਚ ਵਿਰਿੰਦਰ ਜੀ ਨੇ ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਬਾਰੇ ਸਰਬਜੀਤ ਸਿੰਘ ਜੀ ਨਾਲ ਕੀਤੀ ਗੱਲਬਾਤ, ਬਹੁਤ ਹੀ ਵਧੀਆ ਲੱਗੀ। ਇਸੇ ਦਿਨ ਸ਼ਾਮੀ ਯੁਵਾਣੀ ਵਿੱਚ ਆਰਜੀ ਰਿਤਿਕਾ ਦੀ ਪੇਸ਼ਕਾਰੀ ਬਹੁਤ ਚੰਗੀ ਲੱਗੀ। 16 ਤਰੀਕ ਨੂੰ ਯੁਵਾਣੀ ਵਿੱਚ ਆਰਜੀ ਭੂਮਿਕਾ ਅਤੇ ਲੇਖਕ ਮਰਮੀਤ ਕੌਰ ਨਾਲ ਕੀਤੀ ਗੱਲਬਾਤ ਚੰਗੀ ਲੱਗੀ। 17 ਤਰੀਕ ਨੂੰ ਕਹਿੰਦੇ ਸਵੇਰੇ 8 ਵਜੇ ਆਰਜੀ ਨਿਸ਼ਾ ਨੇ ਗੁੱਡ ਮਾਰਨਿੰਗ ਜਲੰਧਰ ਸੋਹਣਾ ਪੇਸ਼ ਕੀਤਾ, ਡਾਕਟਰ ਰਕੇਸ਼ ਗਾਂਧੀ ਨਾਲ ਰੂਬਰੂ ਕਰਵਾਇਆ। ਬਾਕੀ ਦੇ ਪ੍ਰੋਗਰਾਮ ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ ਚਿੱਠੀਆਂ ਮਿੱਠੀਆਂ ਸੋਹਣੀ ਸਵੇਰ ਵੱਸਦੇ ਵਿਹੜੇ, ਯਾਨੀ ਕਿ ਸਾਰੇ ਪ੍ਰੋਗਰਾਮ ਬਹੁਤ ਵਧੀਆ ਮਨੋਰੰਜਨ ਕਰ ਰਹੇ ਨੇ। ਅਤੇ ਕਹਿੰਦੇ ਮੈਂ ਬਾਈਕ ਰਿਪੇਅਰ ਦਾ ਕੰਮ ਕਰ ਰਿਹਾ ਅਤੇ ਕੰਮ ਕਰਨ ਦੇ ਨਾਲ ਨਾਲ ਆਕਾਸ਼ਵਾਣੀ ਜਲੰਧਰ ਦਾ ਜੋ ਸਾਥ ਹੈ ਉਹ ਬਹੁਤ ਸੋਹਣਾ ਬਣਿਆ ਰਹਿੰਦਾ ਹੈ।
1: ਸੋ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਾਰੇ ਸਿਲਸਿਲੇ ਸੁਣਦੇ ਹੋ, ਉਹਨਾਂ ਦੀ ਤਾਰੀਫ ਕਰਦੇ ਹੋ, ਬਹੁਤ ਬਹੁਤ ਮਿਹਰਬਾਨੀ। ਔਰ ਦੇਖੋ ਪੂਨਮ, ਅਸੀਂ ਨਾ ਖਤ ਪੜ੍ਹਦੇ ਹਾਂ ਜਦੋਂ, ਅਤੇ ਉਦੋਂ ਪੜ੍ਹਦੇ ਹਾਂ ਕਿ ਜੀ ਹਫ਼ਤਾ ਪਹਿਲਾਂ ਜਿਹੜਾ ਤੁਹਾਡਾ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ ਸਾਨੂੰ ਉਹ ਚੰਗਾ ਲੱਗਾ ਜਾਂ ਮਾੜਾ ਲੱਗਾ। ਅੱਜ ਹੁਣ ਇਸ ਪ੍ਰੋਗਰਾਮ 'ਚ ਅਸੀਂ ਮੇਲਸ ਸ਼ਾਮਿਲ ਕਰ ਰਹੇ ਹਾਂ ਅਤੇ ਦੋ ਦੋ ਦਿਨ ਪਹਿਲੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਰਹੀ ਹੈ। ਇਹ ਵੀ ਸੁਣ ਕੇ ਵੀ ਚੰਗਾ ਲੱਗਦਾ ਹੈ ਅਤੇ ਇੱਥੋਂ ਇਹ ਅੰਦਾਜ਼ਾ ਵੀ ਹੁੰਦਾ ਕਿ ਦੇਖੋ ਟੈਕਨੋਲੋਜੀ ਦੀ ਤਰੱਕੀ ਨਾਲ ਅਜੇ ਕੁਛ ਦਿਨ ਪਹਿਲਾਂ ਜਿਹੜਾ ਪ੍ਰੋਗਰਾਮ ਪ੍ਰਸਾਰਿਤ ਹੁੰਦਾ ਸਾਡੇ ਸੁਣਨ ਵਾਲੇ ਲਿਖ ਕੇ ਉਹਦੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾ ਵੀ ਦਿੰਦੇ ਨੇ।
0: ਬਿਲਕੁਲ ਸਹੀ ਕਿਹਾ ਤੁਸੀਂ।
1: ਅਤੇ ਲਓ ਫਿਰ ਅਗਲਾ ਜਿਹੜਾ ਮੇਲ ਹੈ ਨਾ ਸਾਡੇ ਕੋਲ, ਇਹ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਅਤੇ ਜੀਸ਼ਾਨ ਖਾਨ ਹੋਰਾਂ ਦਾ ਹੈ।
0: ਜੀ,
1: ਕਹਿੰਦੇ ਨੇ ਜੀ ਕਿ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਨਮਸਕਾਰ ਹੈ, ਅਸੀਂ ਇਹ ਪ੍ਰੋਗਰਾਮ ਬਰਾਬਰ ਸੁਣਦੇ ਹਾਂ ਅਤੇ ਕਹਿੰਦੇ ਨੇ ਕਿ ਇਹਦੇ 'ਚ ਨਾ ਸਾਨੂੰ ਪ੍ਰੋਗਰਾਮਾਂ ਬਾਰੇ ਜਾਣਕਾਰੀ ਮਿਲਦੀ ਹੈ। ਕਹਿੰਦੇ ਨੇ ਪ੍ਰੋਗਰਾਮ ਜਿਹੜਾ ਝਾਂਜਰਾਂ ਦੇ ਬੋਲ ਹੈ
0: ਜੀ,
1: ਇਹ ਹਫ਼ਤੇ 'ਚ ਦੋ ਵਾਰ ਕਰ ਦਿਓ ਜੀ।
0: ਦੇਖੋ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਸੀ ਨਾ ਕਿ ਮਨ ਕਦੇ ਨਹੀਂ ਭਰਦਾ
1: ਜੀ,
0: ਅਤੇ ਉਹੀ ਗੱਲ ਅਸੀਂ ਦੁਬਾਰਾ ਕਹਿਣਾ ਚਾਹਾਂਗੇ ਕਿ ਇਹ ਪ੍ਰੋਗਰਾਮ ਵੀ ਅਸੀਂ ਖਾਸ ਤੌਰ 'ਤੇ ਲੈ ਕੇ ਆਉਂਦੇ ਹਾਂ ਅਤੇ ਖੁੱਲ੍ਹੇ ਸਮੇਂ ਲਈ ਲੈ ਕੇ ਆਉਂਦੇ ਹਾਂ, ਤਾਂ ਵੀ ਮਨ ਤਾਂ ਬਿਲਕੁਲ ਭਰਦਾ ਹੀ ਨਹੀਂ ਹੈ
1: ਜੀ। ਔਰ ਇੱਕ ਗੱਲ ਇਹ ਵੀ ਹੈ ਜੀ, ਰਜ਼ਾਕ ਮੁਹੰਮਦ ਹੋਰਾਂ ਨੂੰ ਦੱਸ ਦਈਏ ਕਿ ਜੇ ਪੂਨਮ ਅਸੀਂ ਇਹ ਰੋਜ਼ ਕਰ ਦਿਆਂਗੇ ਅਤੇ ਫਿਰ ਇਹਨਾਂ ਨੇ ਅੱਕ ਵੀ ਜਾਣਾ, ਇਹਨਾਂ ਨੇ ਕਹਿਣਾ ਕੀ ਤੁਸੀਂ ਰੋਜ਼ ਰੋਜ਼ ਇਹੀ ਪ੍ਰੋਗਰਾਮ ਲੈ ਕੇ ਆ ਜਾਂਦੇ।
0: ਬਿਲਕੁਲ, ਇਹੋ ਜਿਹੇ ਖੱਤ ਵੀ ਆ ਸਕਦੇ ਨੇ।
1: ਸੋ ਇਸ ਕਰਕੇ ਜਿੰਨਾ ਕੁ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਅਜੇ ਉਨਾ ਹੀ ਰਹਿਣ ਦਿਓ ਜੀ। ਕਹਿੰਦੇ ਨੇ ਕਿ ਪ੍ਰੋਗਰਾਮ ਸੋਹਣੀ ਸਵੇਰ ਸਾਨੂੰ ਜਾਣਕਾਰੀ

0: ਤੇ ਖੁੱਲੇ ਸਮੇਂ ਲਈ ਲੈ ਕੇ ਆਉਂਦੇ ਹਾਂ ਤਾਂ ਵੀ ਮਨ ਤਾਂ ਬਿਲਕੁਲ ਭਰਦਾ ਹੀ ਨਹੀਂ ਹੈ
1: ਜੀ। ਔਰ ਇੱਕ ਗੱਲ ਇਹ ਵੀ ਹੈ ਜੀ, ਰਜ਼ਾਕ ਮੁਹੰਮਦ ਹੋਰਾਂ ਨੂੰ ਦੱਸ ਦਈਏ ਕਿ ਜੇ ਪੂਨਮ ਅਸੀਂ ਇਹ ਰੋਜ਼ ਕਰ ਦਿਆਂਗੇ ਤੇ ਫਿਰ ਇਹਨਾਂ ਨੇ ਅੱਕ ਵੀ ਜਾਣਾ, ਇਹਨਾਂ ਨੇ ਕਹਿਣਾ ਕੀ ਤੁਸੀਂ ਰੋਜ਼ ਰੋਜ਼ ਇਹੀ ਪ੍ਰੋਗਰਾਮ ਲੈ ਕੇ ਆ
0: ਜਾਂਦੇ। ਬਿਲਕੁਲ ਇਹੋ ਜਿਹੇ ਖੱਤ ਵੀ ਆ ਸਕਦੇ ਨੇ।
1: ਸੋ ਇਸ ਕਰਕੇ ਜਿੰਨਾ ਕੁ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਅਜੇ ਉਨਾ ਹੀ ਰਹਿਣ ਦਿਓ ਜੀ। ਕਹਿੰਦੇ ਨੇ ਕਿ ਪ੍ਰੋਗਰਾਮ ਸੋਹਣੀ ਸਵੇਰ ਸਾਨੂੰ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਦਿੰਦਾ ਹੈ। ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਖੇਡ ਸੰਸਾਰ, ਸੌਗਾਤ, ਇਹ ਸਾਰੇ ਪ੍ਰੋਗਰਾਮ ਚੰਗੇ ਚੱਲ ਰਹੇ ਨੇ।
0: ਬਹੁਤ ਬਹੁਤ ਸ਼ੁਕਰੀਆ ਜੀ ਤਾਰੀਫ ਭੇਜਣ ਦੇ ਲਈ। ਅਗਲਾ ਖੱਤ ਵੜਦੇ ਹਾਂ ਜਗਦੀਸ਼ ਮਠਾੜੂ ਹੋਣਾ ਦਾ ਮੋਗਾ ਤੋਂ
1: ਜੀ।
0: ਇਹ ਇੰਜ ਲੱਗ ਰਿਹਾ ਕਿ ਜਿਵੇਂ ਇਹਨਾਂ ਦਾ ਅਧੂਰਾ ਖੱਤ ਪਹੁੰਚਿਆ ਹੋਵੇ ਸਾਡੇ ਕੋਲ, ਕਿਉਂਕਿ ਅੱਧੀ ਗੱਲਬਾਤ ਵਿਚਕਾਰ ਹੀ ਅਚਾਨਕ ਖਤਮ ਹੋ ਗਈ। ਖੈਰ, ਇਹਨਾਂ ਨੇ ਜੋ ਵੀ ਭੇਜਿਆ ਉਹ ਪੜ੍ਹਦੇ ਹਾਂ। ਕਹਿੰਦੇ ਕਿ ਆਕਾਸ਼ਵਾਣੀ ਰੇਡੀਓ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ, ਇਹ ਪਹਿਚਾਣ ਹੈ ਸਾਡੀ ਕਿ ਅਸੀਂ ਕਿਵੇਂ ਆਪਣੀ ਜ਼ਿੰਦਗੀ ਸੋਹਣੀ ਬਣਾਉਣੀ ਹੈ। ਇਸ ਦੇ ਵੱਖੋ ਵੱਖਰੇ ਪ੍ਰੋਗਰਾਮਾਂ ਤੋਂ ਵਧੀਆ ਸੇਧ ਲੈ ਕੇ, ਜਿਵੇਂ ਪ੍ਰੋਗਰਾਮਾਂ ਦੀ ਗੱਲ ਸਾਰੇ ਵਧੀਆ ਚੱਲ ਰਹੇ ਨੇ ਕਰਦੇ ਹਾਂ, ਤਾਂ ਅਨਾਊਂਸਰ ਦੀ ਬੋਲਚਾਲ ਤੋਂ ਹਰ ਪ੍ਰੋਗਰਾਮ ਦਾ ਮਿਆਰ ਵੀ ਪਤਾ ਲੱਗਦਾ ਹੈ। ਬਹੁਤੇ ਅਨਾਊਂਸਰ ਪੰਜਾਬੀ ਸ਼ਬਦਾਂ ਦਾ ਉਚਾਰਨ ਬਹੁਤ ਸਹੀ ਕਰਦੇ ਨੇ, ਅਤੇ ਅੱਗੇ ਵਿਚਕਾਰ ਇਹਨਾਂ ਦੀ ਗੱਲ ਅਚਾਨਕ ਕੱਟੀ ਗਈ ਹੈ। ਈਮੇਲ ਕੀਤੀ ਸੀ ਇਹਨਾਂ ਨੇ ਅਤੇ ਸ਼ਾਇਦ ਪੂਰੀ ਪਹੁੰਚੀ ਨਹੀਂ ਸਾਡੇ ਕੋਲ
1: ਜੀ, ਜਾਂ ਹੋ ਸਕਦਾ ਜੀ ਕਿ ਲਿਖਦੇ ਲਿਖਦੇ ਕਿਤੇ ਇਹਨਾਂ ਨੂੰ ਕਿਸੇ ਹੋਰ ਕੰਮ ਦਾ ਚੇਤਾ ਆ ਗਿਆ ਹੋਵੇ ਅਤੇ ਇਹਨਾਂ ਨੇ ਸਾਨੂੰ ਮੇਲ ਸੈਂਡ ਕਰਤੀ ਹੈ ਪੂਰੀ ਲਿਖੇ ਤੋਂ ਬਗੈਰ। ਪਰ ਇਹਨਾਂ ਦਾ ਭਾਵ ਅਸੀਂ ਸਮਝ ਗਏ ਹਾਂ ਜੀ ਕਿ ਜਿਹੜੇ ਸਾਡੇ ਵੱਖ ਵੱਖ ਨੌਈਅਤ ਦੇ ਪ੍ਰੋਗਰਾਮ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਨੇ, ਭਾਵੇਂ ਉਹ ਸਿਹਤ ਨਾਲ ਜੁੜਿਆ ਪ੍ਰੋਗਰਾਮ ਹੈ, ਭਾਵੇਂ ਉਹ ਖੇਡਾਂ ਦੇ ਨਾਲ ਜੁੜਿਆ ਪ੍ਰੋਗਰਾਮ ਹੈ, ਜਾਂ ਫਿਰ ਸਾਡਾ ਮੋਰਨਿੰਗ ਸ਼ੋਅ ਹੈ। ਸੋ ਹਰ ਪ੍ਰੋਗਰਾਮ ਤੋਂ ਇਹ ਮਨੋਰੰਜਨ ਵੀ ਲੈਂਦੇ ਨੇ ਅਤੇ ਕੋਈ ਨਾ ਕੋਈ ਜ਼ਿੰਦਗੀ ਦੀ ਸੇਧ ਵੀ ਲੈਂਦੇ ਨੇ।
0: ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਜਿਹੜੀ ਗੱਲ ਤੁਸੀਂ ਕਹੀ ਸੀ ਕਿ ਦੇਖੋ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਵੀ ਜੋ ਪ੍ਰੋਗਰਾਮ ਅਸੀਂ ਪੇਸ਼ ਕੀਤੇ ਹੁੰਦੇ ਨੇ ਉਹਨਾਂ ਦੀ ਪ੍ਰਤੀਕਿਰਿਆ ਵੀ ਸਾਡੇ ਤੱਕ ਪਹੁੰਚ ਜਾਂਦੀ ਹੈ। ਯਾਨੀ ਟੈਕਨੋਲੋਜੀ ਇੰਨੀ ਫਾਸਟ ਹੈ ਕਿ ਅੱਜ ਵੀ ਜੇਕਰ ਅਸੀਂ ਪ੍ਰੋਗਰਾਮ ਕੋਈ ਪੇਸ਼ ਕੀਤਾ ਸੀ ਸਵੇਰੇ ਤਾਂ ਦੁਪਹਿਰ ਤੱਕ ਸਾਨੂੰ ਉਸਦੀ ਫੀਡਬੈਕ ਮਿਲ ਜਾਂਦੀ ਹੈ ਇਹਨਾਂ ਈਮੇਲ ਦੇ ਜ਼ਰੀਏ
1: ਜੀ। ਅਤੇ ਆਉਣ ਵਾਲੇ ਸਮੇਂ 'ਚ ਤਾਂ ਡਰ ਇਹ ਲੱਗਦਾ ਕਿ ਅਜੇ ਅਸੀਂ ਪ੍ਰੋਗਰਾਮ ਕੀਤਾ ਵੀ ਨਾ ਹੋਵੇ ਅਤੇ ਲੋਕਾਂ ਤੱਕ ਪਹੁੰਚਾਇਆ ਕਰੇ।
0: ਵਾਹ ਜੀ ਵਾਹ, ਕਿਆ ਬਾਤ ਹੈ। ਹੋ ਸਕਦਾ ਕਿ ਸਮੇਂ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਤੇਜ਼ ਤੇ ਦੌੜ ਰਹੇ ਹਾਂ ਨਾ, ਸਮੇਂ ਤੋਂ ਪਹਿਲਾਂ ਦੌੜਨ ਲੱਗ ਜਾਈਏ।
1: ਬਿਲਕੁਲ। ਹੁਣ ਤੁਹਾਡੇ ਕੋਲ ਅਗਲੀ ਮੇਲ ਕਿੰਨਾ ਦੀ ਹੈ?
0: ਅਗਲੀ ਈਮੇਲ ਉਹਨਾਂ ਦੀ ਹੈ ਜੋ ਸਾਨੂੰ ਬਹੁਤ ਹੀ ਵਿਸਤਾਰ ਸਹਿਤ ਈਮੇਲ ਲਿਖਦੇ ਨੇ, ਬਹੁਤ ਹੀ ਧਿਆਨ ਦੇ ਨਾਲ ਹਰ ਪ੍ਰੋਗਰਾਮ ਸੁਣਦੇ ਨੇ ਅਤੇ ਹਰ ਪ੍ਰੋਗਰਾਮ ਦੀ ਉਹ ਫੀਡਬੈਕ ਸਾਨੂੰ ਭੇਜਦੇ ਨੇ। ਯਾਨੀ ਕਹਿ ਸਕਦੇ ਹਾਂ ਕਿ ਬਹੁਤ ਹੀ ਸਾਰਥਕ ਇਹਨਾਂ ਦੀ ਜੋ ਪ੍ਰਤੀਕਿਰਿਆ ਹੁੰਦੀ ਹੈ, ਬਹੁਤ ਹੀ ਲੰਬੀ ਚਿੱਠੀ
1: ਜੀ
0: ਅਮਨਦੀਪ ਸਿੰਘ ਹਠੂਰ ਹੋਣਾ ਦੀ
1: ਜੀ,
0: ਇੰਜੀਨੀਅਰ ਅਮਨਦੀਪ ਸਿੰਘ ਹਠੂਰ ਨੇ, ਅਤੇ ਇਹ ਲਿਖਦੇ ਨੇ ਜੀ ਕਿ ਪ੍ਰੋਗਰਾਮ 5 ਸਤੰਬਰ ਨੂੰ ਪੇਸ਼ ਕੀਤੇ ਤੁਹਾਡੀ ਚਿੱਠੀ ਮੇਰੀ ਪ੍ਰੋਗਰਾਮ ਦੇ ਵਿੱਚ ਭੇਜੀ ਈਮੇਲ ਸ਼ਾਮਿਲ ਕਰਨ ਦੇ ਲਈ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ। ਭਾਵੇਂ ਭੇਜੀ ਗਈ ਈਮੇਲ ਕਿੰਨੀ ਹੀ ਲੰਬੀ ਕਿਉਂ ਨਾ ਸੀ, ਪਰ ਪੂਨਮ ਜੀ ਨੇ ਇੱਕ ਇੱਕ ਅੱਖਰ ਨੂੰ ਬਖੂਬੀ ਪੜ੍ਹਿਆ। ਅੱਜ ਵੀ ਪੂਰਾ ਪੜ੍ਹਾਂਗੇ ਜੀ।
1: ਜੀ
0: ਕਹਿੰਦੇ ਕਿ ਬਹੁਤ ਵਧੀਆ ਜਵਾਬ ਵੀ ਦਿੱਤਾ ਗਿਆ। ਅਸੀਂ ਜਿੰਨੀ ਸ਼ਿੱਦਤ ਦੇ ਨਾਲ ਤੁਹਾਨੂੰ ਈਮੇਲ ਭੇਜਦੇ ਹਾਂ, ਤੁਸੀਂ ਉਸ ਤੋਂ ਕਿਤੇ ਜ਼ਿਆਦਾ ਸ਼ਿੱਦਤ ਦੇ ਨਾਲ ਸਾਡੀ ਈਮੇਲ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹੋ
1: ਜੀ। ਅਮਨਦੀਪ ਜੀ, ਦੇਖੋ ਜੀ ਨੂੰ ਹੀ ਜੀ ਹੁੰਦਾ ਹੈ ਜੀ, ਤੁਸੀਂ ਸਾਨੂੰ ਈਮੇਲ ਪਿਆਰ ਨਾਲ ਭੇਜਦੇ ਹੋ ਅਤੇ ਫਿਰ ਸਾਡਾ ਫਰਜ਼ ਬਣਦਾ ਹੈ ਕਿ ਪਿਆਰ ਨਾਲ ਹੀ ਉਹਦਾ ਜਵਾਬ ਦਿੱਤਾ ਜਾਵੇ ਅਤੇ ਉਹਨੂੰ ਪੜ੍ਹਿਆ ਜਾਵੇ।
0: ਇਹ ਕਹਿੰਦੇ ਕਿ ਇਸ ਦੇ ਲਈ ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਸਰੋਤਿਆਂ ਦੇ ਭੇਜੇ ਗਏ ਵਿਚਾਰਾਂ 'ਤੇ ਗੌਰ ਵੀ ਕੀਤੀ ਜਾਂਦੀ ਹੈ
1: ਜੀ।
0: ਆਓ ਪਿਛਲੇ ਹਫ਼ਤੇ ਸੁਣੇ ਗਏ ਕੁਝ ਪ੍ਰੋਗਰਾਮਾਂ 'ਤੇ ਝਾਤ ਮਾਰੀਏ। 13 ਸਤੰਬਰ ਐਤਵਾਰ ਦਾ ਪ੍ਰੋਗਰਾਮ ਸੋਹਣੀ ਸਵੇਰ ਗਨੀਸ਼ਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। FM ਰੇਨਬੋ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਲਲਿਤ ਸੋਨੀ ਜੀ ਨੇ ਬਹੁਤ ਵਧੀਆ ਪੇਸ਼ ਕੀਤਾ
1: ਜੀ।
0: ਪ੍ਰੋਗਰਾਮ ਦੌਰਾਨ ਪੰਜਾਬੀ ਲੋਕ ਗੀਤਾਂ ਬਾਰੇ ਗੱਲਬਾਤ ਕੀਤੀ ਗਈ, ਚੰਗੀ ਲੱਗੀ। ਸਵੇਰੇ 10:02 'ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਵਧੀਆ ਪੇਸ਼ ਕੀਤਾ ਗਿਆ। ਦੁਪਹਿਰੇ 2:30 ਰੰਗਲੀ ਧਰਤੀ ਦੌਰਾਨ ਕਵਿਸ਼ਰੀ ਸਰਵਣ ਕੀਤੀ। DTH ਤੋਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਨਪ੍ਰੀਤ ਜੀ ਨੇ ਵਧੀਆ ਪੇਸ਼ ਕੀਤਾ। 4:00 ਕਹਿੰਦੇ ਸਾਹਿਤਕ ਪੱਤ੍ਰਿਕਾ ਪਰਿਮਲ ਵਿੱਚ ਹਿੰਦੀ ਭਾਸ਼ਾ ਦਾ ਵਿਕਾਸ ਵਿਸ਼ੇ 'ਤੇ ਬਲਵਿੰਦਰ ਸਿੰਘ ਦੁਆਰਾ ਵਿਨੋਦ ਸ਼ਾਹੀ ਜੀ ਨਾਲ ਕੀਤੀ ਗੱਲਬਾਤ ਚੰਗੀ ਲੱਗੀ
1: ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਤਫਸੀਲ 'ਚ ਦੇਖੋ ਤਰਤੀਬ ਵਾਰ ਇਹਨਾਂ ਨੇ ਕਿਹੜੇ ਜਿੰਨੇ ਵਜੇ ਪ੍ਰੋਗਰਾਮ ਪ੍ਰਸਾਰਿਤ ਹੋਇਆ ਉਹ ਪ੍ਰੋਗਰਾਮ ਸੁਣਿਆ, ਫਿਰ ਉਸ ਬਾਰੇ ਆਪਣੀ ਤੁਸੀਂ ਰਾਏ ਆਪਣਾ ਸੁਝਾਅ ਸਾਡੇ ਤੱਕ ਪਹੁੰਚਾਇਆ। ਸੋ ਬਹੁਤ ਬਹੁਤ ਮਿਹਰਬਾਨੀ, ਹੌਸਲਾ ਅਫਜ਼ਾਈ।
0: ਇੱਕ ਚੰਗੀ ਗੱਲ ਵਰਿੰਦਰ ਜੀ ਇਸ ਦੇ ਵਿੱਚ ਇਹ ਹੈ ਕਿ ਅਮਨਦੀਪ ਹੋਣੀ ਜੋ ਨੌਜਵਾਨ ਵਰਗ ਹੈ ਨਾ, ਉਸਦਾ ਜੋ ਅਗਵਾਈ ਕਰਦੇ ਨੇ, ਅਤੇ ਇਹ ਸਾਹਿਤਕ ਪ੍ਰੋਗਰਾਮ ਜੋ ਕਿ ਖਾਸ ਤੌਰ ਤੇ ਵਿਚਾਰ ਚਰਚਾ ਦੇ ਪ੍ਰੋਗਰਾਮ ਹੁੰਦੇ ਨੇ
1: ਜੀ,
0: ਉਹ ਵੀ ਬੜੇ ਧਿਆਨ ਦੇ ਨਾਲ ਸੁਣਦੇ ਨੇ, ਬਹੁਤ ਚੰਗੀ ਗੱਲ ਹੈ।
1: ਔਰ ਨਾ ਅੱਜ ਦੇ ਨੌਜਵਾਨ ਲਈ ਬਹੁਤ ਜ਼ਰੂਰੀ ਹੈ ਪੂਨਮ ਕਿ ਅਸੀਂ ਸਾਹਿਤ ਦੇ ਨਾਲ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਪ੍ਰੀਤ ਪਾਈਏ, ਉਹਨਾਂ ਦੀ ਸਾਂਝ ਪਾਈਏ, ਕਿਉਂਕਿ ਅੱਜ ਜਿੱਦਾਂ AI ਦਾ ਦੌਰ ਜਾਂ ਟੈਕਨੋਲੋਜੀ ਦਾ ਦੌਰ, ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਯੂਥ ਹੈ, ਜਿਹੜੇ ਸਾਡੇ ਨੌਜਵਾਨ ਬੱਚੇ ਨੇ ਨਾ, ਉਹ ਜ਼ਿਆਦਾ ਮਸ਼ੀਨੀ ਹੁੰਦੇ ਜਾਂਦੇ ਨੇ, ਉਹਨਾਂ 'ਚੋਂ ਜਿਹੜੇ ਜਜ਼ਬਾਤ ਨੇ ਉਹ ਮਨਫੀ ਹੁੰਦੇ ਜਾਂਦੇ ਨੇ, ਅਤੇ ਜੇ ਉਹ ਸਾਹਿਤ ਨਾਲ ਜੁੜਦੇ ਨੇ ਤਾਂ ਜ਼ਿੰਦਗੀ ਦੀ ਡੂੰਘਾਈ ਦੇ ਨਾਲ ਉਹਨਾਂ ਦਾ ਜੁੜਾਅ ਬਣਦਾ ਹੈ।
0: ਬਿਲਕੁਲ ਸਹੀ ਕਿਹਾ। ਅਤੇ ਅੱਗੇ

0: ਮਨਦੀਪ ਕਹਿ ਰਹੇ ਨੇ ਕਿ 14 ਸਤੰਬਰ ਦਿਨ ਸੋਮਵਾਰ ਦਾ ਸੋਹਣੀ ਸਿਰ ਪ੍ਰੋਗਰਾਮ ਸ਼ੁਭਿਤਾ ਨੇ ਵਧੀਆ ਪੇਸ਼ ਕੀਤਾ।
1: ਜੀ
0: ਪ੍ਰੋਗਰਾਮ ਵਸਦੇ ਵਿੜੇ ਦੌਰਾਨ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਸੁਸ਼ਮਾ ਗੁਪਤਾ ਦੇ ਨਾਲ ਕੀਤੀ ਗੱਲਬਾਤ ਸੁਣਵਾਈ ਗਈ ਜੋ ਕਿ ਚੰਗੀ ਲੱਗੀ। ਰੰਗਲੀ ਧਰਤੀ ਦੌਰਾਨ ਨਰਿੰਦਰ ਬੀਬਾ ਦੇ ਲੋਕ ਗੀਤ ਸੁਣੇ ਚੰਗੇ ਲੱਗੇ। ਸ਼ਾਮ 7:40 ਤੇ ਪ੍ਰੋਗਰਾਮ ਵਿਵਿਧਾ ਦੌਰਾਨ ਹਿੰਦੀ ਦਿਵਸ ਤੇ ਅੰਜਲੀ ਜੀ ਦਾ ਕਵਿਤਾ ਪਾਠ ਸੁਣਿਆ ਚੰਗਾ ਲੱਗਾ। 9:30 ਪ੍ਰਾਇਮਰੀ ਚੈਨਲ ਤੋਂ ਹਿੰਦੀ ਨਾਟਕ ਨਯਾ ਸਵੇਰਾ ਸੁਣਿਆ ਵਧੀਆ ਲੱਗਾ। ਮਿਤੀ 15 ਸਤੰਬਰ ਦਿਨ ਮੰਗਲਵਾਰ ਦਾ ਸੋਹਣੀ ਸਵੇਰ ਪ੍ਰੋਗਰਾਮ ਨੀਤੂ ਜੀ ਨੇ ਵਧੀਆ ਪੇਸ਼ ਕੀਤਾ। ਦੂਰਦਰਸ਼ਨ ਦਿਵਸ ਹੋਣ ਕਰਕੇ ਦੂਰਦਰਸ਼ਨ ਜਲੰਧਰ ਦੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਚੰਗੀ ਲੱਗੀ ਅਤੇ ਸਾਡੀਆਂ ਬਚਪਨ ਦੀਆਂ ਦੂਰਦਰਸ਼ਨ ਨਾਲ ਜੁੜੀਆਂ ਜੋ ਯਾਦਾਂ ਸਨ ਉਹ ਤਾਜ਼ਾ ਹੋ ਉੱਠੀਆਂ।
1: ਜੀ
0: ਅੱਗੇ ਲਿਖਦੇ ਨੇ ਕਿ ਐਫ ਐਮ ਰੇਨਬੋ ਤੋਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੌਰਾਨ ਨਿਸ਼ਾ ਜੀ ਨੇ ਨਿਊਜ਼ ਰੀਡਰ ਰਮਨ ਕੁਮਾਰ ਜੀ ਨਾਲ ਗੱਲਬਾਤ ਕੀਤੀ। ਬਹੁਤ ਹੀ ਦਿਲਚਸਪ ਗੱਲਬਾਤ ਰਹੀ। ਇਸ ਉਪਰੰਤ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੌਰਾਨ ਦੂਰਦਰਸ਼ਨ ਨਾਲ ਜੁੜੀਆਂ ਯਾਦਾਂ ਬਾਰੇ ਗੱਲਬਾਤ ਕੀਤੀ ਗਈ। ਸਾਰੇ ਸਰੋਤਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਆਨੰਦ ਆ ਗਿਆ। ਪ੍ਰੋਗਰਾਮ ਪੰਜਾਬੀ ਤੜਕਾ ਦੌਰਾਨ ਸਾਕਸ਼ੀ ਜੀ ਨੇ ਵਧੀਆ ਪ੍ਰੋਗਰਾਮ ਪੇਸ਼ ਕੀਤਾ। ਕਹਿੰਦੇ ਪ੍ਰੋਗਰਾਮ ਵਸਦੇ ਵਿੜੇ ਦੌਰਾਨ ਪੂਨਮ ਜੀ ਦੁਆਰਾ ਸੁਸ਼ਮਾ ਖਰਬੰਦਾ ਜੀ ਦੂਰਦਰਸ਼ਨ ਜਲੰਧਰ ਦੇ ਐਂਕਰ ਨਾਲ ਜੋ ਗੱਲਬਾਤ ਕੀਤੀ ਗਈ ਸੀ ਚੰਗੀ ਲੱਗੀ। ਮੈਂ ਆਪਣੇ ਬਚਪਨ ਦੌਰਾਨ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਸੁਸ਼ਮਾ ਖਰਬੰਦਾ ਜੀ ਨੂੰ ਦੇਖਦਾ ਰਿਹਾ ਅਤੇ ਆਕਾਸ਼ਵਾਣੀ ਜਲੰਧਰ ਦਾ ਇਸ ਗੱਲਬਾਤ ਦੇ ਲਈ ਵਿਸ਼ੇਸ਼ ਧੰਨਵਾਦ।
1: ਸੋ ਜੀ ਬਹੁਤ ਬਹੁਤ ਸ਼ੁਕਰੀਆ ਅਮਨਦੀਪ ਜੀ, ਤੁਸੀਂ ਨਾ ਸਿਰਫ ਰੇਡੀਓ ਪ੍ਰੋਗਰਾਮ ਸੁਣਦੇ ਹੀ ਹੋ ਬਲਕਿ ਅਤੀਤ ਵਿੱਚ ਜਿਹੜੇ ਪ੍ਰੋਗਰਾਮ ਪ੍ਰਸਾਰਿਤ ਹੋਏ ਭਾਵੇਂ ਉਹ ਰੇਡੀਓ ਦੇ ਸੀ ਜਾਂ ਦੂਰਦਰਸ਼ਨ ਦੇ ਸੀ, ਉਹਨਾਂ ਦੇ ਨਾਲ ਵੀ ਤੁਹਾਡੀਆਂ ਯਾਦਾਂ ਜੁੜੀਆਂ ਨੇ, ਇਹ ਸੁਣ ਕੇ ਵੀ ਸਾਨੂੰ ਬਹੁਤ ਚੰਗਾ ਲੱਗਾ।
0: ਮਿਤੀ 16 ਸਤੰਬਰ ਦਿਨ ਬੁੱਧਵਾਰ ਦਾ ਸੋਹਣੀ ਸਿਹਤ ਪ੍ਰੋਗਰਾਮ ਦੇਵਿਕਾ ਨੇ ਵਧੀਆ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਬੀਰੇਂਦਰ ਜੀ ਨੇ ਡਾਕਟਰ ਜੋਤੀ ਜੀ ਨਾਲ ਸਵਾਈਨ ਫਲੂ ਦੇ ਕਾਰਨਾਂ ਅਤੇ ਰੋਕਥਾਮ ਇਲਾਜ ਸੰਬੰਧੀ ਗੱਲਬਾਤ ਕੀਤੀ ਜੋ ਕਿ ਚੰਗੀ ਲੱਗੀ। ਇਸ ਤੋਂ ਉਪਰੰਤ 8:40 ਤੇ ਮਹਿਕ ਪੰਜਾਬ ਦੇ ਪ੍ਰੋਗਰਾਮ ਵਿੱਚ ਬਹੁਤ ਵਧੀਆ ਗੀਤ ਸੁਣਵਾਏ ਗਏ। ਗੁੱਡ ਮਾਰਨਿੰਗ ਜਲੰਧਰ ਦੌਰਾਨ ਪੂਜਾ ਟੋਹਾਨੀ ਜੀ ਨੇ ਦਿਲ ਦੇ ਮਾਹਿਰ ਡਾਕਟਰ ਰਾਹੁਲ ਜੀ ਨਾਲ ਗੱਲਬਾਤ ਕੀਤੀ ਚੰਗੀ ਲੱਗੀ। ਨਾਲ ਹੀ ਪ੍ਰੋਗਰਾਮ ਦੌਰਾਨ ਪ੍ਰੋਫੈਸਰ ਹਰਮਿੰਦਰ ਪਾਲ ਸਿੰਘ ਜੀ ਨਾਲ ਓਜ਼ੋਨ ਲੇਅਰ ਸੰਬੰਧੀ ਗੱਲਬਾਤ ਸਾਂਝੀ ਕੀਤੀ ਗਈ ਜੋ ਬਹੁਤ ਹੀ ਜਾਣਕਾਰੀ ਭਰਪੂਰ ਸੀ। ਕਹਿੰਦੇ 9:00 ਪ੍ਰੋਗਰਾਮ ਦਿਲ ਆਪਣਾ ਪੰਜਾਬੀ 'ਚ ਪੂਜਾ ਟੋਹਾਨੀ ਨੇ ਵੀ ਪ੍ਰੋਗਰਾਮ ਬਾਕਮਾਲ ਪੇਸ਼ ਕੀਤਾ। ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ ਵਸਦੇ ਵੀਡੀਓ ਦੌਰਾਨ ਮੇਰੀ ਕਲਮ ਤਹਿਤ ਕੁਲਵਿੰਦਰ ਚਾਵਲਾ ਦਾ ਕਵਿਤਾ ਪਾਠ ਸੁਣਿਆ ਵਧੀਆ ਲੱਗਾ। ਪ੍ਰਾਇਮਰੀ ਚੈਨਲ ਤੋਂ ਸ਼ਾਮ 4:02 ਤੇ ਹਿੰਦੀ ਫਿਲਮੀ ਗੀਤ ਸੁਣਾਏ ਗਏ ਚੰਗੇ ਲੱਗੇ। 7:45 ਤੇ ਸ਼ਾਮ 7:00 ਪੰਜਾਬੀ ਸੱਥ ਨਿਕਾਸ ਅਤੇ ਵਿਕਾਸ ਵਿਸ਼ੇ 'ਤੇ ਗੱਲਬਾਤ ਸੁਖਵਿੰਦਰ ਢਿੱਲੋਂ ਜੀ ਦੀ ਸੁਣੀ ਜੋ ਕਿ ਪੁਰਾਣੇ ਸਮੇਂ ਦੀ ਯਾਦ ਦਿਵਾ ਗਈ। 10:00 ਪ੍ਰੋਗਰਾਮ ਤੁਹਾਡੀ ਫਰਮਾਇਸ਼ ਦੌਰਾਨ ਸਰੋਤਿਆਂ ਦੇ ਸੁਨੇਹੇ ਪੜ੍ਹਦੇ ਸਮੇਂ ਬੈਕਗਰਾਊਂਡ ਮਿਊਜ਼ਿਕ ਦਾ ਇਸਤੇਮਾਲ ਕੀਤਾ ਗਿਆ। ਸਰੋਤਿਆਂ ਦੇ ਸੁਨੇਹੇ ਪੜ੍ਹਦੇ ਸਮੇਂ ਅਨਾਊਂਸਰ ਦੀ ਆਵਾਜ਼ ਨਾਲੋਂ ਬੈਕਗਰਾਊਂਡ ਮਿਊਜ਼ਿਕ ਦੀ ਆਵਾਜ਼ ਜ਼ਿਆਦਾ ਆ ਰਹੀ ਸੀ, ਜਿਸ ਸੰਬੰਧੀ ਵਟਸਐਪ ਨੰਬਰ 'ਤੇ ਮੇਰੇ ਵੱਲੋਂ ਮੈਸੇਜ ਕਰਕੇ ਅਨਾਊਂਸਰ ਸਾਹਿਬ ਨੂੰ ਬੈਕਗਰਾਊਂਡ ਮਿਊਜ਼ਿਕ ਬੰਦ ਕਰਨ ਲਈ ਕਿਹਾ ਗਿਆ ਅਤੇ ਉਹਨਾਂ ਨੇ ਆਪਣੀ ਗਲਤੀ ਵਿੱਚ ਉਸੇ ਸਮੇਂ ਸੁਧਾਰ ਕੀਤਾ ਜੋ ਮੈਨੂੰ ਬਹੁਤ ਵਧੀਆ ਲੱਗਾ।
1: ਜੀ
0: ਮਿਤੀ 17 ਸਤੰਬਰ ਦਿਨ ਵੀਰਵਾਰ ਦਾ ਸੋਹਣੀ ਸਵੇਰ ਪ੍ਰੋਗਰਾਮ ਸ਼ੀਤਲ ਜੀ ਨੇ ਵਧੀਆ ਪੇਸ਼ ਕੀਤਾ। ਨਾਲ ਹੀ ਐਫ ਐਮ ਰੇਨਬੋ ਤੋਂ ਗੁੱਡ ਮਾਰਨਿੰਗ ਜਲੰਧਰ ਨਿਸ਼ਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਨਿਸ਼ਾ ਜੀ ਨੇ ਡਾਕਟਰ ਰਕੇਸ਼ ਗਾਂਧੀ ਜੀ ਨਾਲ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਬਾਰੇ ਗੱਲਬਾਤ ਕੀਤੀ ਜੋ ਜਾਣਕਾਰੀ ਭਰਪੂਰ ਸੀ। ਪ੍ਰੋਗਰਾਮ ਯੁਵਾਣੀ ਦੌਰਾਨ ਸ਼ਿਵਮ ਜੀ ਨੇ ਅੰਕਿਤਾ ਜੀ ਨਾਲ ਨਵੀਂ ਦਿਸ਼ਾ ਦੌਰਾਨ ਬਹੁਤ ਵਧੀਆ ਗੱਲਬਾਤ ਸਰੋਤਿਆਂ ਨਾਲ ਸਾਂਝੀ ਕੀਤੀ। ਅਜੋਕੇ ਸਮੇਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਅਨੇਕ ਫਾਇਦਿਆਂ ਬਾਰੇ ਵਿਸਤਾਰ ਸਹਿਤ ਗੱਲਬਾਤ ਕੀਤੀ ਗਈ। ਕੁਝ ਪ੍ਰਾਇਮਰੀ ਅਤੇ ਐਫ ਐਮ ਰੇਨਬੋ ਦੇ ਅਨਾਊਂਸਰਾਂ ਦੁਆਰਾ ਪੰਜਾਬੀ ਭਾਸ਼ਾ ਦੇ ਉਚਾਰਨ ਵਿੱਚ ਲਗਾਤਾਰ ਗਲਤੀਆਂ ਦਰਜ ਕੀਤੀਆਂ ਜਾ ਰਹੀਆਂ ਨੇ ਜੋ ਹੇਠ ਲਿਖੇ ਅਨੁਸਾਰ ਹਨ। ਮਿਤੀ 15 ਸਤੰਬਰ ਨੂੰ ਨਿਸ਼ਾ ਜੀ ਨੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਵਿੱਚ ਮੋਗਾ ਦੇ ਇੱਕ ਸਰੋਤੇ ਜਗਦੀਸ਼ ਮਠਾੜੂ ਨੂੰ ਜਗਦੀਸ਼ ਮਠੂੜਾ ਉਚਾਰਨ ਕੀਤਾ। ਇਹ ਗਲਤੀ ਕਹਿੰਦੇ ਕਿ ਫਿਰ ਤੋਂ ਇੱਕ ਵਾਰ ਦੁਹਰਾਈ ਗਈ 2 ਦਿਨ ਬਾਅਦ। ਮਿਤੀ 13 ਸਤੰਬਰ ਦਿਨ ਐਤਵਾਰ ਨੂੰ ਪ੍ਰੋਗਰਾਮ ਦਿਲ ਚਾਹਤਾ ਹੈ ਦੌਰਾਨ ਨੇਹਾ ਰਲਨ ਜੀ ਨੇ ਪੰਜਾਬੀ ਫਿਲਮ ਲੱਛੀ ਵਿੱਚੋਂ ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਤੱਕਿਆ ਗਾਣਾ ਚਲਾਇਆ, ਪਰ ਜੋ ਫਿਲਮ ਦਾ ਨਾਮ ਸੀ ਉਹ ਉਹਨਾਂ ਨੇ ਗਲਤ ਉਚਾਰਨ ਕੀਤਾ। 12 ਸਤੰਬਰ ਦਿਨ ਸ਼ਨੀਵਾਰ ਨੂੰ ਪ੍ਰੋਗਰਾਮ ਦਿਲ ਚਾਹਤਾ ਹੈ ਦੌਰਾਨ ਆਰ ਜੇ ਸਚਿਨ ਜੀ ਨੇ ਪਿੰਡ ਹਠੂਰ ਨੂੰ ਹਨੂਰ ਪੜਿਆ। ਇਸੇ ਤਰ੍ਹਾਂ ਹੀ 13 ਸਤੰਬਰ ਦਿਨ ਐਤਵਾਰ ਨੂੰ ਤਾਂ ਮਗਜਲੰਧਰ ਪੈਂਦੀ ਦੌਰਾਨ ਅਨਾਊਂਸਰ ਵੱਲੋਂ ਹਠੂਰ ਨੂੰ ਫਿਰ ਗਲਤ ਪੜਾ ਗਿਆ। ਇਸੇ ਪ੍ਰੋਗਰਾਮ ਦੌਰਾਨ ਲੋਕ ਗਾਇਕਾ ਸ਼ਮਸ਼ਾਦ ਬੇਗਮ ਜੀ ਨੂੰ ਸ਼ਮਸ਼ਦ ਬੇਗਮ ਬੋਲਿਆ ਗਿਆ। ਹੋਰ ਵੀ ਕਈ ਪ੍ਰੋਗਰਾਮਾਂ ਦੌਰਾਨ ਪੰਜਾਬੀ ਦੇ ਉਚਾਰਨ ਵਿੱਚ ਤੁਹਾਡੇ ਅਨਾਊਂਸਰਾਂ ਵੱਲੋਂ ਅਕਸਰ ਹੀ ਗਲਤੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਉੱਤੇ ਗੌਰ ਕਰਨ ਦੀ ਲੋੜ ਹੈ। ਇੱਕ ਰੇਡੀਓ ਸਰੋਤਾ ਹੋਣ ਦੇ ਨਾਤੇ ਸਾਡਾ ਤੁਹਾਡੇ ਤੱਕ ਇਹਨਾਂ ਗਲਤੀਆਂ ਨੂੰ ਪਹੁੰਚਾਉਣਾ ਫਰਜ਼ ਬਣਦਾ ਹੈ। ਅਸੀਂ ਤੁਹਾਡੇ ਤੋਂ ਪੰਜਾਬੀ ਦੇ ਉਚਾਰਨ ਸੰਬੰਧੀ ਲਗਾਤਾਰ ਹੋ ਰਹੀਆਂ ਗਲਤੀਆਂ ਨੂੰ ਠੀਕ ਕਰਨ ਦੀ ਆਸ ਰੱਖਦੇ ਹਾਂ। ਜੇਕਰ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਅਗਾਊਂ ਮਾਫ਼ੀ। ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਨਾਲ ਤੁਹਾਡਾ ਆਪਣਾ ਇੰਜੀਨੀਅਰ ਹਰਮਨਦੀਪ ਸਿੰਘ ਹਟੂਰ। ਸਾਹ ਚੜਿਆ ਜੀ ਵਾਕਈ।
1: ਸੋ ਅਮਨਦੀਪ ਸਿੰਘ ਹਟੂਰ ਜੀ, ਤੁਸੀਂ ਇੰਜੀਨੀਅਰ ਹੋ ਪਰ ਹੁਣ ਸਾਨੂੰ ਇਹ ਨਹੀਂ ਪਤਾ ਕਿ ਤੁਸੀਂ ਰੇਡੀਓ ਦੇ ਇੰਜੀਨੀਅਰ ਹੋ ਕਿ ਕਿਸੇ ਹੋਰ ਫੀਲਡ ਦੇ ਹੋ, ਪਰ ਜਿਸ ਤਰੀਕੇ ਦੇ ਨਾਲ ਤੁਸੀਂ ਪ੍ਰੋਗਰਾਮ ਸੁਣਦੇ ਹੋ ਔਰ

0: ਉਹਨਾਂ ਦਾ ਦਰਦ ਮਹਿਸੂਸ ਕਰਦੇ ਹੋ, ਸਾਨੂੰ ਤਾਂ ਇਹੀ ਲੱਗਦਾ ਕਿ ਤੁਸੀਂ ਰੇਡੀਓ ਦੇ ਇੰਜੀਨੀਅਰ ਜ਼ਿਆਦਾ।
1: ਬਿਲਕੁਲ।
0: ਸੋ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਬਹੁਤ ਸਾਰੇ ਸਿਲਸਿਲਿਆਂ ਦੀ ਹੌਸਲਾ ਅਫਜ਼ਾਈ ਕੀਤੀ, ਤਾਰੀਫ ਕੀਤੀ, ਜਿਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਬਰਾਬਰ ਸੁਣਦੇ ਰਹਿੰਦੇ ਹੋ। ਬਾਕੀ ਜਿਹੜੇ ਐਂਕਰ ਸਾਹਿਬਾਨ ਦੇ ਤੁਸੀਂ ਕਿਹਾ ਕਿ ਇਹਨਾਂ ਨੇ ਗਲਤੀਆਂ ਕੀਤੀਆਂ ਨੇ, ਉਚਾਰਨ ਵਿੱਚ ਗਲਤੀਆਂ ਕੀਤੀਆਂ ਨੇ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਿਤੇ ਕਿਤੇ ਜਿਹੜੇ ਸਾਡੇ ਮੇਜ਼ਬਾਨ ਪੇਸ਼ ਕਰਦੇ ਨੇ ਪ੍ਰੋਗਰਾਮ, ਉਹ ਜ਼ਰੂਰ ਇੱਦਾਂ ਦੀ ਗਲਤੀ ਕਰਦੇ ਨੇ, ਔਰ ਇਹ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ ਕਿ ਤੁਸੀਂ ਇਹਨਾਂ ਗਲਤੀਆਂ ਨੂੰ ਸਾਡੇ ਧਿਆਨ ਵਿੱਚ ਲਿਆਉਂਦੇ ਹੋ। ਸਾਡੇ ਧਿਆਨ ਵਿੱਚ ਤਾਂ ਹੁੰਦੀਆਂ ਹੀ ਨੇ, ਔਰ ਇਹ ਜਦੋਂ ਵੀ ਗਲਤੀ ਕੀਤੀ ਜਾਂਦੀ ਹੈ ਉਸ ਮੇਜ਼ਬਾਨ ਨੂੰ, ਉਸ ਐਂਕਰ ਨੂੰ, ਉਸ ਪ੍ਰੈਜੈਂਟਰ ਨੂੰ ਕਿਹਾ ਜਾਂਦਾ ਹੈ ਕਿ ਅੱਗੇ ਤੋਂ ਇੱਦਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ, ਉਹਨੂੰ ਤਾਕੀਦ ਤਾਂ ਕੀਤੀ ਹੀ ਜਾਣੀ ਚਾਹੀਦੀ ਹੈ। ਇਹਦੇ ਨਾਲ ਨਾਲ ਉਹ ਜਿਹੜਾ ਮੇਜ਼ਬਾਨ ਹੁੰਦਾ ਨਾ ਜੀ, ਉਹਨੂੰ ਇਸ ਗੱਲ ਦਾ ਵੀ ਅਹਿਸਾਸ ਰਹਿੰਦਾ ਹੈ ਕਿ ਬਹੁਤ ਸਾਰੇ ਸੁਣਨ ਵਾਲੇ ਨੇ ਜਿਹੜੇ ਸਾਨੂੰ ਨੋਟਿਸ ਕਰਦੇ ਨੇ, ਅਤੇ ਅਸੀਂ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ। ਸੋ ਯਕੀਨ ਮੰਨਿਓ, ਕੋਸ਼ਿਸ਼ ਇਹ ਰਹੇਗੀ ਕਿ ਅੱਗੇ ਤੋਂ ਜਿਹੜੀਆਂ ਗਲਤੀਆਂ ਤੁਸੀਂ ਸਾਡੇ ਧਿਆਨ 'ਚ ਲਿਆਉਂਦੀਆਂ ਨੇ, ਉਹ ਆਉਣ ਵਾਲੇ ਦਿਨਾਂ 'ਚ ਨਾ ਦੁਹਰਾਈਆਂ ਜਾਣ।
1: ਬਿਲਕੁਲ, ਜਿਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਇਹਨਾਂ ਨੇ ਆਪਣੇ ਖੱਤ ਵਿੱਚ ਲਿਖਿਆ ਵੀ ਹੈ ਕਿ ਪਿਛਲੇ ਖਤਾਂ ਦੌਰਾਨ ਇਹਨਾਂ ਨੇ ਜੋ ਵੀ ਸਾਨੂੰ ਸੁਝਾਅ ਭੇਜੇ ਸਨ ਉਹ ਅਸੀਂ ਪੂਰੇ ਕਰ ਲਏ ਸੀ, ਉਹਨਾਂ ਨੂੰ ਸੁਧਾਰ ਲਿਆ ਗਿਆ ਸੀ। ਸੋ ਇਹਨਾਂ ਦਾ ਜੋ ਵਿਸ਼ਵਾਸ ਹੈ ਅਸੀਂ ਇਸ ਤਰ੍ਹਾਂ ਬਰਕਰਾਰ ਰੱਖਣਾ ਹੈ
0: ਜੀ। ਸੋ ਅਮਨਦੀਪ ਜੀ, ਇਸੇ ਤਰ੍ਹਾਂ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਰਹਿਣੇ ਨੇ, ਔਰ ਇਹਦੇ ਬਾਰੇ ਆਪਣੀ ਰਾਏ, ਆਪਣੇ ਸੁਝਾਅ ਸਾਡੇ ਤੱਕ ਤੁਸੀਂ ਪਹੁੰਚਾਉਂਦੇ ਰਹਿਣਾ। ਸੋ ਪੂਨਮ, ਇਹ ਜਿਹੜਾ ਮੇਰੇ ਕੋਲ ਮੇਲ ਹੈ ਨਾ, ਇਹ ਪਿੰਡ ਪਾੜਾ, ਜ਼ਿਲ੍ਹਾ ਗੁਰਦਾਸਪੁਰ ਤੋਂ ਗੁਰਿੰਦਰਜੀਤ ਸਿੰਘ ਪਾੜਾ ਦਾ, ਇਹਨਾਂ ਨੇ ਵੀ ਸਾਡੇ ਬਹੁਤ ਸਾਰੇ ਪ੍ਰੋਗਰਾਮਾਂ ਬਾਰੇ ਲਿਖਿਆ ਅਤੇ ਉਹਦੀ ਤਾਰੀਫ ਕੀਤੀ ਹੈ। ਕਹਿੰਦੇ ਨੇ ਕਿ ਤੁਹਾਡਾ ਜਿਹੜਾ ਪ੍ਰੋਗਰਾਮ ਸੋਹਣੀ ਸਵੇਰ ਪ੍ਰਸਾਰਿਤ ਕੀਤਾ ਜਾਂਦਾ, ਸਾਨੂੰ ਬਹੁਤ ਵਧੀਆ ਲੱਗਦਾ। ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਤੁਸੀਂ ਵੱਧ ਤੋਂ ਵੱਧ ਵਟਸਐਪ ਮੈਸੇਜਸ ਸ਼ਾਮਿਲ ਕਰਦੇ ਹੋ, ਸਾਨੂੰ ਬਹੁਤ ਵਧੀਆ ਲੱਗਦਾ। ਅਸੀਂ ਇਸ ਪ੍ਰੋਗਰਾਮ 'ਚ ਆਪਣਾ ਵਟਸਐਪ ਮੈਸੇਜ ਜੇ ਸ਼ਾਮਿਲ ਕਰਾਉਣਾ ਹੋਵੇ ਤਾਂ ਅਸੀਂ ਕਿਸ ਵੇਲੇ ਵਟਸਐਪ ਮੈਸੇਜ ਕਰੀਏ ਤਾਂ ਕਿ ਪ੍ਰੋਗਰਾਮ 'ਚ ਉਹ ਸ਼ਾਮਿਲ ਹੋ ਸਕੇ?
1: ਵਾਹ ਜੀ ਵਾਹ, ਕਿਆ ਬਾਤ ਹੈ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਉਮੀਦ ਹੈ ਕਿ ਜਲਦੀ ਸ਼ਾਮਿਲ ਵੀ ਹੋਵੋਗੇ, ਪਰ ਇਹ ਉਮੀਦ ਇਹਨਾਂ ਦੀ ਉਦੋਂ ਸਹੀ ਸਾਬਿਤ ਹੋਏਗੀ ਜਦੋਂ ਅਸੀਂ ਨੰਬਰ ਦੱਸ ਦਾਂਗੇ, ਟਾਈਮ ਦੱਸ ਦਾਂਗੇ, ਇਹਨਾਂ ਨੇ ਜੋ ਸਵਾਲ ਪੁੱਛਿਆ ਉਸਦਾ ਜਵਾਬ ਦੱਸਾਂਗੇ। ਇਸ ਦੇ ਲਈ ਜਵਾਬ ਇਹ ਹੈ ਜੀ, ਸਵੇਰੇ 10 ਵਜੇ ਤੋਂ 10:30 ਦੇ ਦਰਮਿਆਨ ਤੁਸੀਂ ਇਹ ਮੈਸੇਜ ਸਾਨੂੰ ਭੇਜ ਸਕਦੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼, ਆਪਣਾ ਨਾਮ ਅਤੇ ਪਤਾ ਲਿਖ ਕੇ ਭੇਜੋਗੇ ਤਾਂ ਅਸੀਂ ਜ਼ਰੂਰ ਜ਼ਰੂਰ ਇਸ ਨੂੰ ਸ਼ਾਮਿਲ ਕਰਾਂਗੇ
0: ਜੀ। ਔਰ ਇੱਕ ਸਵਾਲ ਇਹਨਾਂ ਨੇ ਹੋਰ ਕੀਤਾ ਪੂਨਮ, ਕਹਿੰਦੇ ਨੇ ਕਿ ਮੈਂ ਕੁਛ ਲਿਖਦਾ ਵੀ ਹਾਂ ਅਤੇ ਜੇ ਮੈਂ ਪੰਜਾਬੀ ਟਾਕ ਵਿੱਚ ਕੁਛ ਆਪਣੇ ਜਜ਼ਬਾਤ ਪੇਸ਼ ਕਰਨੇ ਹੋਣ ਤਾਂ ਮੈਂ ਕਿਸ ਤਰੀਕੇ ਨਾਲ ਤੁਹਾਡੇ ਆਕਾਸ਼ਵਾਣੀ ਦੇ ਰਾਹੀਂ ਰਾਬਤਾ ਕਾਇਮ ਕਰ ਸਕਦਾ?
1: ਬਿਲਕੁਲ ਜੀ, ਤੁਸੀਂ ਸਾਡਾ ਪਤਾ ਜਾਣਦੇ ਹੋ ਜੋ ਅਸੀਂ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਦੱਸਦੇ ਰਹਿੰਦੇ ਹਾਂ। ਤੁਸੀਂ ਕੋਈ ਵੀ ਕਵਿਤਾ, ਕਹਾਣੀ ਜਾਂ ਫਿਰ ਕੁਝ ਜੇਕਰ ਸਾਡੇ ਤੱਕ ਰਚਨਾ ਪਹੁੰਚਾਉਣੀ ਚਾਹੁੰਦੇ ਹੋ ਤਾਂ ਉਸ ਦੇ ਲਈ ਸਾਡਾ ਪਤਾ ਉਹੀ ਹੈ ਜੋ ਅਸੀਂ ਪ੍ਰੋਗਰਾਮ ਦੇ ਅੰਤ ਦੇ ਵਿੱਚ ਦੱਸਦੇ ਹਾਂ। ਬਸ ਪ੍ਰੋਗਰਾਮ ਦਾ ਨਾਮ, ਉਸ ਦੇ ਵਿੱਚ ਤੁਹਾਡੀ ਚਿੱਠੀ ਮਿਲਣ ਦੀ ਜਗ੍ਹਾ ਅਸੀਂ ਆਕਾਸ਼ਵਾਣੀ ਜਲੰਧਰ ਦੇ ਨਾਮ 'ਤੇ ਉਸਨੂੰ ਭੇਜ ਸਕਦੇ ਹਾਂ, ਕੇਂਦਰ ਨਿਦੇਸ਼ਕ ਦੇ ਨਾਮ 'ਤੇ ਭੇਜ ਸਕਦੇ ਹਾਂ।
0: ਸੋ ਗੁਰਿੰਦਰਜੀਤ ਸਿੰਘ ਪਾੜਾ ਜੀ, ਇਹ ਮੇਲ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹੋਗੇ ਅਤੇ ਸਾਨੂੰ ਮੇਲ ਭੇਜਦੇ ਵੀ ਰਹੋਗੇ
1: ਜੀ। ਵੀਰੇਂਦਰ ਜੀ, ਹੁਣ ਅੱਜ ਦਾ ਜਿਹੜਾ ਸਮਾਂ ਹੈ ਪ੍ਰੋਗਰਾਮ ਦਾ ਉਹ ਇੰਨਾ ਕੀ ਹੈ
0: ਜੀ? ਸੋ ਸਾਡੇ ਕੋਲ ਜਿੰਨੀਆਂ ਵੀ ਮੇਲਸ ਆਈਆਂ ਸੀ ਉਹ ਅਸੀਂ ਸਾਰੀਆਂ ਦੀਆਂ ਸਾਰੀਆਂ ਸੁਣਨ ਵਾਲਿਆਂ ਦੀਆਂ ਪੜ੍ਹ ਦਿੱਤੀਆਂ ਨੇ, ਔਰ ਇਸ ਤੋਂ ਪਹਿਲਾਂ ਕਿ ਅਸੀਂ ਇਜਾਜ਼ਤ ਲਈਏ, ਪੂਨਮ ਜੀ ਪਹਿਲਾਂ ਤਾਂ ਪਤਾ ਦੱਸ ਦਈਏ ਕਿ ਕਿਸ ਪਤੇ 'ਤੇ ਆ ਕੇ ਇਹ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਨੇ ਅਤੇ ਸਾਡੇ ਪ੍ਰੋਗਰਾਮਾਂ ਬਾਰੇ ਆਪਣੀ ਰਾਏ ਦੇ ਸਕਦੇ?
1: ਜੇਕਰ ਤੁਸੀਂ ਸਾਨੂੰ ਈਮੇਲ ਕਰਨਾ ਚਾਹੁੰਦੇ ਹੋ ਤਾਂ ਪਤਾ ਹੈ tcmjalandhar@gmail.com।
0: ਅਤੇ ਜੇ ਖਤ ਲਿਖਣਾ ਚਾਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
1: ਸੋ ਤੁਹਾਡੇ ਖਤਾਂ ਦੀ, ਤੁਹਾਡੇ ਈਮੇਲਸ ਦੀ ਉਡੀਕ ਦੇ ਵਿੱਚ ਅਸੀਂ ਰਹਾਂਗੇ, ਪਰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਲਈ ਜੀ ਇਜਾਜ਼ਤ।
0: ਨਮਸਕਾਰ।
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਕੁਛ ਹਿੰਦੀ ਫਿਲਮੀ ਗੀਤ, ਵੱਖ ਵੱਖ ਕਲਾਕਾਰਾਂ ਦੇ ਗਾਏ। ਸੁਣਦੇ ਹਾਂ ਪਹਿਲਾ ਗੀਤ ਫਿਲਮ ਯਾਰਾਨਾ ਤੋਂ, ਆਵਾਜ਼ ਹੈ ਕਿਸ਼ੋਰ ਕੁਮਾਰ ਦੀ।

ਇਹ ਗੀਤ ਤੁਸੀਂ ਸੁਣ ਰਹੇ ਸੀ ਫਿਲਮ ਯਾਰਾਨਾ ਤੋਂ, ਆਵਾਜ਼ ਸੀ ਕਿਸ਼ੋਰ ਕੁਮਾਰ ਦੀ। ਆਉਣ ਸੁਣਦੇ ਅਗਲਾ ਗੀਤ ਫਿਲਮ ਆਨੰਦ ਤੋਂ, ਆਵਾਜ਼ ਹੈ ਮੁਕੇਸ਼ ਕੁਮਾਰ ਦੀ।

दूर जब दिन ढल जाए, सांझ की दुल्हन बदन चुराए।

0: ਮੁਕੇਸ਼ ਕੁਮਾਰ ਦੇ ਗਾਏ ਇਸ ਗੀਤ ਦੇ ਨਾਲ ਹੀ ਸਾਡਾ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:30 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਦੀਆਂ ਖਬਰਾਂ, ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਜਲਵਾਯੂ ਸੰਮੇਲਨ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਲਵਾਯੂ ਪ੍ਰਭਾਵਾਂ ਨੂੰ ਘਟਾਉਣ ਲਈ ਮਜ਼ਬੂਤ ਕਾਰਵਾਈ 'ਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਫਾਜ਼ਿਲਕਾ ਤੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ। ਉੱਤਰ ਪ੍ਰਦੇਸ਼ ਦਹਿਸ਼ਤਗਰਦੀ ਵਿਰੋਧੀ ਦਸਤੇ ਨੇ ਝਾਰਖੰਡ ਦੇ ਪਾਬੰਦੀ ਸ਼ੁਦਾ ਅੱਤਵਾਦੀ ਧੜੇ ਤ੍ਰਿਤੀਆ ਪ੍ਰਸਤੁਤੀ ਕਮੇਟੀ ਦੇ ਮੁਖੀ ਬ੍ਰਿਜੇਸ਼ ਕੰਜੂ ਨੂੰ ਇੱਕ ਮੁਕਾਬਲੇ ਵਿੱਚ ਖਤਮ ਕਰ ਦਿੱਤਾ ਹੈ। ਈਰਾਨ ਨੇ ਕਿਹਾ ਕਿ ਹੋਰਮੁਸ ਪਣਜੋੜ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਇਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੋ ਜਾਂਦੀਆਂ। ਅਤੇ ਏਸ਼ੀਆਈ ਖੇਡਾਂ 2026 'ਚ ਮਿਕਸ ਮਾਰਸ਼ਲ ਆਰਟਸ ਵਿੱਚ ਸੁਚਿਕਾ ਧਾਰੀਵਾਲ ਔਰਤਾਂ ਦੇ 60 ਕਿਲੋਗ੍ਰਾਮ ਦੇ ਸੈਮੀਫਾਈਨਲ ਵਿੱਚ ਪਹੁੰਚੀ। ਔਰਤਾਂ ਦੀ ਬੈਡਮਿੰਟਨ ਟੀਮ ਨੇ ਪ੍ਰੀ ਕੁਆਟਰ ਫਾਈਨਲ ਵਿੱਚ ਕਜ਼ਾਕਿਸਤਾਨ 'ਤੇ 3-0 ਦੀ ਜਿੱਤ ਹਾਸਲ ਕੀਤੀ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਹਾਲ ਹੀ ਵਿੱਚ ਆਈਆਂ ਕੁਦਰਤੀ ਆਫਤਾਂ ਨੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਠੋਸ ਯਤਨਾਂ ਦੀ ਜ਼ਰੂਰਤ ਨੂੰ ਸਪਸ਼ਟ ਤੌਰ 'ਤੇ ਦਰਸਾਇਆ ਹੈ। ਨਵੀਂ ਦਿੱਲੀ ਵਿੱਚ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੀ ਚੁਗਿਰਦੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ 'ਤੇ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਵਿਗਿਆਨਕ ਭਾਈਚਾਰਾ ਜਲਵਾਯੂ ਜੋਖਮਾਂ ਬਾਰੇ ਗੰਭੀਰ ਚੇਤਾਵਨੀਆਂ ਦੇ ਰਿਹਾ ਹੈ। ਉਨ੍ਹਾਂ ਸਥਾਨਕ, ਖੇਤਰੀ ਅਤੇ ਵਿਸ਼ਵ ਪੱਧਰ ਦੇ ਸਾਰੇ ਹਿੱਸੇਦਾਰਾਂ ਵਿਚਕਾਰ ਸਰਗਰਮ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
1: ਹਾਲ ਕੇ ਸਮੇਂ ਮੇ ਹੋਈ ਅਨੇਕ ਪ੍ਰਾਕ੍ਰਿਤਿਕ ਆਪਦਾਓਂ ਨੇ ਇਹ ਸਪਸ਼ਟ ਕੀਆ ਹੈ ਕਿ ਕਲਾਈਮੇਟ ਇੰਪੈਕਟਸ ਕੋ

0: ਸੀ ਜਦੋਂ ਕਿ ਐਨਆਈਏ ਨੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਭਾਰਤੀ ਹਵਾਈ ਫੌਜ ਜੋਧਪੁਰ ਹਵਾਈ ਫੌਜ ਸਟੇਸ਼ਨ ਤੇ ਜਾਪਾਨ ਹਵਾਈ ਸਵੈ ਰੱਖਿਆ ਬਲ ਨਾਲ ਦਵੱਲੀਆਂ ਹਵਾਈ ਮਸ਼ਕਾਂ ਵੀਰ ਰਕਸ਼ਕ 2026 ਦਾ ਸੰਚਾਲਨ ਕਰ ਰਹੀ ਏ। ਇਹ 14 ਦਿਨਾਂ ਮਸ਼ਕਾਂ ਮੰਗਲਵਾਰ ਨੂੰ ਖਤਮ ਹੋਣਗੀਆਂ। ਇਹ ਮਸ਼ਕਾਂ ਦੋਵਾਂ ਹਵਾਈ ਫੌਜਾਂ ਵਿਚਕਾਰ ਅਤਿ ਆਧੁਨਿਕ ਸੰਚਾਲਨ ਮਿਸ਼ਨਾਂ ਅਤੇ ਵਿਆਪਕ ਪੇਸ਼ੇਵਰ ਤਾਲਮੇਲ ਤੇ ਕੇਂਦਰਿਤ ਨੇ। ਭਾਰਤੀ ਹਵਾਈ ਫੌਜ ਕਈ ਤਰ੍ਹਾਂ ਦੇ ਫਰੰਟਲਾਈਨ ਜੰਗੀ ਜਹਾਜ਼ਾਂ ਨਾਲ ਹਿੱਸਾ ਲੈ ਰਹੀ ਏ, ਜਿਸ ਵਿਚ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ, ASU-30 MKI ਅਤੇ ਰਾਫੇਲ ਸ਼ਾਮਿਲ ਨੇ। ਭਾਰਤੀ ਹਵਾਈ ਫੌਜ ਦੀ ਸੂਰਯ ਕਿਰਨ ਐਰੋਬੈਟਿਕ ਟੀਮ ਨੇ ਮੇਰਠ ਵਿਚ ਇਕ ਏਅਰ ਸ਼ੋਅ ਦੌਰਾਨ 9 ਹੌਕ MK-132 ਜਹਾਜ਼ਾਂ ਨਾਲ ਸ਼ਾਨਦਾਰ ਵਿਖਾਲਾ ਕੀਤਾ। ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਏਅਰ ਸ਼ੋਅ ਦੇਖਿਆ ਅਤੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਏਅਰ ਸ਼ੋਅ ਦਾ ਮਕਸਦ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨਾ ਹੈ। 2 ਦਿਨਾਂ ਏਅਰ ਸ਼ੋਅ ਦੀ ਸ਼ੁਰੂਆਤ ਕੱਲ੍ਹ ਹੋਈ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੂੰ ਹਿਰਾਸਤ ਵਿਚ ਲੈ ਲਿਆ। ਇਹ ਕਾਰਵਾਈ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਵੱਲੋਂ ਅਗਲੇ ਹਫ਼ਤੇ ਕੀਤੇ ਜਾਣ ਵਾਲੇ ਇਕ ਯੋਜਨਾਬੱਧ ਵਿਰੋਧ ਮੁਜ਼ਾਹਰੇ ਤੋਂ ਪਹਿਲਾਂ ਕੀਤੀ ਗਈ ਏ। ਅਲੀਮਾ ਖਾਨ ਨੂੰ ਲਾਹੌਰ ਵਿਚ ਹਿਰਾਸਤ ਵਿਚ ਲੈ ਕੇ ਕੋਟ ਲਖਪਤ ਜੇਲ੍ਹ ਵਿਚ ਭੇਜ ਦਿੱਤਾ ਗਿਆ। ਈਰਾਨ ਨੇ ਕਿਹਾ ਕਿ ਹੋਰਮੁਸ ਪਣਜੋੜ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਇਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੋ ਜਾਂਦੀਆਂ ਅਤੇ ਅਮਰੀਕਾ ਆਪਣੀਆਂ ਵਚਨਬੱਧਤਾਵਾਂ ਨੂੰ ਲਾਗੂ ਨਹੀਂ ਕਰਦਾ। ਈਰਾਨ ਦੀ ਸਮਾਚਾਰ ਏਜੰਸੀ ਫਾਰਸ ਮੁਤਾਬਿਕ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਵਗੈਰ ਕਲੀਬਾਫ ਨੇ ਕਿਹਾ ਕਿ ਈਰਾਨ ਆਪਣੇ ਦੁਸ਼ਮਣਾਂ ਵਿਰੁੱਧ ਫੌਜੀ ਤਾਕਤ ਦੀ ਵਰਤੋਂ ਜਾਰੀ ਰੱਖੇਗਾ। ਹੋਰਮੁਸ ਪਣਜੋੜ ਰਾਹੀਂ ਜਹਾਜ਼ਾਂ ਦੀ ਆਵਾਜਾਈ ਹਾਲਾਂ ਵੀ ਕਾਫ਼ੀ ਸੀਮਿਤ ਏ, ਹਾਲਾਂਕਿ ਅਮਰੀਕਾ ਦਾ ਕਹਿਣਾ ਕਿ ਉਸਨੇ ਪਿਛਲੇ 2 ਮਹੀਨਿਆਂ ਵਿਚ 2000 ਤੋਂ ਵੱਧ ਵਪਾਰਕ ਜਹਾਜ਼ਾਂ ਨੂੰ ਇਸ ਵਿਚੋਂ ਲੰਘਣ ਵਿਚ ਮਦਦ ਕੀਤੀ ਏ। ਏਸ਼ੀਆਈ ਖੇਡਾਂ 2026 ਵਿਚ ਭਾਰਤ ਦੀ ਮਜ਼ਬੂਤ ਸ਼ੁਰੂਆਤ ਹੋਈ। ਕ੍ਰਿਕਟ ਵਿਚ ਭਾਰਤ ਦੀ ਔਰਤਾਂ ਦੀ ਟੀਮ ਨੇ ਬੰਗਲਾਦੇਸ਼ ਉੱਤੇ 114 ਦੌੜਾਂ ਦੀ ਜਿੱਤ ਦਰਜ ਕਰਕੇ ਫਾਈਨਲ ਵਿਚ ਥਾਂ ਬਣਾਈ। ਮਿਕਸ ਮਾਰਸ਼ਲ ਆਰਟਸ ਵਿਚ ਸੁਚਿਕਾ ਤਰੀਆਲ ਇਤਿਹਾਸ ਰਚਦਿਆਂ ਔਰਤਾਂ ਦੇ ਰਵਾਇਤੀ 60 ਕਿਲੋਗ੍ਰਾਮ ਸੈਮੀਫਾਈਨਲ ਵਿਚ ਪਹੁੰਚ ਕੇ ਏਸ਼ੀਆਈ ਖੇਡਾਂ ਦਾ ਤਮਗਾ ਪੱਕਾ ਕਰਨ ਵਾਲੀ ਦੇਸ਼ ਦੀ ਪਹਿਲੀ ਐਥਲੀਟ ਬਣੀ। ਔਰਤਾਂ ਦੀ ਬੈਡਮਿੰਟਨ ਟੀਮ ਨੇ ਪ੍ਰੀ ਕੁਆਟਰ ਫਾਈਨਲ ਵਿਚ ਕਜ਼ਾਕਿਸਤਾਨ ਤੇ 3-0 ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਟੇਬਲ ਟੈਨਿਸ ਵਿਚ ਔਰਤਾਂ ਦੀ ਟੀਮ ਨੇ ਇੰਡੋਨੇਸ਼ੀਆ ਨੂੰ 3-0 ਅਤੇ ਸਿੰਗਾਪੁਰ ਨੂੰ 3-2 ਨਾਲ ਹਰਾਇਆ, ਜਦੋਂ ਕਿ ਮਰਦਾਂ ਦੀ ਟੀਮ ਨੇ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ ਪਰ ਈਰਾਨ ਤੋਂ 0-3 ਨਾਲ ਹਾਰ ਗਈ। ਆਖਿਰ ਚ ਖਾਸ ਖਬਰਾਂ। ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਜਲਵਾਯੂ ਸੰਮੇਲਨ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਲਵਾਯੂ ਪ੍ਰਭਾਵਾਂ ਨੂੰ ਘਟਾਉਣ ਲਈ ਮਜ਼ਬੂਤ ਕਾਰਵਾਈ ਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਫਾਜ਼ਿਲਕਾ ਤੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ। ਉੱਤਰ ਪ੍ਰਦੇਸ਼ ਦਹਿਸ਼ਤਗਰਦੀ ਵਿਰੋਧੀ ਦਸਤੇ ਨੇ ਝਾਰਖੰਡ ਦੇ ਪਾਬੰਦੀਸ਼ੁਦਾ ਅੱਤਵਾਦੀ ਧੜੇ ਤ੍ਰਿਤੀਆ ਪ੍ਰਸਤੁਤੀ ਕਮੇਟੀ ਦੇ ਮੁਖੀ ਬ੍ਰਿਜੇਸ਼ ਗੰਜੂ ਨੂੰ ਮੁਕਾਬਲੇ ਵਿਚ ਖਤਮ ਕਰ ਦਿੱਤਾ ਹੈ ਤੇ ਈਰਾਨ ਨੇ ਕਿਹਾ ਕਿ ਹੋਰਮੁਸ ਪੜਜੋੜ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਇਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੋ ਜਾਂਦੀਆਂ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

0: ਮੂਲ ਸਿਧਾਂਤਾਂ ਨੂੰ ਸਮਝਣ ਵਿੱਚ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਮੈਂ ਇੱਥੇ ਨਾ ਹੁੰਦਾ। ਸਾਡੀ ਸਨਾਤਨੀ ਭਾਰਤੀ ਸੱਭਿਅਤਾ ਸੰਪੂਰਨ ਰੂਪ ਵਿੱਚ ਅਣਮੁੱਲੀ ਹੈ ਤੇ ਇਸ ਸੱਭਿਆਚਾਰ ਦੀ ਰੱਖਿਆ ਕਰਨ ਲਈ ਇਸ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਜ਼ਰੂਰਤ ਹੈ। ਅੱਜ ਗੁਲਾਮੀ ਦੇ ਪਰਿਵੇਸ਼ 'ਚ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਸਾਡੀ ਆਜ਼ਾਦੀ ਲਈ ਜਿਹੜੀ ਲੜਾਈ ਚੱਲ ਰਹੀ ਹੈ ਉਸ ਵਿੱਚ ਜਿੱਤ ਹਾਸਲ ਕਰਨ ਵਿੱਚ ਸਮਾਂ ਲੱਗ ਰਿਹਾ ਹੈ। ਸੰਘ ਵਾਪਸ ਸਾਨੂੰ ਸਾਡੀ ਸੱਭਿਅਤਾ ਦਾ ਮਹੱਤਵ ਸਮਝਾਉਣ ਤੇ ਉਸਦੀ ਛੱਤਰ ਛਾਇਆ 'ਚ ਵਾਪਸ ਲਿਆਉਣ ਦਾ ਮਹਾਨ ਕੰਮ ਕਰ ਰਿਹਾ ਹੈ। ਅੱਜ ਬਹੁਤ ਜ਼ਰੂਰੀ ਹੈ ਕਿ ਲੋਕ ਸੰਘ ਨਾਲ ਜੁੜਨ, ਇਸ ਦੀ ਅਹਿਮੀਅਤ ਨੂੰ ਸਮਝਣ ਤਾਂ ਕਿ ਸਾਡੀ ਸੱਭਿਅਤਾ ਦੀ ਸੁਰੱਖਿਆ ਹੋ ਸਕੇ। ਜਦੋਂ ਭਾਰਤੀ ਸੱਭਿਆਚਾਰ ਦੀ ਰੱਖਿਆ ਹੋਏਗੀ ਤੇ ਸੰਸਕਾਰ ਆਪਣੇ ਆਪ ਹੀ ਸੁਰੱਖਿਅਤ ਹੋ ਜਾਣਗੇ ਤੇ ਜਦੋਂ ਸੰਸਕਾਰਾਂ 'ਚ ਸਾਡੀ ਆਤਮਾ 'ਚ ਭਾਰਤ ਵਸੇਗਾ ਤਾਂ ਆਜ਼ਾਦੀ ਦੀ ਲੜਾਈ ਸਾਡੇ ਲਈ ਆਸਾਨ ਹੋ ਜਾਏਗੀ। ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਆਪਣੀ ਕਾਬਲੀਅਤ ਸੰਘ ਲਈ ਸਿੱਧ ਕਰ ਸਕਾਂ। ਵੰਦੇ ਮਾਤਰਮ।
1: ਵੰਦੇ ਮਾਤਰਮ।
2: ਦੀਨ ਦਿਆਲ ਜੀ, ਬਹੁਤ ਹੀ ਉੱਤਮ ਦਿਨ ਚੁਣਿਆ ਤੁਸੀਂ ਸੰਘ ਨਾਲ ਜੁੜਨ ਦਾ, ਕਿਉਂ ਬਲਵੰਤ ਸ਼ਿੰਦੇ ਜੀ?
3: ਬਿਲਕੁਲ ਠੀਕ ਹੈ ਜੀ, ਤੁਸੀਂ ਮੱਘਰ ਦੀ ਸੰਗਰਾਂਦ ਤੋਂ ਜ਼ਿਆਦਾ ਪਵਿੱਤਰ ਦਿਨ ਕਿਹੜਾ ਹੋਏਗਾ।
0: ਕਹਿੰਦੇ ਨੇ ਅੱਜ ਦੇ ਦਿਨ ਗੰਗਾ ਸਨਾਨ ਕਰਕੇ ਮਨੁੱਖ ਆਪਣੇ ਸਮਸਤ ਕਰਮਾਂ ਤੋਂ ਮੁਕਤ ਹੋ ਕੇ ਨਵਾਂ ਜਨਮ ਲੈਂਦਾ ਹੈ। ਸੰਘ ਨਾਲ ਜੁੜਾਵ ਨੂੰ ਵੀ ਮੈਂ ਇਸੇ ਰੂਪ ਵਿੱਚ ਹੀ ਦੇਖ ਰਿਹਾ ਹਾਂ ਸ਼ਿੰਦੇ ਜੀ। ਰਾਸ਼ਟਰ ਸੇਵਾ 'ਚ ਜੁੱਟ ਜਾਣਾ ਚਾਹੁੰਦਾ ਹਾਂ ਬਿਨਾਂ ਇੱਕ ਪਲ ਵੀ ਗਵਾਏ।
2: ਇੱਕ ਗੱਲ ਕਹਾਂ ਦੀਨ ਦਿਆਲ ਜੀ?
0: ਜੀ ਜ਼ਰੂਰ।
2: ਤੁਹਾਡੇ ਅੰਦਰ ਕੁਝ ਖਾਸ ਹੈ, ਕੁਝ ਵੱਖਰਾ।
3: ਸਹੀ ਕਿਹਾ ਦੇਵਰਾਜ ਜੀ ਤੁਸੀਂ, ਇਹ ਇਹਨਾਂ ਨੂੰ ਮਿਲਣ ਵਾਲੇ ਦੀ ਸਮਝ 'ਚ ਸਹਿਜ ਹੀ ਆ ਜਾਂਦਾ।
2: ਮੈਨੂੰ ਤਾਂ ਲੱਗਦਾ ਹੈ ਕਿ ਅਸੀਂ ਕਦੀ ਵੀ ਨਾ ਮਿਲੇ ਹੁੰਦੇ ਤਾਂ ਵੀ ਰਾਸ਼ਟਰ ਦੀ ਸੇਵਾ ਦਾ ਕੋਈ ਰਸਤਾ ਤੁਸੀਂ ਜ਼ਰੂਰ ਹੀ ਲੱਭ ਲੈਂਦੇ। ਪਰ ਮੈਂ ਇਹ ਸੰਘ ਦਾ ਸੁਭਾਗ ਹੀ ਸਮਝਦਾ ਹਾਂ ਕਿ ਤੁਸੀਂ ਸੰਘ ਨਾਲ ਜੁੜੇ, ਤੁਹਾਡੇ ਜਿਹਾ ਰਾਸ਼ਟਰ ਨੂੰ ਸਮਰਪਿਤ ਕਾਰਜਕਰਤਾ ਸੰਘ ਨੂੰ ਪ੍ਰਾਪਤ ਹੋਇਆ।
0: ਤੁਸੀਂ ਮੈਨੂੰ ਸ਼ਰਮਿੰਦਾ ਕਰ ਰਹੇ ਹੋ।
3: ਨਹੀਂ ਨਹੀਂ, ਤੁਸੀਂ ਦੇਖਣਾ ਦੀਨ ਦਿਆਲ ਜੀ, ਪਾਵਰ ਆਫ ਦੇਵਰਸ ਦੀ ਇਹ ਗੱਲ ਸਮੇਂ ਦੇ ਨਾਲ ਸੱਚ ਸਾਬਤ ਹੋਏਗੀ।

0: ਦੱਸਦਾ ਨਹੀਂ
1: ਪਰ ਸੱਚ ਕਹਿ ਰਿਹਾ ਹਾਂ, ਤੁਹਾਡੇ ਜਵਲੰਤ ਲੇਖਾਂ ਨੇ ਜਨ ਸਧਾਰਨ ਦੇ ਅੰਤਰਮਨ ਨੂੰ ਹਿਲਾ ਕੇ ਰੱਖ ਦਿੱਤਾ। ਮੈਨੂੰ ਤਾਂ ਸੰਪਾਦਨ ਦਾ ਕੋਈ ਤਜਰਬਾ ਨਹੀਂ ਸੀ, ਪਰ ਤੁਹਾਡੇ ਮਾਰਗ ਦਰਸ਼ਨ 'ਚ ਮੈਂ ਵੀ ਸਿੱਖ ਰਿਹਾ।
0: ਬੰਦਾ ਕੰਮ ਸਿੱਖਦਾ ਹੈ ਅਤੇ ਕੰਮ ਵੀ ਬੰਦੇ ਨੂੰ ਸਿਖਾਉਂਦਾ ਹੈ। ਪੱਤਰ ਦੇ ਜ਼ਰੀਏ ਅਸੀਂ ਦੇਸ਼ ਦੇ ਕੋਨੇ ਕੋਨੇ ਤੱਕ ਆਪਣੀ ਗੱਲ ਪਹੁੰਚਾ ਤਾਂ ਰਹੇ ਹਾਂ, ਪਰ ਹੁਣ ਜਦੋਂ ਸਾਨੂੰ ਆਜ਼ਾਦੀ ਪ੍ਰਾਪਤ ਹੋ ਚੁੱਕੀ ਹੈ ਤੇ ਸਰਕਾਰ ਨੂੰ ਸਾਡੇ ਵਿਚਾਰ ਰਾਸ ਹੀ ਨਹੀਂ ਆ ਰਹੇ। ਸਾਡਾ ਕੰਮ ਜਨ ਜਾਗਰਣ ਲਈ ਹੈ ਤੇ ਹਾਲਾਤ ਭਾਵੇਂ ਕਿੰਨੇ ਵੀ ਔਖੇ ਹੋਣ, ਸਾਨੂੰ ਇਹ ਕਰਦੇ ਹੀ ਰਹਿਣਾ ਹੈ। ਸਾਨੂੰ ਸਰਕਾਰ ਦਾ ਧਿਆਨ ਪਿਛੜੇ ਤੇ ਗਰੀਬ ਵਰਗ ਵੱਲ ਤੇ ਉਹਨਾਂ ਦੀਆਂ ਤਮਾਮ ਜ਼ਰੂਰਤਾਂ ਵੱਲ ਬਾਰ ਬਾਰ ਖਿੱਚਦੇ ਰਹਿਣਾ ਹੈ। ਸਾਨੂੰ ਆਜ਼ਾਦੀ ਤਾਂ ਹਾਸਲ ਹੋ ਗਈ ਹੈ, ਪਰ ਇਹ ਆਜ਼ਾਦੀ ਉਦੋਂ ਹੀ ਸਾਰਥਕ ਹੋਏਗੀ ਜਦੋਂ ਸਮਾਜ ਦੇ ਆਖਰੀ ਪਾਏਦਾਨ ਤੇ ਖੜੇ ਮਨੁੱਖ ਨੂੰ ਅਸੀਂ ਇਸ ਕਾਬਲ ਬਣਾ ਸਕੀਏ ਕਿ ਉਹ ਵੀ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣ ਸਕੇ।
1: ਬਿਲਕੁਲ ਸੱਚ ਕਿਹਾ ਤੁਸੀਂ। ਜਦੋਂ ਤੱਕ ਭਾਰਤ ਪਰਾਧੀਨ ਸੀ ਉਦੋਂ ਤੱਕ ਆਜ਼ਾਦੀ ਹਾਸਲ ਕਰਨਾ ਹੀ ਸਾਡਾ ਮਕਸਦ ਸੀ, ਪਰ ਹੁਣ ਭਾਰਤ ਆਜ਼ਾਦ ਦੇਸ਼ ਹੈ ਤੇ ਇਸ ਆਜ਼ਾਦ ਭਾਰਤ 'ਚ ਵੀ ਅਸੀਂ ਲੋਕ ਗੁਲਾਮ ਭਾਰਤੀਆਂ ਵਾਲੀਆਂ ਸਮੱਸਿਆਵਾਂ ਯਾਨੀ ਮੁਸ਼ਕਿਲਾਂ ਦੇ ਨਾਲ ਦੋ ਚਾਰ ਹੁੰਦੇ ਆ ਰਹੇ ਹਾਂ। ਆਜ਼ਾਦੀ ਦਾ ਕੀ ਮਤਲਬ ਰਹਿ ਗਿਆ?
0: ਇਸ ਦਾ ਇੱਕੋ ਹੀ ਉਪਾਅ ਹੈ, ਕੋਸ਼ਿਸ਼ਾਂ ਹੋਰ ਤੇਜ਼ ਕਰਨੀਆਂ ਹੋਣਗੀਆਂ। ਪਹਿਲਾਂ ਹੀ ਬਟਵਾਰੇ ਦੀ ਤਰਾਜ਼ਦੀ ਨੇ ਸਾਨੂੰ ਆਜ਼ਾਦੀ ਦਾ ਆਨੰਦ ਉਤਸਵ ਮਨਾਉਣ ਦਾ ਮੌਕਾ ਹੀ ਨਹੀਂ ਦਿੱਤਾ। ਦੁੱਖ ਹੁੰਦਾ ਹੈ, ਬਹੁਤ ਦੁੱਖ ਹੁੰਦਾ ਹੈ ਇਹ ਸੋਚ ਕੇ ਕਿ ਜਿਸ ਰਾਸ਼ਟਰ ਨੂੰ ਗੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਕਰਨ ਲਈ ਸਾਰੇ ਧਰਮਾਂ ਦੇ ਲੋਕਾਂ ਨੇ ਇੱਕ ਸਾਰ ਹੋ ਕੇ ਮਿਲ ਜੁਲ ਕੇ ਕ੍ਰਾਂਤੀ ਦਾ ਬਿਗਲ ਵਜਾਇਆ ਸੀ, ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਸੀ, ਉਸ ਧਰਮ ਨੂੰ ਹਥਿਆਰ ਬਣਾਇਆ ਗਿਆ ਦੇਸ਼ ਬਟਵਾਰੇ ਦਾ। ਸਰਕਾਰ ਦੀ ਅਵਿਹਾਰਕ ਤੇ ਮਨਮਾਨੀ ਨੀਤੀਆਂ ਦੀ ਵਜ੍ਹਾ ਕਰਕੇ ਦੇਸ਼ ਬਟਵਾਰੇ ਦੀ ਅੱਗ ਦੀ ਪੇਂਟ ਚੜ ਗਿਆ।
1: ਪੂਰਬੀ ਪਾਕਿਸਤਾਨ ਤੋਂ ਤਾਂ ਅਜੇ ਵੀ ਹਿੰਦੂਆਂ ਨੂੰ ਖਦੇੜਿਆ ਜਾ ਰਿਹਾ ਕਿਉਂਕਿ ਉਹ ਇਸਲਾਮ ਧਰਮ ਅਪਣਾਉਣ ਤੋਂ ਇਨਕਾਰ ਕਰ ਰਹੇ ਨੇ।
0: ਬਾਵਜੂਦ ਇਸ ਦੇ ਸਰਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਨਾਲ ਸਮਝੌਤਾ ਕਰਨ ਲਈ ਉਤਾਵਲੀ ਹੈ। ਆਮ ਜਨਤਾ ਨੂੰ ਕੋਰ ਸੰਕਟ 'ਚ ਪਾਉਣਾ ਨਹੀਂ ਤੇ ਹੋਰ ਕੀ ਹੈ ਅਟਲ ਜੀ?
1: ਤੁਸੀਂ ਤਾਂ ਜਾਣਦੇ ਹੋ ਕਿ ਉਹ ਉਦਯੋਗ ਮੰਤਰੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਤਾਂ ਬਹੁਤ ਉਪਰਾਲੇ ਕੀਤੇ ਕਿ ਇਹ ਸਮਝੌਤਾ ਨਾ ਹੋਵੇ। ਬਹੁਤ ਕਿਹਾ ਕਿ ਸਮਝੌਤਾ ਵਾਜਿਬ ਨਹੀਂ, ਭਾਰਤ ਦੇ ਹਿੱਤ 'ਚ ਨਹੀਂ, ਪਰ
0: ਸੁਣਿਆ ਹੈ ਕਿ ਇਹ ਸਮਝੌਤਾ ਉਹਨਾਂ ਦੇ ਮੰਤਰੀ ਮੰਡਲ ਤੋਂ ਤਿਆਗ ਪੱਤਰ ਦੀ ਵਜ੍ਹਾ ਵੀ ਹੈ। ਭੇਂਟ ਤਾਂ ਉਹਨਾਂ ਨੇ ਸਾਡੇ ਸੰਘ ਗੁਰੂ ਸ਼੍ਰੀ ਮਾਧਵ ਸਦਾਸ਼ਿਵ ਗੁਲਵਲਕਰ ਜੀ ਦੇ ਨਾਲ ਵੀ ਕੀਤੀ ਹੈ। ਗੁਰੂ ਜੀ ਨੇ ਉਹਨਾਂ ਨੂੰ ਇਸ ਭੇਂਟ ਕਰਨ ਦਾ ਸੁਨੇਹਾ ਵੀ ਭੇਜਿਆ ਹੈ। ਦੇਖਦੇ ਹਾਂ ਕੀ ਉਦੇਸ਼ ਹੈ ਭੇਂਟ ਕਰਨ ਦਾ, ਹੋ ਸਕਦਾ ਹੈ ਕੁਛ ਚੰਗਾ ਹੀ ਘਟਣ ਵਾਲਾ ਹੋਵੇ।
1: ਹਾਂ ਬਿਲਕੁਲ ਹੋ ਸਕਦਾ ਹੈ, ਆਜ਼ਾਦੀ ਤੋਂ ਬਾਅਦ ਜੋ ਕੁਝ ਵੀ ਹੋਵੇ ਚੰਗੇ ਲਈ ਹੋਵੇ, ਇਹੀ ਪ੍ਰਾਰਥਨਾ ਮੇਰੀ ਤੇ ਕਾਮਨਾ ਵੀ।

0: ਉਹ ਚਾਹੁੰਦੇ ਨੇ ਕਿ ਹਾਲ ਦੀ ਕਾਂਗਰਸ ਸਰਕਾਰ ਦੇ ਖਿਲਾਫ ਇੱਕ ਮੋਰਚਾ ਖੋਲਿਆ ਜਾਏ ਤੇ ਇਸ ਕੰਮ ਲਈ ਉਹ ਸਾਡੇ ਸਾਰਿਆਂ ਦਾ ਸਾਥ ਚਾਹੁੰਦੇ ਨੇ।
1: ਵਿਚਾਰ ਤਾਂ ਵਧੀਆ ਹੈ ਪਰ
0: ਹਾਂ ਮੈਨੂੰ ਵੀ ਜਾਇਜ਼ ਹੀ ਲੱਗਿਆ। ਮਜ਼ਬੂਤ ਲੋਕਤੰਤਰ ਲਈ ਜ਼ਰੂਰੀ ਹੈ ਕਿ ਇੱਕ ਮਜ਼ਬੂਤ ਵਿਰੋਧੀ ਧੜੇ ਦਾ ਹੋਣਾ। ਮੈਨੂੰ ਲੱਗਦਾ ਕਿ ਸ਼ਿਆਮਾ ਪ੍ਰਸਾਦ ਜੀ ਨਾਲ ਮਿਲ ਕੇ ਤੁਸੀਂ ਰਾਜਨੀਤਿਕ ਕੰਮਾਂ ਨਾਲ ਜੁੜੇ ਹੋਏ ਕੰਮਾਂ ਨੂੰ ਬਹੁਤ ਉਮਦਾ ਤਰੀਕੇ ਨਾਲ ਕਰ ਸਕਦੇ ਹੋ। ਮੈਂ ਚਾਹੁੰਦਾ ਕਿ ਤੁਸੀਂ ਆਪਣੇ ਨਾਲ ਕੁਝ ਹੋਰ ਕਾਰਜਕਰਤਾਵਾਂ ਨੂੰ ਲੈ ਕੇ ਇਸ ਕੰਮ 'ਚ ਜੁਟ ਜਾਓ।
1: ਪਰ ਗੁਰੂ ਜੀ
0: ਮੈਂ ਜਾਣਦਾ ਰਾਜਨੀਤੀ 'ਚ ਤੁਹਾਡੀ ਦਿਲਚਸਪੀ ਨਹੀਂ ਹੈ, ਪਰ ਇਹ ਗੱਲ ਸੱਚ ਹੈ ਕਿ ਹਾਲ ਦੀ ਸਰਕਾਰ ਦੀ ਰਾਸ਼ਟਰ ਨੀਤੀ ਰਾਸ਼ਟਰ ਦੇ ਅਨੁਕੂਲ ਨਹੀਂ ਹੈ ਅਤੇ ਜੇਕਰ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਪਤਾ ਨਹੀਂ ਸਾਡਾ ਭਵਿੱਖ ਕੀ ਹੋਏਗਾ। ਇਸ ਲਈ ਮੈਂ ਚਾਹੁੰਦਾ
1: ਮੈਂ ਪੂਰੀ ਫੁਰਤੀ ਅਤੇ ਲਗਨ ਨਾਲ ਕਰਾਂਗਾ ਇਸ ਕੰਮ ਨੂੰ ਗੁਰੂ ਜੀ।
0: ਮੈਨੂੰ ਪੂਰਾ ਭਰੋਸਾ ਸੀ ਤੁਸੀਂ ਨਾ ਨਹੀਂ ਕਹੋਗੇ।
1: ਹੁਣ ਆਗਿਆ ਦਿਓ ਗੁਰੂ ਜੀ।
0: ਵਿਜਈ ਭਾਵ।

0: ਸ਼ਖਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਸਾਡਾ ਇਹ ਸਰੀਰ ਬਣਿਆ ਹੀ ਇਸ ਦੇਸ਼ ਦੀ ਮਿੱਟੀ ਤੋਂ ਹੈ। ਉਸ ਦੇ ਦਿਲ 'ਚ ਹਰ ਪਲ ਭਾਰਤੀ ਭਾਵਨਾਵਾਂ ਦੀ ਗੂੰਜ ਗੂੰਜਣੀ ਚਾਹੀਦੀ ਹੈ, ਜਿਹੜੀ ਕਿ ਇਸ ਦੇਸ਼ ਦੇ 30 ਕਰੋੜ ਲੋਕਾਂ ਦੇ ਦਿਲਾਂ 'ਚ ਗੂੰਜਦੀ ਹੈ। ਹਰ ਭਾਰਤੀ ਦਾ ਸੁੱਖ, ਹਰ ਭਾਰਤੀ ਦੀ ਤਰੱਕੀ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਤੇ ਹਰ ਭਾਰਤੀ ਦੇ ਦੁੱਖ ਤਕਲੀਫਾਂ ਨੂੰ ਖਤਮ ਕਰਨਾ ਹੀ ਸਾਡਾ ਧਰਮ। ਜੇਕਰ ਇਹ ਸਭ ਕੁਝ ਨਹੀਂ ਹੁੰਦਾ ਤਾਂ ਇਹ ਆਜ਼ਾਦੀ ਨਿਰਰਥਕ ਹੈ, ਬੇਮਾਨੀ ਹੈ। ਮਨੁੱਖ ਜਦੋਂ ਸਮੂਹਕ ਭਾਵ ਨੂੰ ਭੁੱਲ ਕੇ ਵੱਖ ਵੱਖ ਜਾਤੀ ਧਰਾਤਲ ਤੇ ਆਪਣੇ ਆਪ ਨੂੰ ਪ੍ਰਮੁੱਖ ਰੱਖ ਕੇ ਤਰਜੀਹ ਦੇ ਕੇ ਸੋਚਦਾ ਹੈ ਤਾਂ ਉਸ ਦੇ ਨਾਲ ਸਭ ਦਾ ਬਹੁਤ ਨੁਕਸਾਨ ਹੁੰਦਾ ਹੈ। ਜਦੋਂ ਅਸੀਂ ਸਮੂਹਕ ਰੂਪ 'ਚ ਆਪਣਾ ਆਪਣਾ ਕੰਮ ਕਰਕੇ ਦੇਸ਼ ਦੀ, ਰਾਸ਼ਟਰ ਦੀ ਫਿਕਰ ਕਰਾਂਗੇ ਇੱਕ ਸਾਰ ਹੋ ਕੇ, ਉਦੋਂ ਹੀ ਸਿਰਫ ਉਦੋਂ ਹੀ ਆਜ਼ਾਦੀ ਦਾ ਅਰਥ ਸਿੱਧ ਹੋ ਪਾਏਗਾ, ਨਹੀਂ ਤਾਂ ਸਭ ਵਿਅਰਥ ਹੈ, ਫਜ਼ੂਲ ਹੈ।
1: ਵੰਦੇ ਮਾਤਰਮ,
2: ਵੰਦੇ ਮਾਤਰਮ।

0: ਤੇ ਮੈਂ ਹੁਣ ਅਟਲ ਬਿਹਾਰੀ ਵਾਜਪੇਈ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਮੰਚ ਤੇ ਆ ਕੇ ਦੋ ਸ਼ਬਦ ਕਹਿਣ।
1: ਸਾਥੀਓ, ਮੈਂ ਇੱਥੇ ਹਾਜ਼ਰ ਸਾਰੇ ਮੈਂਬਰਾਂ ਤੇ ਕਾਰਜਕਰਤਾਵਾਂ ਦਾ ਦਿਲੀ ਸਵਾਗਤ ਕਰਦਾ। ਮੈਨੂੰ ਉਮੀਦ ਹੈ ਅੱਜ ਜਨ ਸੰਘ ਦਾ ਇਹ ਅਧਿਵੇਸ਼ਨ ਸਾਡੇ ਸਾਰਿਆਂ ਲਈ, ਸਾਡੇ ਦੇਸ਼ ਲਈ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਅੱਜ ਸਾਡੇ ਜਨ ਸੰਘ ਦੇ ਮਹਾਂਮੰਤਰੀ ਪੰਡਿਤ ਦੀਨ ਦਿਆਲ ਜੀ ਆਪਣੇ ਭਾਸ਼ਣ 'ਚ ਕੁਝ ਵਿਸ਼ੇਸ਼ ਕਹਿਣ ਵਾਲੇ ਨੇ। ਇਸ ਲਈ ਸਮਾਂ ਬਰਬਾਦ ਨਾ ਕਰਦੇ ਹੋਏ ਮੈਂ ਪੰਡਿਤ ਦੀਨ ਦਿਆਲ ਜੀ ਨੂੰ ਮੰਚ ਤੇ ਆਉਣ ਦਾ ਸੱਦਾ ਦਿੰਦਾ ਹਾਂ।
2: ਵੰਦੇ ਮਾਤਰਮ।
3: ਵੰਦੇ ਮਾਤਰਮ।
2: ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਆਭਾਰੀ ਹਾਂ ਕਿ ਤੁਸੀਂ ਇੰਨੀ ਵੱਡੀ ਸੰਖਿਆ 'ਚ ਪਹੁੰਚ ਕੇ ਇਸ ਅਧਿਵੇਸ਼ਨ ਨੂੰ ਕਾਮਯਾਬ ਬਣਾਇਆ। ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਰਾਸ਼ਟਰ ਹਿੱਤ 'ਚ ਸੋਚ ਸਕਾਂ, ਕੁਝ ਕਰ ਸਕਾਂ। ਅੱਜ ਮੈਂ ਤੁਹਾਡੀ ਜਾਣ ਪਛਾਣ ਇਕਾਤਮ ਮਾਨਵਵਾਦ ਨਾਲ ਕਰਵਾਉਣਾ ਚਾਹੁੰਦਾ। ਤੁਹਾਨੂੰ ਇਹ ਸਭ ਅਜੀਬ ਲੱਗ ਰਿਹਾ ਹੋਣਾ ਹੈ, ਨਵਾਂ ਲੱਗ ਰਿਹਾ ਹੋਣਾ ਹੈ, ਪਰ ਇਹ ਨਵਾਂ ਨਹੀਂ ਹੈ। ਅਸੀਂ ਪੁਰਾਤਨ ਕਾਲ ਤੋਂ ਹੀ ਇਸ ਨੂੰ ਜਾਣਦੇ ਹਾਂ, ਬਸ ਨਾ ਹੀ ਨਵਾਂ ਹੈ। ਜਿੱਥੇ ਪੂੰਜੀਵਾਦ ਵਿਅਕਤੀ ਨੂੰ ਆਰਥਿਕ ਇਕਾਈ ਤੇ ਸਮਾਜਵਾਦ ਵਿਅਕਤੀ ਨੂੰ ਰਾਜਨੀਤਿਕ ਤੇ ਕਾਰਮਿਕ ਇਕਾਈ ਮੰਨਦਾ ਏ, ਉੱਥੇ ਹੀ ਇਕਾਤਮ ਮਾਨਵਵਾਦ ਵਿਅਕਤੀ ਨੂੰ ਸੰਪੂਰਨ ਰੂਪ ਵਿੱਚ ਦੇਖਦਾ ਹੈ। ਵਿਅਕਤੀ ਮਨ, ਬੁੱਧੀ ਤੇ ਆਤਮਾ ਤਿੰਨਾਂ ਦਾ ਸੁਮੇਲ ਹੈ। ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਇਕਾਤਮ ਮਾਨਵਵਾਦ ਭਾਰਤੀ ਸੰਸਕ੍ਰਿਤੀ ਵਿਚਾਰ ਤੇ ਦਰਸ਼ਨ ਦੇ ਵਿੱਚੋਂ ਹੀ ਜੰਮਿਆ ਹੈ। ਇਸ ਦੇ ਜ਼ਰੀਏ ਅਸੀਂ ਭਾਰਤ ਦੀ ਸਨਾਤਨੀ ਸੱਭਿਅਤਾ ਦੀ ਸੰਸਕ੍ਰਿਤੀ ਦੀ ਗੱਲ ਕਰ ਰਹੇ ਹਾਂ। ਸਾਡੀ ਸੱਭਿਅਤਾ ਤੇ ਸੱਭਿਆਚਾਰ 'ਚ ਸਮਾਜ ਦਾ ਸੰਘਰਸ਼ ਨਹੀਂ ਬਲਕਿ ਸਹਿਯੋਗ ਹੈ। ਸਾਡੇ ਦੇਸ਼ ਦੀ ਮਿੱਟੀ ਦੀਆਂ ਜ਼ਰੂਰਤਾਂ ਤੇ ਸਾਡੇ ਸੁਭਾਅ ਨਾਲ ਮੇਲ ਖਾਂਦੀਆਂ ਚੀਜ਼ਾਂ ਦਾ ਮਿਸ਼ਰਣ ਹੀ ਏਕਾਤਮ ਮਾਨਵਵਾਦ ਹੈ। ਧਰਮ, ਅਰਥ, ਕਾਮ ਤੇ ਮੋਕਸ਼ ਦੀ ਅਵਧਾਰਨਾ ਦਾ ਵਿਚਾਰ ਹੀ ਇਕਾਤਮ ਮਾਨਵਤਾਵਾਦ 'ਚ ਸਮਾਹਿਤ ਹੈ। ਮਾਨਵ ਦਾ ਨਿਰਮਾਣ ਕਰਨ ਵਾਲੇ ਇਹਨਾਂ ਚਾਰ ਤੱਤਵਾਂ 'ਚ ਇਕਾਤਮਤਾ ਮਨੁੱਖ ਨੂੰ ਕਰਮਨ ਤੇ ਉੱਦਮੀ ਬਣਾ ਕੇ ਸਮਾਜ ਲਈ ਲਾਭਕਾਰੀ ਤੇ ਉਪਯੋਗੀ ਬਣਾ ਸਕਦੀ ਹੈ। ਵਿਅਕਤੀ ਤੇ ਸਮਾਜ ਭਲਾ ਵੱਖ ਵੱਖ ਕਿਵੇਂ ਹੋ ਸਕਦਾ ਹੈ? ਵਿਅਕਤੀ ਤੋਂ ਪਰਿਵਾਰ, ਪਰਿਵਾਰ ਤੋਂ ਸਮਾਜ, ਸਮਾਜ ਤੋਂ

0: ਮਾਸਟਰ ਤੇ ਫੇਰ ਮਾਨਵਤਾ ਨੂੰ ਅਪਣਾਉਣਾ ਇਕਾਤਮ ਮਾਨਵਤਾਵਾਦ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਸੁੱਖ ਸਮਰਿੱਧੀ ਖੁਸ਼ਹਾਲੀ ਤੇ ਸਿੱਖਿਆ ਤੇ ਸੰਸਕਾਰ ਮਿਲ ਸਕਣ, ਇਸ ਲਈ ਸਰਕਾਰ ਦੀ ਨੀਤੀ ਹੋਣੀ ਚਾਹੀਦੀ ਹੈ। ਸਰਕਾਰ ਤੇ ਸਮਾਜ ਨੂੰ ਆਪਸੀ ਸਹਿਯੋਗ ਨਾਲ ਰਾਸ਼ਟਰ ਦੇ ਚੜ੍ਹਦੀਆਂ ਕਲਾ ਤੇ ਪਰਮ ਵੈਭਵ ਲਈ ਕੰਮ ਕਰਨਾ ਚਾਹੀਦਾ ਹੈ। ਇਹੀ ਇਕਾਤਮ ਮਾਨਵਤਾਵਾਦ ਦਾ ਮੂਲ ਸੁਭਾਅ ਹੈ। ਜੇਕਰ ਅਸੀਂ ਇਕਾਤਮ ਮਾਨਵਤਾਵਾਦ ਨੂੰ ਸਮਝ ਕੇ ਉਸ ਨੂੰ ਅਪਣਾ ਲਈਏ ਤਾਂ ਸਾਡੀਆਂ ਸਾਰੀਆਂ ਦੁਸ਼ਵਾਰੀਆਂ, ਸਮੱਸਿਆਵਾਂ, ਦੁਵਿਧਾਵਾਂ, ਇਹਨਾਂ ਸਾਰਿਆਂ ਦਾ ਅੰਤ ਹੋ ਜਾਏਗਾ। ਇਹ ਮੇਰਾ ਵਿਸ਼ਵਾਸ ਹੈ। ਇਸ ਦੇ ਅੰਤ ਤੋਂ ਹੀ ਸ਼ੁਰੂਆਤ ਹੋਏਗੀ ਇੱਕ ਇਹੋ ਜਿਹੀ ਯਾਤਰਾ ਦੀ, ਸਾਡੇ ਵਿਕਾਸ ਦੀ, ਦੇਸ਼ ਦੇ ਉਥਾਨ ਦੀ ਯਾਤਰਾ, ਅਸਲ 'ਚ ਭਾਰਤ ਦੀ ਯਾਤਰਾ। ਮੇਰੀ ਇਹ ਪ੍ਰਾਰਥਨਾ ਹੈ ਕਿ ਸਾਡੀ ਇਹ ਵਿਕਾਸ ਯਾਤਰਾ ਨੂੰ ਭਾਰਤ ਨੂੰ ਫਿਰ ਉੱਥੇ ਲੈ ਜਾਏ ਜਿੱਥੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਜਦੋਂ ਸਾਡਾ ਦੇਸ਼ ਵਿਸ਼ਵ ਗੁਰੂ ਕਹਾਉਂਦਾ ਸੀ। ਮੇਰੇ ਦੇਸ਼ ਵਾਸੀ, ਸਾਡੇ ਨੌਜਵਾਨ ਇਕਾਤਮ ਮਾਨਵਤਾਵਾਦ ਦੀ ਰਾਹ ਤੇ ਅੱਗੇ ਵਧਣ, ਮਿਲ ਜੁਲ ਕੇ, ਇੱਕਜੁੱਟ ਹੋ ਕੇ। ਇਹੀ ਮੈਂ ਚਾਹੁੰਦਾ। ਮੈਂ ਚਾਹੁੰਦਾ ਇਸ ਭਾਰਤ 'ਚ ਦੁਬਾਰਾ ਜਨਮ ਲੈਣਾ, ਤਾਂ ਕਿ ਆਪਣੇ ਮੱਥੇ ਤੇ ਦੇਸ਼ ਦੀ ਮਿੱਟੀ ਦਾ ਤਿਲਕ ਲਗਾ ਸਕਾਂ। ਵੰਦੇ ਮਾਤਰਮ,
1: ਵੰਦੇ ਮਾਤਰਮ,
0: ਵੰਦੇ ਮਾਤਰਮ।

ਤੁਸੀਂ ਸੁਣ ਰਹੇ ਹੋ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਤਹਿਤ। ਹੁਣੇ ਤੁਸੀਂ ਸੁਣ ਰਹੇ ਸੀ ਬਿਪਿਨ ਕੁਮਾਰ ਦਾ ਸ਼ਾਸਤਰੀ ਗਾਇਨ ਰਾਗ ਬਾਗੇਸ਼ਵਰੀ, ਤੇ ਹੁਣ ਸੁਣੀਏ ਸਰਦਾਰ ਮੋਹਿੰਦਰ ਸਿੰਘ ਦਾ ਠੁਮਰੀ ਗਾਇਨ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸੰਗ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:40 ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤਾ, ਲਾਈਵ ਫੋਨ ਇਨ ਕਥਾ ਤੇ ਆਧਾਰਿਤ ਔਰ ਵਟਸਐਪ ਮੈਸੇਜਸ ਤੇ ਆਧਾਰਿਤ ਪ੍ਰੋਗਰਾਮ ਸੁਗਾਤ। ਪ੍ਰੋਗਰਾਮ ਸੁਗਾਤ ਆਗਾਜ਼ ਕਰਨ ਤੋਂ ਪਹਿਲਾਂ ਆਓ ਕੁਝ ਜਾਣਕਾਰੀ ਲੈ ਲਈਏ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀਟੀਏ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਤੁਸੀਂ ਹੁਣ ਸੁਣ ਰਹੇ ਸੀ ਨਸੀਬੋ ਲਾਲ ਹਦੀਕੇ ਦਾ ਗਾਇਆ ਹੋਇਆ ਇੱਕ ਪੰਜਾਬੀ ਯੁਗਲ ਗੀਤ। ਪ੍ਰੋਗਰਾਮ ਤੁਹਾਡਾ ਆਪਣਾ ਸੁਗਾ ਅਤੇ ਮੈਂ ਤੁਹਾਡਾ ਅੱਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਇੱਕ ਵਾਰੀ ਫਿਰ ਤੋਂ ਹਾਜ਼ਰ। ਫਿਰ ਤੋਂ ਜੀ ਆਇਆਂ ਨੂੰ ਆਖਦੇ ਹਾਂ ਜੀ ਆਪਣੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਉਹੀ ਗੀਤ ਪਲੇ ਕਰੇ ਜਾਣਗੇ ਜਿਹਨਾਂ ਦੀ ਫਰਮਾਇਸ਼ ਤੁਸੀਂ ਕਰੋਗੇ। ਅਗਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ ਜੀ 0181 28 13 074। ਜੀ ਹਾਂ ਜੀ, ਪਹਿਲੇ ਵਾਲਾ ਨੰਬਰ ਤਕਨੀਕੀ ਖਰਾਬੀ ਕਾਰਨ ਨਹੀਂ ਚੱਲ ਪਾ ਰਿਹਾ। ਹੁਣ ਆਪਾਂ ਲਾਈਨ ਜਿਹੜੀ ਹੈ ਬਦਲ ਦਿੱਤੀ ਹੈ ਜੀ, ਨੰਬਰ ਫਿਰ ਤੋਂ

0: कर लो 0181 2813074। और यही नंबर मिला के साढ़े नाल प्रोग्राम के पहले कॉलर लाइन पर जुड़ चुके हैं जी। आओ देखते हैं कौन ने और किस शहर तो आए ने, उन्होंने विचार सुनने तो देखते हैं किस गीत की फरमाइश लैके हाजिर हुए ने। हेलो
1: हेलो,
0: हाँ जी कौन सा बोले ने, किस जगह तो बोल रहे ने जी?
1: ਵੀਰ ਜੀ ਨਮਸਕਾਰ।
0: ਨਮਸਕਾਰ ਜੀ,
1: ਸੁਖਵੀਰ ਸਿੰਘ ਸ਼ਾਜਰੀ ਬੋਲਦਾ ਵੀਰੇ ਸੰਗਰੂਰ ਤੋਂ।
0: ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਤੁਹਾਡੇ?
1: ਸ਼ੁਕਰੀਆ ਜੀ, ਬਹੁਤ ਵਧੀਆ ਜੀ। ਬਹੁਤ ਦਿਨਾਂ ਬਾਅਦ ਅੱਜ ਫੋਨ ਲਾਇਆ ਜੀ। ਨੀਂਦ ਆ ਜਾਂਦਾ ਕੰਮ ਤੋਂ, ਥੱਕ ਕੇ ਹੁਣ ਤਾਂ ਦੋ ਦਿਨ ਮੇਲਾ ਦੇਖਿਆ ਨਹੀਂ ਸਾਡੇ ਪਿੰਡ ਮੇਲਾ।
0: ਜੀ ਜੀ ਜੀ ਜੀ ਜੀ ਜੀ ਜੀ ਤੇ ਅੱਜ ਤੁਹਾਡੀ ਕਾਲ ਲੱਗੀ, ਬਹੁਤ ਖੁਸ਼ੀ ਦੀ ਗੱਲ ਹੈ। ਹੋਰ ਸੁਣਾਓ, ਅੱਜ ਕਿਸ ਤਰ੍ਹਾਂ ਦਿਨ ਗਿਆ ਤੁਹਾਡਾ? ਵਧੀਆ ਗਿਆ, ਮਾੜਾ ਗਿਆ ਕਿ ਠੀਕ ਠਾਕ ਗਿਆ?
1: ਦਿਨ ਬਹੁਤ ਵਧੀਆ ਜੀ।
0: ਅੱਛਾ, ਵਧੀਆ ਦਿਨ ਗਿਆ। ਸੰਡੇ ਸੀ ਵੈਸੇ ਵੀ, ਰੈਸਟ ਕੀਤਾ ਹੋਣਾ ਹੈ। ਚਲੋ ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਸੁਣਵਾਓਗੇ?
1: ਸਰ ਜੀ ਹਰਜੀਤ ਹਰਮਨ ਜੀ ਦਾ ਦਾ ਦੋ, ਬਾਕੀ ਇਹੀ ਨੰਬਰ ਚਲਾ ਹੀ ਰੱਖਿਆ ਕਰੋ, ਇਹ ਨੰਬਰ ਵਧੀਆ ਜੀ।
0: ਸੁਖਵੀਰ ਜੀ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕੋਈ ਵੀ, ਸਾਡੇ ਕਿਸੇ ਵੀ ਸਰੋਤਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਏ, ਲੇਕਿਨ ਤਕਨੀਕੀ ਖਰਾਬੀ ਹੈ ਜੀ, ਕਦੀ ਵੀ ਆ ਸਕਦੀ ਹੈ। ਅਤੇ ਨੰਬਰ 2813074 ਮਿਲਾਉਣਾ। ਲਓ ਜੀ, ਤੁਹਾਡੀ ਪਸੰਦ ਦਾ ਗੀਤ।
1: ਸਰ ਜੀ ਮਿਹਨਤ ਕਰਦੇ ਰਹਿੰਦੇ ਜੀ, ਕੰਮ ਕਾਰ ਤੇ ਤੁਹਾਡੇ ਵਾਸਤੇ ਵੀ ਟਾਈਮ ਦਿੰਦੇ ਰਹਿੰਦੇ ਜੀ।
0: ਚਲੋ ਅਸੀਂ ਦੁਆ ਕਰਾਂਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਠੀਕ ਹੈ ਜੀ। ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਆਏਗਾ ਤੁਹਾਡੇ ਤੱਕ, ਹਰਜੀਤ ਹਰਮਨ ਦਾ ਗਾਇਆ ਹੋਇਆ। ਲੇਕਿਨ ਪਹਿਲਾਂ ਆਪਾਂ ਕੁਝ ਵਟਸਐਪ ਮੈਸੇਜ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੀ। ਪਹਿਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਪਟੇਲ ਨਗਰ ਮਲੋਟ ਤੋਂ ਸਾਡੇ ਸਰੋਤਾਂ ਨੇ ਜੀ। ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ, ਆਰਜ਼ੂ ਅਤੇ ਗੁੱਡੂ, ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਜਲਾਦਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ। ਸੈਕਟਰ 67 ਮੋਹਾਲੀ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਅਤੇ ਅਮਨਦੀਪ। ਕਾਲਕਾ ਤੋਂ ਮੈਸੇਜ ਭੇਜ ਰਹੇ ਨੇ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਪਿੰਡ ਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ, ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸਦਾ ਬਹਾਰ ਸੁਣਵਾ ਦਿਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਲਈ, ਧੰਨਵਾਦ। ਮਜਨੂ ਕਟਿੱਲਾ ਦਿੱਲੀ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ, ਆਕਾਂਕਸ਼ਾ ਗੁੜੀਆ ਅਤੇ ਬਹੁਤ ਸਾਰੇ ਸਾਥੀ। ਲਓ ਜੀ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਆਪਾਂ ਸੁਣਦੇ ਹਾਂ ਹਰਜੀਤ ਹਰਮਨ ਦਾ ਗਾਇਆ ਹੋਇਆ ਪੰਜਾਬੀ ਗੀਤ, ਜਿਹਦੀ ਫਰਮਾਇਸ਼ ਸਾਨੂੰ ਹੁਣੇ ਹੁਣੇ ਸੁਖਵੀਰ ਜੀ ਨੇ ਕੀਤੀ ਹੈ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 2813074 ਔਰ ਵਟਸਐਪ ਵਾਸਤੇ 9465536077। ਅਗਰ ਤੁਸੀਂ ਵਟਸਐਪ ਮੈਸੇਜ ਇੰਡੀਆ ਦੇ ਬਾਹਰੋਂ ਕਰ ਰਹੇ ਹੋ ਤਾਂ ਕੰਟਰੀ ਕੋਡ ++91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ।

0: ਬਿਲਕੁਲ ਜੀ, ਹਰਜੀਤ ਹਰਮਨ ਜੀ ਦੀ ਗੱਲ ਮੰਨੀਏ ਤਾਂ ਮਿੱਤਰਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਅਰਜ ਦੋਸਤ ਅਮਿਤ ਬੋਲ ਰਿਹਾ ਜੀ। ਤੁਸੀਂ ਕੌਣ, ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਜੀ? ਹੈਲੋ,
1: ਹਾਂਜੀ ਹਾਂਜੀ,
0: ਕੌਣ ਬੋਲ ਰਹੇ ਨੇ, ਕਿਹੜੇ ਸ਼ਹਿਰ ਤੋਂ?
1: ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ।
0: ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਹਾਂਜੀ ਠੀਕ ਹੈ, ਵਧੀਆ, ਬਿਲਕੁਲ ਵਧੀਆ।
0: ਬਿਲਕੁਲ ਜੀ ਬਿਲਕੁਲ ਵਧੀਆ ਚਾਹੀਦਾ। ਤੇ ਹੋਰ ਸੁਣਾਓ, ਕੀ ਕਰ ਰਹੇ ਸੀ?
1: ਬਸ ਤੁਹਾਡਾ ਪ੍ਰੋਗਰਾਮ ਹੀ ਸੁਣ ਰਹੇ
0: ਹਾਂ। ਵਾਹ ਜੀ ਵਾਹ। ਤੇ ਦਿਨੇ ਵੀ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ ਕਿ ਰਾਤੀ ਸੁਣ ਸਕਦੇ ਹੋ?
1: ਨਹੀਂ, ਦਿਨੇ ਵੀ ਸੁਣਦੇ ਹਾਂ।
0: ਦਿਨੇ ਵੀ ਸੁਣਦੇ ਹੋ?
1: ਹਾਂਜੀ। ਤੇ
0: ਕਿੰਨੇ ਸਾਲਾਂ ਤੋਂ ਸੁਣ ਰਹੇ ਹੋ ਸਾਡਾ ਪ੍ਰੋਗਰਾਮ ਆਕਾਸ਼ਵਾਣੀ ਨਾਲ? ਕਿੰਨੇ ਸਾਲ ਤੋਂ ਜੁੜੇ ਹੋ? ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਚੰਗਾ ਲੱਗਿਆ ਜੀ। ਤੇ ਉਮੀਦ ਕਰਦੇ ਸਨ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਲੋ ਜੀ, ਮਨਜੀਤ ਕੌਰ ਜੀ ਦੀ ਪਸੰਦ ਹੈ ਗੀਤ ਸੁਣਨ ਤੋਂ ਪਹਿਲਾਂ ਕੁਛ ਵਟਸਐਪ ਮੈਸੇਜ ਤੁਹਾਡੇ ਤੱਕ ਪਹੁੰਚ ਰਹੇ ਨੇ ਜੀ। ਬਠਿੰਡਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਇਹਨਾਂ ਦੇ ਨਾਲ ਨੇ ਸ਼ਿੰਦਰਪਾਲ, ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਲਈ। ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੌੜਾ, ਸਵੀਟ ਦੀਵਾਨਾ, ਗੁਰਵੰਸ਼ ਜੌੜਾ, ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ, ਮੇਰਾ ਜਹਾਂ, ਆਜ਼ਾਦ ਨਗਰ, ਲਕਸ਼ਰ, ਹਰਿਦੁਆਰ, ਉੱਤਰਾਖੰਡ ਤੋਂ ਮੈਸੇਜ ਭੇਜ ਰਹੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦਰ ਕੁਮਾਰ ਡੋਡੀ, ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਬਿਲਕੁਲ ਜੀ, ਤੁਹਾਡੀ ਹਾਜ਼ਰੀ ਲੱਗ ਗਈ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਦੇ ਲਈ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਜੀ ਫੱਟੀ ਚੌਂਕ ਨਵਾਂ ਸ਼ਹਿਰ ਤੋਂ, ਰਾਜਕੁਮਾਰ, ਬਲਦੇਵ ਰਾਜ, ਮੇਗਲ ਸਿਆਲ ਅਤੇ ਜੋਤੀ, ਇਹ ਕਹਿੰਦੇ ਨੇ ਜੀ ਸਾਡੇ ਪਸੰਦ ਦੇ ਪੰਜਾਬੀ ਗੀਤ ਪਲੇ ਕਰੋ, ਮਿਕਸ ਹੋ ਨਵੇਂ ਅਤੇ ਪੁਰਾਣੇ, ਔਰ ਸਾਡਾ ਵਟਸਐਪ ਮੈਸੇਜ ਵੀ ਜ਼ਰੂਰ ਪੜ੍ਹੋ। ਬਿਲਕੁਲ ਜੀ, ਤੁਹਾਡਾ ਵਟਸਐਪ ਮੈਸੇਜ ਵੀ ਪੜ੍ਹ ਲਿਆ, ਔਰ ਤੁਹਾਡੀ ਹੁਕਮ ਦੀ ਪਾਲਣਾ ਹੋਏਗੀ। ਸਾਰੇ ਪ੍ਰੋਗਰਾਮ ਵਿੱਚ ਮਿਕਸ ਗੀਤ ਆਉਣਗੇ, ਨਵੇਂ ਵੀ ਆਉਣਗੇ, ਪੁਰਾਣੇ ਵੀ ਆਉਣਗੇ, ਸੈਡ ਵੀ ਆਉਣਗੇ, ਠਾਠਾ ਵਾਲੇ ਵੀ ਆਉਣਗੇ। ਬਿਲਕੁਲ ਜੀ, ਮਨੋਰੰਜਨ ਤੁਹਾਡਾ ਪੂਰਾ ਪੂਰਾ ਹੋਏਗਾ। ਇੱਕ ਵਾਅਦਾ ਸਾਰੇ ਸੁਣਨ ਵਾਲਿਆਂ ਨੂੰ ਕਰਨਾ ਚਾਹਾਂਗੇ ਕਿ ਜਿਹੜਾ ਵੀ ਕੋਈ ਸਾਨੂੰ ਮੈਸੇਜ ਭੇਜੇਗਾ, ਜ਼ਰੂਰ ਜ਼ਰੂਰ ਅਸੀਂ ਤੁਹਾਡਾ ਮੈਸੇਜ ਪੜ੍ਹਾਂਗੇ, ਔਰ ਨਾਲ ਤੁਹਾਡੀ ਪਸੰਦ ਦਾ ਗੀਤ ਵੀ ਜ਼ਰੂਰ ਪਲੇ ਕਰਾਂਗੇ। ਬਸ ਤੁਸੀਂ ਪ੍ਰੋਗਰਾਮ ਨਾਲ ਬਣੇ ਰਹੋ, ਆਪਣੇ ਪਿਆਰੇ ਪਿਆਰੇ ਮੈਸੇਜ ਭੇਜਦੇ ਰਹੋ। ਮੈਸੇਜ ਭੇਜਣ ਦੇ ਲਈ ਤੁਸੀਂ ਆਪਣਾ ਨਾਮ ਲਿਖਣਾ, ਆਪਣੇ ਸਾਥੀਆਂ ਦਾ ਨਾਮ ਲਿਖਣਾ, ਬਿਸ਼ੱਕ ਸਭ ਦਾ ਨਾਮ ਲਿਖੋ ਜੋ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਹੇ ਨੇ, ਔਰ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਉਹਦਾ ਸਿੰਗਰ ਦਾ ਨਾਮ, ਪਿਕਚਰ ਮੂਵੀ ਦਾ ਨਾਮ, ਜਾਂ ਹੋਰ ਕੋਈ ਨਿਸ਼ਾਨੀ ਜਿੰਨਾ ਲੱਭਣ 'ਚ ਨੂੰ ਆਸਾਨੀ ਰਹੇ। ਔਰ ਛੋਟਾ ਮੋਟਾ ਅਗਰ ਤੁਸੀਂ

ਹੁਣੇ ਹੁਣੇ ਅਮਰਿੰਦਰ ਗਿੱਲ ਹੋਣਾ ਦੇ ਗੀਤ ਦੀ ਫਰਮਾਇਸ਼ ਆਈਏ ਔਰ ਬਿਲਕੁਲ ਪਲੇ ਕਰਾਂਗੇ ਜੀ ਵਟਸਐਪ 'ਤੇ ਆਈਏ ਫਿਲਹਾਲ ਆਨੰਦ ਮਾਨੋ ਰੱਬੀ ਸ਼ੇਰ ਗਿੱਲ ਦੇ ਗਾਏ ਹੋਏ ਇਸ ਗੀਤ ਦਾ।

0: ਹੈਲੋ
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲੇ ਨੇ ਜੀ? ਕਿਹੜੇ ਸ਼ਹਿਰ, ਪਿੰਡ, ਗ੍ਰਾਂ ਤੋਂ?
1: ਸਰ ਜੀ, ਮੈਂ ਜਨਕਰਾਜ ਜੀ ਗੁਰਦਾਸਪੁਰ।
0: ਹਾਂਜੀ ਜਨਕਰਾਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਤੁਹਾਡੇ?
1: ਬਸ
0: ਬਿਲਕੁਲ ਜੀ, ਬਿਲਕੁਲ ਜੀ, ਪਰਮਾਤਮਾ ਦਾ ਸ਼ੁਕਰ ਕਰੀ ਜਾਈਏ ਤਾਂ ਕਿਸੇ ਚੀਜ਼ ਦੀ ਪਰਮਾਤਮਾ ਥੋੜ ਨਹੀਂ ਆਉਣ ਦਿੰਦਾ। ਆਪਣੇ ਬਾਰੇ ਕੁਛ ਦੱਸੋ, ਕੀ ਕੰਮ ਕਰ ਕਰਦੇ ਵੀਰ ਜੀ? ਅੱਛਾ ਜੀ, ਤੁਸੀਂ ਹਲਵਾਈ ਦਾ ਕੰਮ ਕਰਦੇ ਹੋ? ਵੈਰੀ ਗੁੱਡ, ਮਤਲਬ ਤੁਸੀਂ ਬੇਸਿਕਲੀ ਮਿਠਾਈਆਂ ਬਣਾਉਂਦੇ ਹੋ, ਮਿੱਠੀਆਂ ਮਿੱਠੀਆਂ ਸਵਾਦ ਸਵਾਦ, ਹੈ ਨਾ ਜੀ, ਅਤੇ ਸਾਡੀ ਜ਼ਿੰਦਗੀ 'ਚ ਮਿਠਾਸ ਭਰਦੇ ਹੋ। ਚਲੋ, ਬਹੁਤ ਖੁਸ਼ੀ ਹੋਈ ਤੁਹਾਨੂੰ ਗੱਲਬਾਤ ਕਰਕੇ। ਅੱਜ ਕਿਹੜਾ ਗੀਤ ਸੁਣਾਓਗੇ ਸਾਨੂੰ ਸਾਰਿਆਂ ਨੂੰ? ਓ ਵਾਹ ਜੀ ਵਾਹ, ਇਹ ਤਾਂ ਬਹੁਤ ਪੁਰਾਣਾ ਗੀਤ ਹੈ। ਫਿਲਮ ਦਾ ਨਾਮ ਹੈ ਦੋ ਲੱਛੀਆਂ ਔਰ ਆਵਾਜ਼ਾਂ ਨੇ ਸ਼ਮਸ਼ਾਦ ਬੇਗਮ ਅਤੇ ਸਾਥੀਆਂ ਦੀ, ਅਤੇ ਬਹੁਤ ਪੁਰਾਣਾ ਗੀਤ। ਫਿਲਮ ਤੁਸੀਂ ਦੇਖੀ ਹੋਈ ਹੈ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਪਸੰਦ ਦਾ ਗੀਤ ਆਪਾਂ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ, ਧੰਨਵਾਦ। ਇਹਨਾਂ ਦੇ ਪਸੰਦ ਦਾ ਗੀਤ ਪਲੇ ਕਰਨ ਤੋਂ ਪਹਿਲਾਂ ਅਸੀਂ ਵਟਸਐਪ ਮੈਸੇਜਿਸ ਥੋੜ੍ਹੇ ਜਿਹੇ ਐਡ ਕਰ ਲੈਂਦੇ ਹਾਂ ਜੀ। ਇੱਕ ਵਾਰ ਫਿਰ ਤੋਂ ਦੱਸਣਾ ਚਾਹਾਂਗੇ, ਅਗਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 28 13 074, 0181 28 13 074। ਲਓ ਜੀ, ਅਗਲਾ ਵਟਸਐਪ ਮੈਸੇਜ ਵੀ ਜਿਹੜਾ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਸਾਨੂੰ ਮਿਲਿਆ ਹੈ ਜੀ ਸਰਹੰਦੀ ਬਾਜ਼ਾਰ ਪਟਿਆਲਾ ਤੋਂ। ਪ੍ਰੇਮ ਕੁਮਾਰ ਹੈ ਜਾਂ ਕਾਂਤਾ ਰਾਣੀ, ਚਰਨ ਹੈ ਜਾਂ ਡੈਨੀ, ਨੀਤੂ, ਜੋਤ ਅਤੇ ਸਜਨੀ। ਵਡਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਕਰਨਵੀਰ ਹਾਊਸ ਪੁੱਛੋ ਕੈਂਚੀਆਂ, ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਦਪਿੰਦਰ, ਕੁਲਦੀਪ, ਦਮਨ ਤੇ ਅਭਿਜੋਤ। ਜਨਕ ਨਗਰ ਬਸਤੀ ਸ਼ੇਖ ਜਲੰਧਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮਨੀ ਅਤੇ ਕਾਕਾ। ਇਹ ਸੁਣਨਾ ਚਾਹੁੰਦੇ ਨੇ ਅਮਰਿੰਦਰ ਗਿੱਲ ਦਾ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਜ਼ਰੂਰ ਜ਼ਰੂਰ ਪਲੇ ਕਰਾਂਗੇ, ਬਸ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਨਿਲ ਤਾਮਲਕਰ, ਅਮਰ, ਦਿਲੀਪ, ਰਾਜੂ ਤਾਮਲਕਰ, ਰਜਤ, ਸੰਜੀਵ, ਵਿਪਿਨ ਗੁਪਤਾ, ਅਰੁਣ, ਸੰਜੀਵ, ਸੰਜੇ ਸੋਨੀ, ਪਵਨ ਯਾਦਵ, ਸੁਨੀਲ ਜੈਨ, ਲਾਲੂ, ਸੋਨਾ, ਮੋਨਾ, ਹਨੀ ਅਤੇ ਬਹੁਤ ਸਾਰੇ ਸਾਥੀ ਔਰ ਉਨਕੇ ਮੰਮੀ ਪਾਪਾ। ਬਿਲਕੁਲ ਜੀ, ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਤੁਸੀਂ ਫਰਮਾਇਸ਼ ਬਹੁਤ ਲੰਬੀ ਬਣਾ ਕੇ ਭੇਜੀ ਹੈ ਪਰ ਗੀਤ ਕੋਈ ਦੱਸਿਆ ਨਹੀਂ। ਖੈਰ, ਫਿਰ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ਿਵਾਜੀ ਚੌਂਕ ਕਟਨੀ ਤੋਂ ਇਹ ਸਾਰੇ ਸਾਡੇ ਸਾਥੀ ਸਾਨੂੰ ਮੈਸੇਜ ਭੇਜ ਰਹੇ ਨੇ, ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ, ਵੈਲਕਮ ਕਰਦੇ ਹਾਂ ਜੀ। ਲਓ ਜੀ, ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਸ਼ਮਸ਼ਾਦ ਬੇਗਮ ਅਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ ਫਿਲਮ ਦੋ ਲੱਛੀਆਂ 'ਚੋਂ। ਸਾਨੂੰ ਕਾਲ ਕਰੋ ਜੀ 0181 28 13 074 ਅਤੇ ਮੈਂ ਤੁਹਾਨੂੰ ਆਰਜੇ ਦੋਸਤ ਅਮਿਤ ਇਸ ਗੀਤ ਤੋਂ ਬਾਅਦ ਫਿਰ ਹਾਜ਼ਰ ਹੋਣਾ ਜੀ।

0: ਵਾਹ ਜੀ ਵਾਹ, ਬਹੁਤ ਹੀ ਪਿਆਰਾ ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ 'ਚ ਆਪਾਂ ਸੁਣਿਆ ਜੀ। ਇਹ ਉਸ ਜ਼ਮਾਨੇ ਦੀਆਂ ਗੱਲਾਂ ਨੇ ਜੀ ਜਦੋਂ ਬਹੁਤ ਜ਼ਿਆਦਾ ਸਾਜ਼ ਨਹੀਂ ਹੁੰਦੇ ਸੀਗੇ, ਪਰ ਫਿਰ ਵੀ ਤੁਸੀਂ ਨੋਟ ਕੀਤਾ ਹੋਣਾ ਕਿ ਅੱਜ ਵੀ ਇਹ ਗੀਤ ਬਹੁਤ ਚੰਗਾ ਲੱਗ ਰਿਹਾ ਔਰ ਬਹੁਤ ਅੱਛਾ ਸੁਣਨ ਨੂੰ, ਕੰਨਾਂ ਨੂੰ ਪਿਆਰਾ ਲੱਗ ਰਿਹਾ। ਬਹੁਤ ਬਹੁਤ ਸ਼ੁਕਰੀਆ ਜੀ ਜਨਕ ਰਾਜ ਜੀ, ਤੁਸੀਂ ਨਾ ਪਿਆਰਾ ਗੀਤ ਸਾਨੂੰ ਸੁਣਵਾਇਆ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੇ ਸ਼ਹਿਰ ਤੋਂ ਆਏ ਨੇ ਔਰ ਕੀ ਸੰਦੇਸ਼ਾ ਲੈ ਕੇ ਆਏ ਨੇ। ਹੈਲੋ ਹੈਲੋ
1: ਹੈਲੋ,
0: ਹਾਂਜੀ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਕੌਣ ਬੋਲ ਰਹੇ ਨੇ, ਕਿਹੜੇ ਸ਼ਹਿਰ ਤੋਂ ਬੋਲ ਰਹੇ ਨੇ? ਰਜਿੰਦਰ ਸਿੰਘ ਜੀ ਗੁਰਦਾਸਪੁਰ ਤੋਂ ਬੋਲ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ, ਕੀ ਹਾਲ ਚਾਲ ਨੇ? ਆਪਣੇ ਬਾਰੇ ਕੁਝ ਦੱਸੋ, ਕੀ ਕੰਮ ਕਰ ਕਰਦੇ ਹੋ? ਵਾਹ ਜੀ ਵਾਹ, ਕਾਰਪੈਂਟਰ ਦਾ ਕੰਮ ਕਰਦੇ ਹੋ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਵਾਹ ਜੀ ਵਾਹ, ਤੇ ਕਦੀ ਪਹਿਲਾਂ ਵੀ ਕਾਲ ਲੱਗੀ ਹੈ, ਪਹਿਲੀ ਵਾਰੀ ਕਾਲ ਲੱਗੀ ਤੁਹਾਡੀ? ਵਾਹ ਜੀ ਵਾਹ ਵਾਹ ਜੀ ਵਾਹ। ਵੈਸੇ ਤੁਹਾਨੂੰ ਗੱਲ ਦੱਸਾਂ, ਜਦੋਂ ਮੇਰੀ ਪਹਿਲੀ ਵਾਰੀ ਕਾਲ ਲੱਗੀ ਸੀ ਨਾ, ਮੈਂ ਕਾਲ ਕੀਤਾ ਸੀ ਆਕਾਸ਼ਵਾਣੀ 'ਚ ਅਤੇ ਮੈਂ ਰਿਕਾਰਡਿੰਗ ਕਰ ਲਈ ਸੀ, ਅਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਦੱਸਿਆ, ਦੇਖੋ ਮੇਰੀ ਕਾਲ ਲੱਗੀ ਹੈ। ਮੈਨੂੰ ਬੜੀ ਖੁਸ਼ੀ ਹੋਈ ਸੀ ਉਸ ਵੇਲੇ, ਸਾਨੂੰ ਖੁਸ਼ੀ ਹੋਈ ਕਿ ਸਾਡੇ ਨਾਲ ਕੋਈ ਨਵਾਂ ਸਰੋਤਾ ਜੁੜੇ ਨੇ, ਸਾਡਾ ਪਰਿਵਾਰ ਅੱਗੇ ਫੈਲ ਰਿਹਾ ਔਰ ਬਹੁਤ ਸਾਰੇ ਲੋਕ ਹੁਣ ਸਾਨੂੰ ਹੋਰ ਨਵੇਂ ਨਵੇਂ ਲੋਕ ਕਾਲ ਕਰ ਰਹੇ ਨੇ। ਤਾਂ ਆਪਣੇ ਦੋਸਤਾਂ ਨੂੰ ਦੱਸੋ ਕਿ ਇਸ ਤਰ੍ਹਾਂ ਇੱਕ ਰੇਡੀਓ ਉੱਪਰ ਪ੍ਰੋਗਰਾਮ ਚੱਲਦਾ ਜਿਹੜਾ ਸਾਫ਼ ਸੁਥਰਾ ਮਨੋਰੰਜਨ ਕਰਦਾ ਔਰ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੀਦਾ, ਸਾਨੂੰ ਕਾਲ ਕਰਨੀ ਚਾਹੀਦੀ ਹੈ। ਅੱਜ ਕਿਹੜਾ ਗੀਤ ਸੁਣਨਾ ਚਾਹੋਗੇ? ਠੀਕ ਹੈ ਜੀ, ਆਪਾਂ ਸੁਣਦੇ ਹਾਂ ਜੀ ਅਮਰਿੰਦਰ ਗਿੱਲ ਹੁਣਾਂ ਦੀ ਆਵਾਜ਼ 'ਚ ਪੰਜਾਬੀ ਗੀਤ ਔਰ ਇਹਦੀ ਫਰਮਾਇਸ਼ ਸਾਨੂੰ ਤੁਸੀਂ ਵੀ ਕਰ ਰਹੇ ਹੋ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਗੱਲਬਾਤ ਕਰਕੇ ਚੰਗਾ ਲੱਗਿਆ। ਔਰ ਇਸੇ ਗੀਤ ਦੀ ਫਰਮਾਇਸ਼ ਸਾਨੂੰ ਬੱਸੀ ਸ਼ੇਖ ਜਨਕ ਨਗਰ ਤੋਂ ਵੀ ਆਈ ਹੈ ਜੀ, ਅਤੇ ਫਰਮਾਇਸ਼ ਕਰਨ ਵਾਲੇ ਨੇ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮਨੀ ਅਤੇ ਕਾਕਾ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਸੀਂ ਸਾਰੇ ਆਨੰਦ ਮਾਣਦੇ ਹਾਂ ਜੀ ਅਮਰਿੰਦਰ ਗਿੱਲ ਦੇ ਗਾਇਆ ਹੋਇਆ ਇਸ ਪੰਜਾਬੀ ਗੀਤ ਦਾ। ਬੇਨਤੀ ਹੈ ਜੀ ਬਾਰ ਬਾਰ ਐਸ ਐਮ ਐਸ ਜਾਂ ਵਟਸਐਪ ਮੈਸੇਜ ਨਾ ਕਰੋ, ਅਗਰ ਤੁਸੀਂ ਇੱਕ ਵਾਰੀ ਮੈਸੇਜ ਭੇਜ ਦਿੱਤਾ ਤਾਂ ਤੁਹਾਡਾ ਹਾਜ਼ਰੀ ਲੱਗ ਗਈ ਜੀ, ਬਾਰ ਬਾਰ ਨਹੀਂ ਭੇਜੋ, ਕਿਸੇ ਹੋਰ ਨੂੰ ਮੌਕਾ ਦਿਓ। ਧੰਨਵਾਦ ਜੀ।

ਵਾਹ ਜੀ ਵਾਹ, ਬਹੁਤ ਹੀ ਪਿਆਰਾ ਗੀਤ ਅਸੀਂ ਸੁਣ ਰਹੇ ਸੀ, ਦਿਲਰਾਜ ਕੌਰ ਅਤੇ ਕੁਲਦੀਪ ਮਾਨਕਹੁੰਦ ਦੀ ਆਵਾਜ਼ਾਂ ਦੇ ਵਿੱਚ। ਪ੍ਰੋਗਰਾਮ ਜਾਰੀ ਰੱਖਦੇ ਹੋਏ ਹੁਣ ਅਸੀਂ ਵਟਸਐਪ ਮੈਸੇਜਸ ਵੱਲ ਹੋਣੇ ਹਾਂ ਜੀ, ਔਰ ਇਹ ਮੈਸੇਜ ਸਾਨੂੰ ਭੇਜ ਰਹੇ ਨੇ ਮੈਸਗੇਟ ਨਾਭਾ ਤੋਂ ਸਾਡੇ ਸਾਥੀ ਨੇ ਜੀ, ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਤ, ਇਹ ਸੁਣਨਾ ਚਾਹੁੰਦੇ ਨੇ ਰਫੀ ਸਾਹਿਬ ਨੂੰ। ਬਿਲਕੁਲ ਜੀ, ਬਹੁਤ ਵਧੀਆ ਸਿੰਗਰ ਤੁਸੀਂ ਪਸੰਦ ਕਰਕੇ ਸਾਨੂੰ ਭੇਜੇ ਨੇ, ਔਰ ਇਹਨਾਂ ਦਾ ਤੁਹਾਨੂੰ ਗੀਤ ਸੁਣਵਾਵਾਂਗੇ, ਨਾ ਰੁੱਸ ਹੀਰੇ ਮੇਰੀਏ। ਉਮੀਦ ਕਰਦਾ ਤੁਹਾਨੂੰ ਗੀਤ ਜ਼ਰੂਰ ਪਸੰਦ ਆਏਗਾ। ਮੈਸੇਜ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਗਰ ਤੁਸੀਂ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰੋ ਜੀ, ਸਾਡਾ ਨੰਬਰ ਹੈ 0181, ਇਹ ਜਲੰਧਰ ਦਾ ਕੋਡ ਹੈ ਜੀ, ਔਰ ਨੰਬਰ ਹੈ ਜੀ 2813074, 01812813074। ਇਹਨਾਂ ਦੀ ਫਰਮਾਇਸ਼ ਦਾ ਗੀਤ ਸੁਣਨ ਤੋਂ ਪਹਿਲਾਂ ਕੁਛ ਵਟਸਐਪ ਮੈਸੇਜ ਸ਼ਾਮਿਲ ਕਰਦੇ ਹਾਂ ਜੀ। ਆਪ ਆਪਣੀ ਪਸੰਦ ਕਾ ਕੋਈ ਵੀ ਗੀਤ ਸੁਣਾ ਦੇ, ਮਿਹਰਬਾਨੀ ਹੋਗੀ। ਅਸਤੂਲਪੁਰਾ ਜ਼ਿਲ੍ਹਾ ਮਾਊ ਤੋਂ ਮਜ਼ਹਰ ਅਲੀ, ਰਜ਼ੀਆ ਬੇਗਮ, ਮੁਹੰਮਦ ਸਾਦਿਕ ਅੰਸਾਰੀ, ਮੈਸੇਜ ਭੇਜਣ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਪਿੰਡ ਜਾਖੋਦ ਰਾਜਸਥਾਨ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ ਸੁੰਦਰ ਲਾਲ, ਯੋਗੇਸ਼ ਕੁਮਾਰ ਅਤੇ ਕੁਮਾਰੀ ਪੂਜਾ, ਇਹ ਸੁਣਨਾ ਚਾਹੁੰਦੇ ਨੇ ਨੂਰਾ ਸਿਸਟਰਸ ਦਾ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਦੇ ਲਈ। ਪਹਿਲਾਂ ਸੁਣਦੇ ਹਾਂ ਆਪਾਂ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ ਪੰਜਾਬੀ ਗੀਤ, ਉਸ ਤੋਂ ਬਾਅਦ ਨੂਰਾ ਸਿਸਟਰ ਦੀ। ਪ੍ਰੋਗਰਾਮ ਚੱਲਿਆ ਜੀ ਸੁਗਾਤ, ਔਰ ਅਗਰ ਤੁਸੀਂ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਹੋ ਸਾਡਾ ਲੈਂਡਲਾਈਨ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ, 0181 2813074।

ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਨੂਰਾ ਸਿਸਟਰ ਦੀ ਆਵਾਜ਼ ਵਿੱਚ ਪੰਜਾਬੀ ਗੀਤ ਪ੍ਰੋਗਰਾਮ ਚੱਲਿਆ ਜੀ ਸੌਗਾਤ। ਅਗਰ ਤੁਸੀਂ ਵੀ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਕਾਲ ਕਰੋ 0181 28 13 074।

ਹੁਣ ਕੁਛ ਖਤ ਸ਼ਾਮਿਲ ਕਰਦੇ ਹਾਂ ਜੀ ਪ੍ਰੋਗਰਾਮ ਸੁਗਾਤ ਵਿੱਚ, ਜਿਹੜੇ ਸਾਡੇ ਸਰੋਤਾ ਬੜੇ ਪਿਆਰ ਨਾਲ ਸਾਨੂੰ ਲਿਖ ਕੇ ਭੇਜ ਰਹੇ ਨੇ। ਪਹਿਲਾ ਖਤ ਸਾਨੂੰ ਭੇਜ ਰਹੇ ਨੇ ਮੁਹੱਲਾ ਫਤਿਹਗੜ੍ਹ ਤੋਂ, ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕਪੁਰੀ, ਸੁਸ਼ੀਲ, ਕੈਲਾਸ਼, ਅਨੀਤਾ, ਮਮਤਾ, ਮੇਗਾ, ਪੂਜਾ ਅਤੇ ਬਹੁਤ ਸਾਰੇ ਸਾਥੀ। ਇੱਕ ਦਿਨ ਕੋਈ ਵੀ ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣਾਉਂਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਖਤ ਭੇਜਣ ਦੇ ਲਈ। ਅਦਰਸ਼ਕਾ ਮਲੋਟ ਤੋਂ ਸਾਨੂੰ ਚਿੱਠੀ ਭੇਜ ਰਹੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸ਼ਾਇਨਾ ਅਤੇ ਨਿਵਾਨ ਸ਼ਰਮਾ। ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਸੁਗਾਤ ਵਿੱਚ। ਇਹ ਖਤ ਸਾਨੂੰ ਮਿਲਿਆ ਜੀ ਸਹਾਰਨਪੁਰ ਤੋਂ, ਪਰ ਕਿਹਨਾਂ ਨੇ ਭੇਜਿਆ ਪੜ੍ਹ ਨਹੀਂ ਪਾ

ਨਹੀਂ ਸਮਝ ਆ ਰਿਹਾ, ਮਾਫੀ ਚਾਹੁੰਦੇ ਹਾਂ ਜੀ, ਸੋਰੀ ਹੈ ਜੀ, ਬਿਕੋਜ਼ ਅਸੀਂ ਪੜ੍ਹ ਹੀ ਨਹੀਂ ਪਾ ਰਹੇ। ਅਤੇ ਫਿਰ ਇੱਕ ਛੋਟੀ ਜਿਹੀ ਬੇਨਤੀ ਹੈ ਜੀ, ਅਗਰ ਤੁਸੀਂ ਆਪਣੀ ਫਰਮਾਇਸ਼ ਸਾਨੂੰ ਖਤ ਰਾਹੀਂ ਭੇਜਣਾ ਚਾਹੁੰਦੇ ਹੋ ਤਾਂ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ, ਲੇਕਿਨ ਲਿਖਣਾ ਜ਼ਰੂਰ ਜ਼ਰੂਰ ਸਾਫ ਸਾਫ ਕਰਕੇ, ਕਿਉਂਕਿ ਦੇਖੋ ਨਾ ਜੇ ਪੜ੍ਹਿਆ ਨਹੀਂ ਜਾਏਗਾ ਤਾਂ ਫਿਰ ਖਤ ਸ਼ਾਮਿਲ ਤਾਂ ਹੋ ਜਾਏਗਾ ਪਰ ਨਾਮ ਨਹੀਂ ਦੱਸ ਪਾਵਾਂਗੇ ਕਿਹਨਾਂ ਨੇ ਭੇਜਿਆ ਔਰ ਕਿਹੜਾ ਗੀਤ ਹੈ, ਇਹ ਵੀ ਨਹੀਂ ਪਤਾ ਲੱਗੇਗਾ। ਉਮੀਦ ਕਰਦੇ ਹਾਂ ਜੀ ਤੁਸੀਂ ਪ੍ਰੋਬਲਮ ਨੂੰ ਸਮਝ ਗਏ ਹੋਵੋਗੇ। ਅਤੇ ਹੁਣ ਤੁਸੀਂ ਸਾਡਾ ਪਤਾ ਵੀ ਨੋਟ ਕਰ ਲਓ, ਪ੍ਰੋਗਰਾਮ ਸੁਗਾਤ, ਕੇਅਰ ਆਫ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਸੁਗਾਤ ਪ੍ਰੋਗਰਾਮ ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ ਜੀ 144001। ਅਗਲਾ ਖਤ ਸਾਨੂੰ ਭੇਜ ਰਹੇ ਨੇ ਜੀ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ, ਸ਼ਸ਼ੀ ਬਾਲਾ, ਕਿਰਨ ਠਾਕੁਰ, ਹਰੀਪਾਲ ਕੌਰ, ਆਸ਼ਾ ਗੁਗਲਾਨੀ, ਸੁਨੀਤਾ ਜੈਨ ਅਤੇ ਬਹੁਤ ਸਾਰੇ ਸਾਥੀ। ਇਹ ਸੁਣਨਾ ਚਾਹੁੰਦੇ ਨੇ ਅਨੁਰਾਧਾ ਪੌੜਵਾਲ ਅਤੇ ਮਹਿੰਦਰ ਕਪੂਰ ਦਾ ਇੱਕ ਯੁਗਲ ਗੀਤ। ਬਿਲਕੁਲ ਜੀ, ਤੁਹਾਡੀ ਫਰਮਾਇਸ਼ ਦਾ ਗੀਤ ਆਪਾਂ ਸਾਰੇ ਇੰਜੋਏ ਕਰਦੇ ਹਾਂ ਜੀ।

ਅਸੀਂ ਸੁਣ ਰਹੇ ਸੀ ਅਨੁਰਾਧਾ ਪੌੜਵਾਲ ਅਤੇ ਮਹਿੰਦਰ ਕਪੂਰ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ। ਅਗਲਾ ਖਤ ਸਾਨੂੰ ਭੇਜ ਰਹੇ ਨੇ ਜੀ ਨਈ ਬਸਤੀ ਗੰਜ ਗੁਰਦੁਆਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ, ਮੁਹੰਮਦ ਤੌਫੀਸ ਤੋਂ ਤੈਮੂਰ ਅਤੇ ਕਲੀਮ ਅੰਸਾਰੀ। ਇੱਕ ਦਿਨ ਕੋਈ ਵੀ ਆਪਣੀ ਪਸੰਦ ਦਾ ਗੀਤ ਸਾਨੂੰ ਸੁਣਵਾ ਦਿਉ। ਕਾਲ ਕਰਨ ਲਈ ਬਹੁਤ ਬਹੁਤ ਸੋਰੀ ਮੈਸੇਜ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ 'ਤੇ ਆਓ ਸੁਣਦੇ ਹਾਂ ਜੀ ਐਮੀਵਰਿਕ ਦਾ ਗਾਇਆ ਹੋਇਆ ਇਹ ਵਾਲਾ ਗੀਤ।

0: ਬਿਲਕੁਲ ਜੀ, ਸ਼ਾਇਰ ਦੀ ਭਾਵਨਾ ਸਮਝੋ। ਉਹ ਕਹਿੰਦੇ ਜਿਵੇਂ ਚੰਦ ਸਤਾਰੇ ਵੀ ਕੀ ਕਰਨੇ, ਮੈਨੂੰ ਇਸ਼ਕ ਹੋ ਗਿਆ ਤੇਰੇ ਨਾਲ। ਬੜਾ ਹੀ ਮਿੱਠਾ ਗੀਤ ਐਮੀ ਵਿਰਕ ਹੁਣ ਦੀ ਆਵਾਜ਼ਾਂ ਸੁਣੀਆਂ। ਉਮੀਦ ਕਰਦੇ ਹਾਂ ਤੁਸੀਂ ਪੂਰਾ ਪੂਰਾ ਇੰਜੋਏ ਕੀਤਾ ਹੋਏਗਾ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਜੀ, ਆਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਉਹ ਕੌਣ ਨੇ, ਕਿਹੜੇ ਸ਼ਹਿਰ ਤੋਂ ਕਾਲ ਕਰ ਰਹੇ ਨੇ ਅਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਫਾਜ਼ਿਲਕਾ ਤੋਂ ਬੋਲ ਰਹੇ? ਬਿਲਕੁਲ ਜੀ, ਸਵਾਗਤ ਤੁਹਾਡਾ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ। ਤੁਹਾਡੇ ਨਾਲ ਕੌਣ ਕੌਣ ਪ੍ਰੋਗਰਾਮ ਸੁਣ ਰਹੇ, ਇਕੱਲੇ ਸੁਣ ਰਹੇ ਹੋ ਕਿ ਪੂਰੀ ਫੈਮਿਲੀ? ਤੁਹਾਡੀ ਬੇਟੀ ਸੁਣ ਰਹੇ ਨੇ, ਅੱਛਾ। ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ, ਗੱਲ ਕਰਨਾ ਚਾਹੁੰਦੇ ਨੇ? ਹੈਲੋ ਜੀ, ਕੀ ਹਾਲ ਚਾਲ, ਆਪਣਾ ਨਾਮ ਦੱਸੋ ਜੀ। ਬੇਟਾ ਕੌਣ ਬੋਲ ਰਹੇ ਨੇ? ਪ੍ਰਭਜੋਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਵੈਲਕਮ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ, ਕੀ ਕਰਦੇ ਹੋ ਤੁਸੀਂ, ਪੜ੍ਹਦੇ ਹੋ? ਹੈਲੋ, ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਨਿਮਰਤ ਖਰ ਦਾ ਕਿਹੜਾ ਛੱਲਾ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਪ੍ਰਭਜੋਤ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਠੀਕ ਹੈ ਜੀ, ਓਕੇ ਜੀ, ਥੈਂਕ ਯੂ, ਬਾਏ ਬਾਏ। ਲਓ ਜੀ, ਪ੍ਰਭਜੋਤ ਕੌਰ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਬਹੁਤ ਚੰਗਾ ਲੱਗਿਆ। ਉਹਨਾਂ ਦੇ ਪਸੰਦ ਦਾ ਗੀਤ ਅਸੀਂ ਸਾਰੇ ਸੁਣਨੇ ਹਾਂ। ਥੈਂਕ ਯੂ ਪ੍ਰਭਜੋਤ, ਤੁਹਾਡੇ ਪਸੰਦ ਦਾ ਗੀਤ ਆ ਰਿਹਾ ਜੀ।

ਸਟੂਡੀਓ ਘੜੀ ਦੇ ਮੁਤਾਬਕ ਸਵੇਰ ਰਾਤ ਦੇ 12:30 ਹੋ ਚੁੱਕੇ ਨੇ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਫਟਾਫਟ ਕਾਲ ਕਰੋ ਜੀ, ਕਿਉਂਕਿ ਸਿਰਫ 25 ਔਰ 20 ਮਿੰਟ ਦਾ ਵਕਫਾ ਹੈ ਪ੍ਰੋਗਰਾਮ ਦੀ ਸਮਾਪਤੀ ਵੱਲ। ਸਾਡਾ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ, 0181 28 13 074।

ਸਾਨੂੰ ਹੁਣੇ ਹੁਣੇ ਮੈਸੇਜ ਮਿਲਿਆ ਜੀ, ਭੇਜਣ ਵਾਲੇ ਨੇ ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ ਗੋਪ, ਸ਼ਿਵਾਸ਼ ਗੋਪ, ਸੰਗੀਤਾ, ਲਿਪੀ ਅਤੇ ਦੀਪਾਵਲੀ। ਰਹਿਣ ਵਾਲੇ ਨੇ ਸਿੰਘਭੂਮ ਝਾਰਖੰਡ ਦੇ, ਔਰ ਇਹ ਸੁਣਨਾ ਚਾਹੁੰਦੇ ਨੇ ਗਿੱਪੀ ਵਿਰਗਰੇਵਾਲ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ, ਇਹਨਾਂ ਦੀ ਪਸੰਦ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਜੀ, ਚੌਂਕ ਬੱਤੀਆਂ ਵਾਲਾ ਤੋਂ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭੇਜਣ ਵਾਲੇ ਸਾਡੇ ਸਰੋਤਾਂ ਨੇ ਜੀ, ਬਲਵਿੰਦਰ ਸਿੰਘ ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ ਬੱਬੂ ਟਿਵਾਨਾ USA ਤੋਂ, ਰਾਮ ਲਾਲ ਅਰੋੜਾ, ਸਾਰਾ ਮਾਧੋਪੁਰੀ ਪਰਿਵਾਰ ਇਹ ਸੁਣਨਾ ਚਾਹੁੰਦੇ ਨੇ ਦਲਜੀਤ ਦੋਸਾਂਝ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਸੁਗਾਤ ਦੀ ਅਗਲੀ ਪੇਸ਼ਕਸ਼।

ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਮੇਹਰ ਨਗਰ ਉਮੇੜ ਖੇਡ ਮਹਾਰਾਸ਼ਟਰਾ ਤੋਂ ਅਭਿਜੀਤ ਗਵਾਨਕਰ, ਸ਼੍ਰੀਮਤੀ ਸਰਿਤਾ, ਪਰਿਣੀਤਾ, ਸਿਧਾਂਤ, ਟੁੱਕ ਟੁੱਕ ਗਵਾਨਕਰ ਇਹ ਸੁਣਨਾ ਚਾਹੁੰਦੇ ਨੇ ਹੈਪੀ ਰਾਏਕੋਟੀ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ। ਲਓ ਜੀ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹੈਪੀ ਰਾਏਕੋਟੀ ਦੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ।

ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਜੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲ ਗਿਰੀਸ਼ ਗੋਸਵਾਮੀ ਹੇਮਲਤਾ ਹੀਨਾ ਹਰਸ਼ੇ ਅਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਜਸਬੀਰ ਜੱਸੀ ਦਾ ਕੋਈ ਵੀ ਪੰਜਾਬੀ ਗੀਤ ਲਓ ਜੀ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਨੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਜਸਬੀਰ ਜੱਸੀ ਦਾ ਪੰਜਾਬੀ ਗੀਤ।

ਅਗਲਾ ਵਟਸੇ ਸਾਨੂੰ ਮਿਲ ਰਿਹਾ ਜੀ ਪਿੰਟ ਡਾਕਖਾਨਾ ਨਿੰਮਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ। ਭੇਜ ਰਹੇ ਨੇ ਸਾਨੂੰ ਜਸਪੀਰ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਇਹ ਸੁਣਨਾ ਚਾਹੁੰਦੇ ਨੇ ਹੰਸਰਾਜ ਹੰਸ ਅਤੇ ਸਾਥੀਆਂ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ। ਤਾਂ ਲਓ ਜੀ ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਹੰਸਰਾਜ ਹੰਸ ਹੁਣ ਅਤੇ ਸਾਥੀਆਂ ਦੀ ਆਵਾਜ਼ਾਂ 'ਚ।

इस गीत ਨਾਲ ਹੀ ਆਪਣੇ ਅੱਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ ਪਰ ਤੁਸੀਂ ਕਿਧਰੇ ਜਾਣਾ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ ਬਹੁਤ ਜਲਦੀ ਦੁਬਾਰਾ ਮਿਲਾਂਗੇ ਇਜਾਜ਼ਤ ਦਿਓ ਜੀ ਧੰਨਵਾਦ।

ਸੌਗਾਤ ਹੁਣ ਤੁਸੀਂ ਸੁਣੇ ਸੀ ਲਾਈਵ ਖਤਾਂ ਤੇ ਤਾਰਿਤ ਵਟਸਐਪ ਤੇ ਸਾਰੇ ਪ੍ਰੋਗਰਾਮ ਸੌਗਾਤ ਆਕਾਸ਼ਵਾਣੀ ਡੀਟੀਏ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 1 ਵਜੇ ਨੇ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲਡੀਅਸ ਗੀਤਾਂ।

0: ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਜੀ, ਸਵਾਤੀ ਸ਼ਰਮਾ ਤੇ ਨਵਰਾਜ ਹੰਸ ਤੇ ਗਾਏ ਹੋਏ ਇੱਕ ਪੰਜਾਬੀ ਗੀਤ ਦੇ ਨਾਲ ਰੇਲ ਗੱਡੀ ਨਾਲ।
1: ਹਮਾਰੀ ਗਾੜੀ ਤੋ ਇਸੇ ਪਲੇਟਫਾਰਮ ਪੇ ਆਏਗੀ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸੱਦ ਕੇ ਜਾਵਾ
0: ਓਏ, ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

0: ਗਿਆ ਕੰਘਾ
1: ਝੂਠਾ
0: 200 ਵਿੱਚ ਪਾਣੀ ਪੈ ਗਿਆ 200 ਵਿੱਚ ਪਾਣੀ ਪੈ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ

ਥਾਣੀ ਲੜਦੀ ਐ ਜੇਠ ਲੜਦਾ ਜਿਥਾਣੀ ਲੜਦੀ ਐ ਕਿਤ ਮੈਨੂੰ ਵੀ ਲੜ

0: ਆਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸ਼ਬਦ ਦੀ ਆਰੰਭਤਾ ਦਾਤਾਰ ਪਿਤਾ ਜੀ ਨੇ ਮੂਲ ਮੰਤਰ ਤੋਂ ਕੀਤੀ। ਗੁਰੂ ਸਾਹਿਬ ਜੀ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ, ਜੀਓ ਡਰਤ ਹੈ ਆਪਣਾ ਕੈਸਿਓਂ ਕਰੀ ਪੁਕਾਰ, ਮੇਰੀ ਜਿੰਦ ਜਦੋਂ ਸੰਸਾਰ ਦੇ ਦੁੱਖਾਂ ਨੂੰ ਦੇਖਦੀ ਅਤੇ ਕੰਬਦੀ ਘਬਰਾਉਂਦੀ ਹੈ। ਸੰਸਾਰ 'ਤੇ ਚਾਰ ਤਰ੍ਹਾਂ ਦੇ ਦੁੱਖਾਂ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਾਂ ਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਬਾਬਾ ਫਰੀਦ ਸਾਹਿਬ ਜੀ ਨੇ ਵੀ ਦੁੱਖਾਂ ਦੀ ਗੱਲ ਕੀਤੀ, ਫਰੀਦਾ ਮੈਂ ਜਾਣਿਆ ਦੁੱਖ ਮੁਜਕੂ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਜਿੱਧਰ ਵੀ ਦੇਖਦੇ ਹਾਂ ਸੰਸਾਰ ਦੇ ਵਿੱਚ ਦੁੱਖ ਪਸਰਿਆ ਹੋਇਆ ਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਸੰਸਾਰ ਦੀ ਹਾਲਤ ਵੇਖਦੇ ਨੇ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਫੁਰਮਾਨ ਕੀਤਾ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸੇ ਆਈ, ਬਾਜ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੱਲਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਸਾਰ ਦੇ ਦੁੱਖਾਂ ਨੂੰ ਵੇਖਿਆ, ਦੁੱਖਾਂ ਨੂੰ ਦੂਰ ਕਰਨ ਦਾ ਗੁਰੂ ਸਾਹਿਬ ਜੀ ਨੇ ਰਸਤਾ ਦੱਸਿਆ। ਦਾਤਾਰ ਪਿਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫੁਰਮਾਉਂਦੇ ਨੇ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਉਹ ਪਰਮਾਤਮਾ ਹਮੇਸ਼ਾ ਹੀ ਬਖਸ਼ਿਸ਼ਾਂ ਕਰਨ ਵਾਲਾ ਏ, ਮੈਂ ਤਾਂ ਉਸੇ ਨੂੰ ਹੀ ਸਿਮਰ ਕੇ ਆਪਣੇ ਸਾਰੇ ਹੀ ਦੁੱਖ ਦੂਰ ਕੀਤੇ ਨੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਸਤਿਗੁਰ ਜੀ ਫੁਰਮਾਨ ਕਰਦੇ ਨੇ, ਸਾਹਿਬ ਮੇਰਾ ਨੀਤਨਵਾ ਸਦਾ ਸਦਾ ਦਾਤਾਰ, ਉਹ ਐਸਾ ਵਾਹਿਗੁਰੂ ਅਕਾਲ ਪੁਰਖ ਹੈ, ਜੋ ਵੀ ਮੈਂ ਉਸ ਕੋਲੋਂ ਮੰਗਦਾ ਹਾਂ ਉਹ ਮੇਰੀ ਝੋਲੀ ਭਰਦਾ, ਹਮੇਸ਼ਾ ਹੀ ਉਸਦਾ ਸੁਭਾਅ ਦਾਤਾਂ ਦੇਣ ਵਾਲਾ ਹੈ, ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਉਸ ਦਾ ਇੱਕ ਸੁਭਾਅ ਹੈ ਕਿ ਉਹ ਜੀਵ ਦੇ ਗੁਣ ਔਗਣ ਨਹੀਂ ਦੇਖਦਾ, ਹਮੇਸ਼ਾ ਆਪਣਾ ਪ੍ਰੇਮ ਭਰਿਆ ਸੁਭਾਅ ਬਣਾਈ ਰੱਖਦਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਹਿਲੇ ਰਹਾਉ ਦੇ ਬੰਨ ਦੇ ਵਿੱਚ ਬਖਸ਼ਿਸ਼ ਕੀਤੀ, ਉਹ ਪਰਮਾਤਮਾ ਹਮੇਸ਼ਾ ਹੀ ਦਿਆਲੂ ਹੈ, ਹਮੇਸ਼ਾ ਹੀ ਕਿਰਪਾਲੂ, ਐਸੇ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ। ਅੰਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਹੇ ਮੇਰੀ ਜਿੰਦੇ, ਐਸੇ ਮਾਲਕ ਨੂੰ ਹਮੇਸ਼ਾ ਸਿਮਰਨ ਦੇ ਨਾਲ ਜ਼ਿੰਦਗੀ ਦੇ ਦੁੱਖ ਮੁੱਕਦੇ ਨੇ। ਦਿਆਲ ਤੇਰੇ ਨਾਮ ਤਰ੍ਹਾਂ ਸਦ ਕੁਰਬਾਣੇ ਜਾਉਂ, ਹੇ ਵਾਹਿਗੁਰੂ ਮੈਂ ਤੇਰੇ ਨਾਮ ਤੋਂ ਸਦਕੇ ਜਾਣਾ ਕੁਰਬਾਨ ਜਾਂਦਾ ਹਾਂ। ਸਰਬੰਗ ਸਾਚਾ ਇੱਕ ਹੈ ਦੂਜਾ ਨਾਹੀ ਕੋਏ, ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਉਹ ਮਾਲਕ ਹਰ ਥਾਂ ਮੌਜੂਦ ਹੈ, ਜਿੱਥੇ ਵੀ ਉਸਨੂੰ ਯਾਦ ਕਰੀ ਉਹ ਹਮੇਸ਼ਾ ਹੀ ਸਹਾਈ ਹੈ। ਤੁਦ ਬਾਜ ਪਿਆਰੇ ਕੇਵਰ ਹਾਂ, ਸਾਹ ਵਡਿਆਈ ਦੇ ਜਿਤ ਨਾਮ ਤੇਰੇ ਲਾਗਰ ਹਾਂ, ਮੈਨੂੰ ਆਪਣਾ ਨਾਮ ਦੇ ਆਪਣਾ ਸਿਮਰਨ ਬਖਸ਼ਿਸ਼ ਕਰ। ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ, ਤੇਰੇ ਤੋਂ ਬਿਨਾਂ ਇਸ ਜਿੰਦ ਦਾ ਕੋਈ ਆਸਰਾ ਨਹੀਂ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਈ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਹੇ ਮੇਰੇ ਮਾਲਕ ਮੈਂ ਸਦਾ ਤੇਰੇ ਤੋਂ ਸਦਕੇ ਜਾਣਾ, ਤੇਰੇ ਨਾਮ ਤੋਂ ਕੁਰਬਾਨ ਜਾਣਾ, ਕਿਰਪਾ ਕਰਕੇ ਆਪਣਾ ਨਾਮ ਬਖਸ਼ਿਸ਼ ਕਰ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ।
1: ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਭਰਤ ਸਿੰਘ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਧਨਾਸਰੀ ਰਾਗ ਵਿਚਲੇ ਸ਼ਬਦ ਵਿੱਚ ਉਸ ਅਕਾਲ ਪੁਰਖ ਦਾ ਪਰਾਪੂਰਬਲਾ ਨਾਮ ਜੋ ਇੱਛਾ ਪੂਰਕ ਕਾਮਧੇਨ ਹੈ ਜਪਣ ਦੀ ਹਿਦਾਇਤ ਕਰਦੇ ਨੇ ਕਿ ਇਹ ਮਨ

ਜਿਹੜਾ ਹਰੀ ਕਾਮਨਾਵਾਂ ਦੀ ਪੂਰਤੀ ਕਰਨ ਦੇ ਸਮਰੱਥ ਹੈ, ਜਿਸ ਦੇ ਵਸ ਵਿੱਚ ਕਾਮਧੇਨ ਹੈ, ਉਸ ਦੀ ਸਮਰੱਥਾ ਜਾਣਦੇ ਹੋਏ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਜਿਸ ਹਿਰਦੇ ਵਿੱਚ ਪ੍ਰਭੂ ਭਗਤੀ ਹੁੰਦੀ ਹੈ, ਉੱਥੇ ਹਰ ਕਿਸਮ ਦਾ ਝਮੇਲਾ ਝਗੜਾ ਗਤੀ ਕਰ ਜਾਂਦੇ ਨੇ, ਚਲੇ ਜਾਂਦੇ ਨੇ। ਪਰ ਇਹ ਜਪਣ ਦੀ ਕਿਰਿਆ ਵੱਡੇ ਭਾਗਾਂ ਨਾਲ ਹੀ ਨਸੀਬ ਹੁੰਦੀ ਹੈ। ਜਿਨ੍ਹਾਂ ਨੂੰ ਇਹ ਗੁਰਮਤ ਜਾਂ ਸੋਝੀ ਪ੍ਰਾਪਤ ਹੁੰਦੀ ਹੈ, ਉਹੀ ਸੰਸਾਰ ਦਾ ਭਵ ਸਾਗਰ ਤਰ ਜਾਂਦੇ ਨੇ, ਭਵਜਲ ਤੋਂ ਪਾਰ ਹੋ ਜਾਂਦੇ ਨੇ। ਜਪਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਜਗੀਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਹੁਣੇ ਤੁਸੀਂ ਕੁਝ ਭਜਨ ਕੁਝ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਕਰ ਸਮਝਾ

ਪੈ ਵਿੱਚ ਪਵਨ ਵਹਿ ਸਦਬਾਓ, ਪੈ ਵਿੱਚ ਲਹਿ ਲਖ ਦਰਿਆਓ, ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਬਹੁ ਕਰੋੜੀ ਚਲਤਨ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਧ ਮਹਾਂਬਲ ਸੂਰ, ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ।

ਹੋਰ ਹਿਕਮਤ ਹੁਕਮ ਖੁਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੇ ਸਤਿਗੁਰ ਪਾਇਓ ਜੀਓ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸਬਦ ਸੁਣਾ।

0: ਨਾਨਕ ਪਾਉਂਦਿਆਂ ਗਣਤ ਨਾ ਅੰਤ।
1: ਬੰਧਨ ਬੰਧ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ, ਨੱਚ ਨੱਚ ਸਾਸੇ ਚੱਲੇ ਸਿਰੋਏ, ਉੱਡਣਾ ਜਾਹੀ ਸਿੱਧ ਨਾ ਹੋਏ, ਨੱਚਣ ਕੁਦਨ ਮਨ ਕਾ ਚਾਓ।
0: ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ

ਹੈ ਨਾਲੇ ਨਰਕ ਨਾ ਜਾਈਏ ਜੀਓ ਪਿੰਡ ਸਭ ਤੇ ਦਾ ਦੇਖਾ ਜੇ ਅੱਗ ਬਾਈਏ ਜੇ ਲੋੜੇ ਚੰਗਾ ਆਪਣਾ ਕਿਰਪ ਨੂੰ ਨੀ ਸਦਾਈਏ ਜੇ ਜਰਵਾਣਾ ਪਰ ਹਰ ਜਰਵੇਸ਼ ਕਰੇਂਦੀ ਆਈਏ ਹੋਰ ਹੈ ਨਾ।

ਮੁਸਲਮਾਨ ਨਾ ਸਿਰਫ ਸ਼ਰੀਅਤ ਪੜ ਪੜ ਕਰੇ ਵੀ ਚਾਰ ਬੰਦੇ ਸੇਰੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਰ ਦਰਸ਼ਨ ਰੂਪਿਆ ਪਾਰ ਤੀਰਥ ਨਹਾਵਹਿ ਅਰਚਾ ਪੂਜ।

ਸਤਿਆਇਆ ਉਹਨੇ ਮੰਦੇ ਪੈਰ ਨਾ ਰੱਖਣ ਘੱਟ ਉੱਕਰੇ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿੱਦੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ।

0: ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ ਦੀਪਾ ਲੋਆ ਮੰਡਲਾ ਖੰਡਾ ਵਰ ਪੰਡਾ ਹਾਂ ਉਤਪਜਾ ਖਾਣੀ ਸੇਤ ਜਾ ਹਾਂ ਸਵਮਿਰ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਮਨਾ ਹਾਂ ਜਿਨ ਕਰਤਾ ਕਰਨਾ ਕੀ ਆ ਚਿੰਤਾ ਭੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁਨਾ ਪਰਵਾਨ ਲੱਖ ਤਪੂ ਪ੍ਰਤੀਰਥਾਂ ਸਹਿਜੋਗ ਬੇਬਾਨ ਲੱਖ ਸੂਰਤਨ ਸੰਗਰਾ ਰਨ ਮੈਂ ਛੁੱਟੇ ਪਰਾ ਲੱਖ ਸੁਰਤੀ ਲੱਖ ਗਿਆਨ ਧਿਆਨ

ਸਰਦਾਰ ਸਾਹਿਬ ਇੱਕ ਜਿਨ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇ ਤਿਸਮਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮੇਰੀ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੇ ਮਨੁੱਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ

0: ਪੜਪੜ ਗੱਡੀ ਲੱਦੀ ਐ ਪੜਪੜ ਭਰੀਐ ਸਾਥ ਪੜਪੜ ਬੇੜੀ ਪਾਈਐ ਪੜਪੜ ਗੱਡੀ ਐ ਖਾਤ ਪੜਪੜ ਗੇ ਬੇੜੀ ਪਾਈਐ ਪੜਪੜ ਗੱਡੀ ਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੋ ਮੈਂ ਚੱਖਣਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੁਲਵਿਆ ਬਹੁ ਭੇਕਿਆ ਦੇਹੀ ਦੁੱਖ ਦਿਆ ਸਹਵੇ ਜੀਆ ਆਪਣਾ ਕੀਆ ਆਨਣਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਰਣਾ ਪਹਿਰੇ ਅਹਿਨਸ ਕਹਿਰੇ ਮੋਣ ਵਿਗੂਤਾ ਕਿਉਂ ਜਾਗੈ ਗੁਰ ਸੂਤਾ ਪਾਗੂ ਪੇਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਰਛਾਈ ਪਾਈ ਮੂਰਖੰਦੈ ਪਤ ਗਵਾਈ ਮਿਰਣਾ ਮੈਂ ਕਿੱਥਾ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ

ਕੀਰਤ ਗਾਉਂਦੇ ਨਾਨਕ ਕਰਮਾ ਬਾਰੇ ਤਾਂ ਢੋਣਾ ਲੈਣੀ ਧਾਮਦੇ ਇੱਕ ਮੂਲਾ ਪੁੱਜਣੇ ਆਪਣਾ ਹੁੰਦਾ ਆਖਣਾ ਦੇ ਹੋਂ ਢਾਡੀ ਕਾਨੀ ਜਾ ਥਰੁੱਤਮ ਜਾਤ ਸਦਾਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਤਿੰਨ ਮੰਗਾਂ ਜੇ ਤੁਝੇ

0: ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੇ ਜਰਦੇ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰਜਾਣੀਐ ਸਾਂਝਾ ਸੱਚ ਧਰੇ ਪਿਆਰ, ਨਾਉ ਸੁਣਮਣ ਰਹਿਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਐ ਜਾ ਜੁਗਤ ਜਾਣੈ ਜੀ, ਉਹ ਦਰਦ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰਜਾਣੀਐ ਜਦ ਸੱਚੀ ਲੈ ਨਾਇਆ ਜਾਣੈ ਜੀ, ਕੀ ਕਿਛ ਪੁਣ ਦਾਨ ਕਰੇ। ਸੱਚ ਤਾਂ ਪਰਜਾਣੀਐ ਆਤਮ ਕਿਰਤ ਕਰੇ।

ਜਿਹੜਾ ਕੁਛ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹਨਾਂ ਜਨਤਾ ਕੇ ਬਸ ਕਿਛ ਨਹੀਂ ਤੁਧ ਵੇਖੀ ਜਗ ਤੂੰ ਪਾਇਆ, ਇੱਕ ਨਾਂ ਨੂੰ ਤੂੰ ਮੇਲੇ ਕੱਪ ਦੁੱਧ ਪਵਾਇਆ, ਗੁਰ ਕਿਰਪਾ ਤੇ ਜਾਣੇ ਜਿੱਥੇ ਤੂੰ ਆਪ ਬੁਝਾਇਆ, ਸਹਿਜੇ ਹੀ ਸੱਚ ਮਾਇਆ, ਸਹਿਜੇ ਹੀ ਸੱਚ ਮਾਇਆ ਜਿਉਂ

ਦੁੱਖ ਦਾਰੂ ਸੰਗਰੋਗ ਪਿਆ ਜਾ ਸਕਤਾਵਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ

0: ਜੋ ਕਿਛੁ ਕਰਣਾ ਸੋ ਕਰ ਰਹਿਆ ਮਹੱਲਾ ਦੂਜਾ।
1: ਜੋਗ ਸਬਦੰਗ ਗਿਆਨ ਸਬਦੰਗ ਵੇਦ ਸਬਦੰਗ ਬ੍ਰਾਹਮਣ ਹੈ, ਖੱਤਰੀ ਸਬਦੰਗ ਸੂਰ ਸਬਦੰਗ ਸੂਦਰ ਸਬਦੰਗ ਪਰਾਕ੍ਰਿਤ ਹੈ, ਸਰਵ ਸਬਦੰਗ ਏਕ ਸਬਦੰਗ

ਅਨਭਉ ਅਨੁਮਾਨ ਅਕਲ ਲਿਵਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮਿਟਿਆ ਜਨਮਾਤ ਮਰਨ ਭੋ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਪਰੇ ਅਪਰ ਪਰੇ ਪਾਇਓ ਆਪਾਰ ਹਿਰਦੇ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤੱਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਉਚਰੇ ਤੈਂ ਅਟਾ

ਤਾਣਿਆ ਜੁਗ ਜੂਥ ਸਮਾਣੇ ਅਨਪੋ ਨੇਜਾ ਨਾਮ ਟੇਕ ਚਿਤ ਭਗਤ ਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ।

ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ।

ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੌ ਜਰ ਪਹੁੰਚੈ ਆਏ। ਗੋਰੇ ਰਾਖੇ ਸੇ ਉਬਰੇ,

ए शरीरा मेरे आ इस जग में है आए कै, ए शरीरा मेरे आ इस जग